ਐਫ ਐਮ ਬੈਂਡ 7.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਬੁੱਧਵਾਰ ਹੈ, ਸ਼ਕ ਸੰਮਤ 1948।

ਦੇ ਆਸ਼ਾੜ ਮਹੀਨੇ ਦੀ 3 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 17 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ ਅਤੇ ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਆਕਾਸ਼ਵਾਣੀ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ ਇਸ ਸਭਾ 'ਚ ਹਾਰਦਿਕ ਸਵਾਗਤ ਹੈ।

ਐਫ ਐਮ ਬੈਂਡ 6.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਉਡੀਕ ਕਰੋ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ। ਆਹੁਣ ਸਰਵਣ ਕਰਦੇ ਹਾਂ ਭਜਨ, ਆਵਾਜ਼ ਹੈ ਅਨੂਪ ਜਲੋਟਾ ਅਤੇ ਸਾਥੀਆਂ ਦੀ।

0: ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਖੇਤੀਬਾੜੀ ਸਾਡੇ ਜਲੰਧਰ ਕੇਂਦਰ ਤੋਂ।
1: DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 6:30 ਹੋ ਰਹੇ ਨੇ ਅਤੇ ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।
2: ਖੇਤੀਬਾੜੀ

0: ਜੈ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਬੱਚਿਆਂ ਨੂੰ ਚੰਗਾ, ਤੁਸੀਂ ਆਪਣਾ ਦੱਸੋ।
1: ਕਮਾਦ ਦੇ ਦੁਆਲੇ ਹੋਏ ਹੋ।
0: ਦੇਖੋ ਫਸਲ ਜਿਹੜੀ ਹੈ ਨਾ, ਜੇ ਫਸਲ ਦੇ ਦੁਆਲੇ ਨਹੀਂ ਹੋਊਗੇ ਤੇ ਫਸਲ ਦੇ ਆਲੇ ਦੁਆਲੇ ਕੀੜੇ ਮਕੌੜੇ ਹੋ ਜਾਣਗੇ।
1: ਹੋ ਜਾਣਗੇ।
0: ਇਹ ਤਾਂ ਹੁਣ ਜਾਂ ਤੁਸੀਂ ਆਲੇ ਦੁਆਲੇ ਹੋ ਜਾਓ ਜਾਂ ਫਿਰ ਕੀੜਿਆਂ ਨੂੰ ਆਲੇ ਦੁਆਲੇ ਮੌਕਾ ਦੇ ਦਿਓ।
1: ਫਸਲ ਦਾ ਨਿਰੀਖਣ ਕਰਨਾ ਨਾ
0: ਬੜਾ ਜ਼ਰੂਰੀ,
1: ਬੜਾ ਮਹੱਤਵਪੂਰਨ ਆ। ਕਿ ਦੇਖੋ ਆਪਾਂ ਸਵੇਰੇ ਉੱਠ ਕੇ ਗੇੜਾ ਮਾਰੀਏ ਜਾਂ ਦੁਪਹਿਰ ਵੇਲੇ ਜਾਂ ਸ਼ਾਮ ਨੂੰ, ਅਤੇ ਉਹਦੇ ਨਾਲ ਸਾਨੂੰ ਕਈ ਜਿਹੜਾ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਵੀ ਫਸਲ ਨੂੰ ਕਿਹੜੀ ਚੀਜ਼ ਦੀ ਲੋੜ ਆ, ਕਿਸ ਤਰੀਕੇ ਨਾਲ ਆਪਾਂ ਕੰਮ ਕਰੀਏ ਕਿ ਤਾਂ ਕਿ ਜਿਹੜੀ ਪੈਦਾਵਾਰ ਆ ਨਾ ਉਹ ਸਾਨੂੰ ਵਧੀਆ ਮਿਲ ਸਕੇ।
0: ਦੇਖੋ ਸੰਧੂ ਸਾਹਿਬ, ਫਸਲ ਜਿਹੜੀ ਹੈ ਨਾ ਹਰ ਰੋਜ਼ ਰੰਗ ਬਦਲਦੀ ਹੈ, ਕਿਉਂਕਿ ਦਿਨਾਂ ਦੀ ਫਸਲ ਆਪਾਂ ਸਾਰੇ ਜਾਣਦੇ ਹਾਂ, ਸੋ ਇਸ ਕਰਕੇ ਹਰ ਦਿਨ ਉਹਦਾ ਰੰਗ ਅਲੱਗ ਹੁੰਦਾ ਹੈ। ਸੋ ਇਸ ਕਰਕੇ ਠੀਕ ਨਹੀਂ ਹਾਂ ਅਤੇ ਠੀਕ ਹਾਂ ਦੇ ਵਿੱਚ ਇਹਦਾ ਸਰਵੇਖਣ ਤੁਸੀਂ ਆਪ ਕਰਨਾ ਹੈ। ਉਹ ਤਾਂ ਹੋਊਗਾ ਜੇ ਗੇੜਾ ਮਾਰਾਂਗੇ ਆਪਾਂ, ਲਗਾਤਾਰ ਫਸਲ ਦਾ ਨਿਰੀਖਣ ਕਰਾਂਗੇ। ਸੋ ਇਸ ਕਰਕੇ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ। ਜੇ ਆਪਾਂ ਖੇਤ ਦੇ ਵਿੱਚ ਜਾਂਦੇ ਹਾਂ, ਗੇੜਾ ਮਾਰਦੇ ਹਾਂ, ਨਿਰੀਖਣ ਕਰਦੇ ਹਾਂ, ਅਤੇ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂ, ਫਾਇਦੇ ਹੀ ਫਾਇਦੇ ਆ, ਕਿਉਂਕਿ ਬਹੁਤ ਸਾਰੇ ਬੇਲੋੜੇ ਖਰਚੇ ਵੀ ਇਸ ਨਾਲ ਬਚਦੇ ਹੈ।
1: ਹੁਣ ਦੇਖੋ ਇਹ ਜਿਹੜਾ ਸਮਾਂ ਹੁੰਦਾ ਨਾ ਰੁੜੀਆ ਰਾਮ ਜੀ, ਕਮਾਦ ਵਾਸਤੇ ਬੜਾ ਨਾਜ਼ੁਕ ਦੌਰ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਇਹਨਾਂ ਦਿਨਾਂ 'ਚ ਜੇ ਆਪਾਂ ਜਿੰਨਾ ਕਹਿੰਦੇ ਅੱਗੇ ਹੋ ਕੇ ਇਹਨੂੰ ਫਸਲ ਨੂੰ ਕਾਬੂ ਕਰ ਲਈਏ, ਫਿਰ ਅੱਗੇ ਫਿਰ ਬੜਾ ਵਧੀਆ ਨਤੀਜੇ ਮਿਲਦੇ ਆ।
0: ਮਿਲਦੇ ਆ ਜੀ, ਮਿਲਦੇ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰਾ ਕੀਟ ਪਤੰਗ ਕਮਾਦ ਦੀ ਫਸਲ ਨੂੰ ਇਹਨਾਂ ਦਿਨਾਂ 'ਚ ਪੈਂਦਾ।
1: ਪਾਣੀ ਦੀ ਲੋੜ ਪੈਂਦੀ,
0: ਪਾਣੀ ਦੀ ਲੋੜ ਵੀ ਪੈਂਦੀ ਹੈ।
1: ਸੋ ਪਾਣੀ ਦੀ ਲੋੜ ਜੇ ਆਪਾਂ ਗੱਲ ਕਰਦੇ ਹਾਂ ਕਿ ਫਸਲ ਨੂੰ ਲੋੜ ਦੇ ਮੁਤਾਬਕ,
0: ਹਾਂ
1: ਵੈਸੇ ਤਾਂ ਹੁਣ ਦੇਖੋ ਇਹੋ ਜਿਹੀਆਂ ਵਿਧੀਆਂ ਆ ਗਈਆਂ ਨੇ ਕਿ ਜਿੰਨਾ ਪਾਣੀ ਲੋੜ ਆ ਨਾ ਉਨਾ ਹੀ ਲਾਓ,
0: ਬੇਲੋੜਾ ਨਾ ਲਾਓ।
1: ਬੇਵਾਧੂ ਜਿਹੜਾ ਪਾਣੀ ਕਿਉਂ ਲਾਉਣਾ? ਅਤੇ ਕਈ ਤਰੀਕੇ ਦੀਆਂ ਵਿਧੀਆਂ ਅਪਣਾ ਕੇ ਨਾ ਰੁੜੀਆ ਰਾਮ ਜੀ ਕਮਾਦ ਦੇ ਵਿੱਚ ਉਹ ਬੜੀਆਂ ਕਾਮਯਾਬ ਨੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ। ਹੁਣ ਤਾਂ ਜੀ ਦੇਖੋ ਜਿੱਦਾਂ ਤੁਸੀਂ ਵਿਧੀਆਂ ਦਾ ਜ਼ਿਕਰ ਕੀਤਾ ਨਾ, ਹਰ ਚੀਜ਼ ਪਾਣੀ ਤੋਂ ਲੈ ਕੇ ਖਾਦ ਤੱਕ ਹੈ ਕਿ ਨਹੀਂ, ਹਰ ਚੀਜ਼ ਜਿਹੜੀ ਹੈ ਇੱਕ ਵਿਧੀਵਤ ਤਰੀਕੇ ਨਾਲ ਆਪਾਂ ਦੇਣੀ ਆ। ਖਾਦਾਂ ਵੀ ਅਸੀਂ ਬੇਲੋੜੀਆਂ ਨਹੀਂ ਪਾਉਣੀਆਂ, ਪਾਣੀ ਵੀ ਬੇਲੋੜਾ ਨਹੀਂ ਦੇਣਾ, ਬਿਨਾਂ ਗੱਲੋਂ ਦਵਾਈਆਂ ਦੇ ਛਿੜਕਾਵ ਨਹੀਂ ਕਰਨੇ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਜ਼ਰੂਰੀ ਨਹੀਂ ਸਰਵੇਖਣ। ਆਪਾਂ ਇਸ ਕਰਕੇ ਕਹਿੰਦੇ ਹਾਂ ਵੀ ਜੇ ਗੁਆਂਢੀ ਦੇ ਖੇਤ 'ਚ ਜਿਹੜੀ ਚੀਜ਼ ਦਾ ਹੱਲ ਹੈ, ਜ਼ਰੂਰੀ ਨਹੀਂ ਉਹ ਤੁਹਾਡੇ ਵੀ ਹੋ ਜੇ। ਤੁਸੀਂ ਆਪਣੇ ਖੇਤ ਦਾ ਨਿਰੀਖਣ ਕਰੋਗੇ, ਪਤਾ ਲੱਗੂਗਾ ਕਿ ਕਿੰਨਾ ਹੱਲਾ ਹੈ, ਕਿਸ ਪੱਧਰ ਤੱਕ ਦਾ ਹਮਲਾ ਹੈ, ਉਸ ਲਿਹਾਜ਼ ਦੇ ਨਾਲ ਤੁਸੀਂ ਫਿਰ ਜਿਹੜਾ ਵੀ ਉਪਰਾਲਾ ਕਰਨਾ ਹੈ, ਕਿਉਂਕਿ ਕਮਾਦ ਦੀ ਫਸਲ ਦੇ ਵਿੱਚ ਹੁਣ ਟ੍ਰਾਈਕੋਗ੍ਰਾਮਾ ਕਾਰਡ ਆ ਗਿਆ ਜੀ, ਉਹ ਬੜੇ ਜਿੱਦਾਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਕਾਰਗਰ ਨੇ,
1: ਜੈਵਿਕ ਕੰਟਰੋਲ ਜਿਹਨੂੰ,
0: ਜੈਵਿਕ ਕੰਟਰੋਲ ਜਿਹਨੂੰ ਆਪਾਂ ਕਹਿੰਦੇ
1: ਹਾਂ ਨਾ, ਜੀਵਾਣੂ ਦੇ ਨਾਲ ਜਿਹੜੀ ਵਧੀਆ ਰੋਕਥਾਮ ਕਰਨੀ, ਕਿ ਜਿਹੜੀਆਂ ਅਸੀਂ ਵਾਧੂ ਜਿਹੜੀਆਂ ਰਸਾਇਣਾਂ ਇਸਤੇਮਾਲ ਕਰਦੇ ਹਾਂ ਨਾ, ਉਹਨਾਂ ਤੋਂ ਬਚਤ ਹੋ ਜਾਂਦੀ
0: ਹੋ ਜਾਂਦੀ ਹੋ ਜਾਂਦੀ ਹੈ ਹੋ ਜਾਂਦੀ ਹੈ
1: ਉਹਨਾਂ ਦੀ ਵਧੀਆ ਵਰਤੋਂ ਜਿਹੜੀ ਕੀਤੀ ਜਾ ਸਕਦੀ ਹੈ। ਆਪਣੇ ਇਹੋ ਖੰਡ ਮੇਲੇ ਨਾਲ ਰਾਬਤਾ ਰੱਖੋ, ਉਹਨਾਂ ਤੋਂ ਲੈ ਕੇ ਜਿਹੜੇ ਟ੍ਰੈਕੋ ਕਾਰਡ ਹੁੰਦੇ ਆ ਨਾ,
0: ਬਿਲਕੁਲ
1: ਉਹ ਪੱਤਿਆਂ ਦੇ ਹੇਠੇ ਜਿਹੜਾ ਨੱਥੀ ਕਰਨੇ ਹੁੰਦੇ,
0: ਬਿਲਕੁਲ
1: ਵੱਖ ਵੱਖ ਥਾਵਾਂ 'ਤੇ। ਅਤੇ ਬਾਕੀ ਦੇਖੋ ਜਿਸ ਤਰ੍ਹਾਂ ਪਾਣੀ ਦੀ ਬੱਚਤ ਦੇ ਨਾਲ ਨਾਲ ਜਿੱਦਾਂ ਖਾਦਾਂ ਜੇ ਵਰਤੀਏ, ਤੁਪਕਾ ਸਿੰਜਾਈ ਬੜੀ ਕਾਮਯਾਬ ਹੈ ਰੁੜੀਆ ਰਾਮ ਜੀ ਕਮਾਦ ਦੇ ਵਿੱਚ, ਇਹਨੂੰ ਫਰਟੀਗੇਸ਼ਨ ਕਹਿੰਦੇ ਹਾਂ।
0: ਬਿਲਕੁਲ ਬਿਲਕੁਲ,
1: ਕਿ ਨਾਲ ਪਾਣੀ ਲੱਗ ਗਿਆ ਅਤੇ ਨਾਲ ਖਾਦਾਂ ਵੀ
0: ਮਿਲ ਗਈ,
1: ਦੋਨੋਂ ਕੰਮ ਹੋ ਜਾਂਦੇ ਹੈਗੇ ਆ। ਸੋ ਤਾਂ ਕਿ ਫਸਲ ਵਧੀਆ ਹੋਊਗੀ, ਪਾਣੀ ਦੀ ਘਾਟ ਨਾ ਹੁੰਦੀ ਹੈ, ਨਮੀ ਦਾ ਸੰਭਾਲ ਵਾਸਤੇ ਆਪਾਂ ਨੂੰ ਖਾਸ ਜਿੱਦਾਂ ਮਲਚਿੰਗ ਵਗੈਰਾ ਵੀ ਕਰ ਸਕਦੇ ਹਾਂ ਜੀ। ਵਧੀਆ,
0: ਬੜੀ ਕਾਰਗਰ ਹੈ ਜੀ ਮਲਚਿੰਗ, ਕਮਾਦ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਮਲਚਿੰਗ ਕਰ।
1: ਇਹਦੇ ਨਾਲ ਕਹਿੰਦਾ ਪਾਣੀ ਦੀ ਬੱਚਤ ਤੇ ਦੂਸਰਾ ਜੇ ਨਦੀਨ ਵੀ ਨਹੀਂ ਜਿਹੜੇ ਨਾ ਉਹ ਕਾਬੂ ਰਹਿਣ,
0: ਉਹ ਦੱਬੇ ਰਹਿਣੇ ਨੇ ਜੀ। ਦੇਖੋ ਜਦੋਂ ਮਲਚਿੰਗ ਹੋ ਗਈ ਹੈ, ਖਾਸ ਕਰਕੇ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਗੱਲ ਕਰਦੇ ਹਾਂ ਜਾਂ ਕਮਾਦ ਦੀ ਫਸਲ ਦੇ ਵਿੱਚ ਕਰਦੇ ਹਾਂ, ਉਹ ਇਸੇ ਕਰਕੇ ਹੈ ਕਿਉਂਕਿ ਇਹਨਾਂ 'ਚ ਨਦੀਨ ਵੀ ਬਹੁਤ ਜ਼ਿਆਦਾ ਪੈਂਦਾ ਹੈ। ਸੋ ਇਸ ਕਰਕੇ ਜਦੋਂ ਮਲਚਿੰਗ ਹੋ ਗਈ ਹੈ, ਨਦੀਨ ਨੇ ਥੱਲੇ ਦੱਬੇ ਰਹਿਣਾ ਹੈ, ਨਦੀਨ ਨੇ ਬਾਹਰ ਨਹੀਂ ਆਉਣਾ, ਪੁੰਨ ਵਾਲੇ ਫੜੀਆਂ ਇੱਕ ਨਾ ਦੋ, ਇੱਕ ਪੰਥ ਦੋ ਕਾਜ ਹੋ ਜਾਂਦੇ ਹੈ ਵੀ ਇੱਕ ਤਾਂ ਦੇਖੋ ਤੁਹਾਡੇ ਨਦੀਨਾਂ ਤੋਂ ਤੁਹਾਨੂੰ ਛੁਟਕਾਰਾ ਮਿਲਦਾ, ਦੂਸਰਾ ਇਹ ਨਮੀ ਦੀ ਸੰਭਾਲ ਰਹਿੰਦੀ ਹੈ ਪਾਣੀ।
1: ਅੱਛਾ ਰੁੜੀਆ ਰਾਮ ਜੀ, ਸਿਉਂਕ ਬੜਾ ਨੁਕਸਾਨ ਕਰਦੀ ਹੈ ਇਹਨਾਂ ਦਿਨਾਂ ਦੇ ਵਿੱਚ,
0: ਨਾਮਰਾਦ ਚੀਜ਼ ਹੈ ਜੀ।
1: ਹਾਂਜੀ
0: ਨਾਮਰਾਦ,
1: ਇਹ ਕਾਫੀ, ਕਿਉਂਕਿ ਫਸਲ ਜਦੋਂ ਜਿੱਦਾਂ ਆਪਾਂ ਕਹਿੰਦੇ ਉੱਗਰੀ ਹੁੰਦੀ ਹੈ ਅਤੇ ਜ਼ਿਆਦਾ ਨੁਕਸਾਨ ਕਰਦੀ ਹੈ, ਅਤੇ ਬੂਟਿਆਂ ਨੂੰ ਪਤਾ ਹੀ ਆਪਾਂ ਨੂੰ ਵੀ ਸਿਉਂਕ ਦਾ ਸਿੱਧਾ ਜਿਹਾ ਤਰੀਕਾ ਆ ਕੇ ਬੂਟੇ ਨੂੰ ਹਿਲਾਓ, ਜੇ ਸਿੱਧਾ ਨਿਕਲ ਗਿਆ ਇਹਦਾ ਮਤਲਬ ਸਿਉਂਕ ਦਾ ਹੱਲਾ ਹੈ ਉੱਤੇ,
0: ਹੱਲਾ ਹੈ ਜੀ। ਨਾਲੇ ਇਹ ਤਾਂ ਦੇਖੋ ਸੰਧੂ ਸਾਹਿਬ, ਜਿੱਦਾਂ ਇਹ ਕਿ ਐਸਾ ਕੀੜਾ ਹੈ ਵੀ ਇਹ ਘਰਾਂ ਦਾ ਅਤੇ ਖੇਤਾਂ ਦਾ
1: ਬਹੁਤ ਨੁਕਸਾਨ,
0: ਦੋਨਾਂ ਪੱਖਾਂ ਦੇ ਨੁਕਸਾਨ ਕਰਦਾ। ਔਰ ਜਿਹੜੀ ਜ਼ਮੀਨ ਦੇ ਵਿੱਚ ਸਿਉਂਕ ਹੋਵੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸਿਉਂਕ ਜਾ ਨਹੀਂ ਸਕਦੀ। ਸਿਉਂਕ ਦਾ ਉਪਰਾਲਾ ਜਿਹੜਾ ਹੈ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਸਿਉਂਕ ਦਾ ਉਪਰਾਲਾ ਜਿਹੜਾ ਹੈ ਉਹ ਆਪਾਂ ਕਰ ਸਕਦੇ ਹਾਂ, ਚਾਹੇ ਉਹ ਘਰਾਂ ਦੇ ਵਿੱਚ ਗੱਲ ਕਰ ਲਈਏ। ਉਪਰਾਲਾ ਵੀ ਇੱਕ ਸੰਧੂ ਸਾਹਿਬ ਸਿਉਂਕ ਦਾ ਇਹ ਹੈ ਵੀ ਇਹ ਨਹੀਂ ਹੈ ਜਦੋਂ ਹੱਲਾ ਹੋ ਗਿਆ ਉਦੋਂ ਉਪਰਾਲਾ ਕਰੋ,
1: ਨਾ ਨਾ ਪਹਿਲੇ
0: ਇਹ ਕੀੜਾ ਇੱਕ ਐਸਾ ਹੈ ਖਾਸ ਕਰਕੇ ਜਦੋਂ ਆਪਾਂ ਕਰਦੇ ਹਾਂ ਜੂਨ ਦੀ ਗੱਲ ਕਰਦੇ ਹਾਂ ਨਾ, ਖਾਸ ਕਰਕੇ ਜੂਨ ਦੇ ਮਹੀਨੇ ਦੇ ਵਿੱਚ,
1: ਹਾਂ
0: ਕਿਉਂਕਿ ਉਸ ਤੱਕ ਇਹਦਾ ਉਪਰਾਲਾ ਹੋ ਜਾਣਾ ਚਾਹੀਦਾ। ਉਹ ਤੋਂ ਬਾਅਦ ਬਰਸਾਤ ਦਾ ਮੌਸਮ ਹੈ, ਤੁਹਾਨੂੰ ਪਤਾ ਵੀ ਬਰਸਾਤ ਦੇ ਵਿੱਚ ਹੀ ਫਿਰ ਅਲਮਾਰੀ ਦੇ ਵਿੱਚ ਬੰਦਾ ਹੱਥ ਲਾਉਂਦਾ ਤੇ ਅਲਮਾਰੀ ਬਾਹਰ ਆ ਜਾਂਦੀ ਹੈ,
1: ਆ ਜਾਂਦੀ
0: ਤੇ ਫਸਲ ਦੇ ਗੰਨੇ ਨੂੰ ਹੱਥ ਲਾਉਂਦਾ ਤੇ ਗੰਨਾ ਹੀ ਬਾਹਰ ਆ ਜਾਂਦਾ।
1: ਹਾਂ,
0: ਸੋ ਇਸ ਕਰਕੇ ਇਹ ਕੀੜਾ ਹੈ ਇਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ, ਬਹੁਤ ਸਾਰੀਆਂ ਦਵਾਈਆਂ ਹੈ ਪਰ ਵਰਤਣੀਆਂ ਪਹਿਲਾਂ ਹੈ।
1: ਹਾਂ, ਸਾਵਧਾਨੀ ਨਾਲ,
0: ਸਾਵਧਾਨੀ।
1: ਇਸ ਤੋਂ ਇਲਾਵਾ ਗੇਤੀ ਫੋੜ ਦਾ ਗੜੂਆ, ਇਹ ਵੀ ਬਹੁਤ ਨੁਕਸਾਨ ਕਰਦਾ ਜੀ।
0: ਬਿਲਕੁਲ ਬਿਲਕੁਲ,
1: ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ। ਤੇ ਇਹ ਤਾਂ ਵਧੀਆ ਤਰੀਕਾ ਹੈ ਕਿ ਆਪਾਂ ਜਿਹੜੀ ਦਾਣੇਦਾਰ ਦਵਾਈ ਆ ਨਾ ਉਹ ਇਸਤੇਮਾਲ ਕਰ ਲਓ ਜੀ।
0: ਇਹ ਤਾਂ ਦੇਖੋ ਸੰਧੂ ਸਾਹਿਬ ਕੁਛ ਇੱਕ ਚੀਜ਼ਾਂ ਤਾਂ ਐਸੀਆਂ ਹੈ ਜਿੱਦਾਂ ਆਪਾਂ ਸਿਉਂਕ ਦੀ ਵੀ ਗੱਲ ਕਰਦੇ ਹਾਂ ਕਿ ਪਹਿਲਾਂ ਜੇ ਜ਼ਮੀਨ ਨੂੰ ਸੋਧ ਲਿਆ ਜਾਵੇ ਨਾ ਕਾਫੀ ਹੱਦ ਤੱਕ ਸਾਡਾ ਨੁਕਸਾਨ ਜਿਹੜਾ ਬਚ ਜਾਂਦਾ ਹੈ। ਸਿਉਂਕ ਦੀ ਰੋਕਥਾਮ ਲਈ ਵੀ ਆਪਾਂ ਦਵਾਈ ਪਹਿਲਾਂ ਵਰਤ ਲਈਏ ਕਮਾਦ ਦੀ ਫਸਲ ਦੀ ਬਜਾਰੇ ਤੋਂ ਪਹਿਲਾਂ, ਫਿਰ ਵੀ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ।
1: ਹਾਂ, ਜਦੋਂ ਆਪਾਂ ਬੀਜਦੇ ਹਾਂ ਨਾ
0: ਹਾਂ
1: ਉਦੋਂ ਜਿਹੜੀਆਂ ਗੁੱਲੀਆਂ ਦੇ ਉੱਪਰ ਦਵਾਈ ਪਾ ਦਈਏ
0: ਪਾ ਦਈਏ ਪਾ ਦਈਏ
1: ਤੇ ਉਹਦੇ ਨਾਲ ਫਿਰ ਸਿਉਂਕ ਦਾ ਨਾ ਜਿਹੜੀ ਸੰਭਾਵਨਾ ਖਤਮ ਹੋ ਜਾਂਦੀ ਹੈ।
0: ਆ ਘਰਾਂ ਦੇ ਵਿੱਚ ਹੁਣ ਜਦੋਂ ਲੋਕੀ ਮਕਾਨ ਬਣਾਉਂਦੇ ਆ ਜੀ,
1: ਪਹਿਲਾਂ ਦਵਾਈ
0: ਪਹਿਲਾਂ ਕਰਨ ਲੱਗ ਗਏ ਨਾ ਦਵਾਈਆਂ ਪਾਉਣ ਲੱਗ ਗਏ, ਤੇ ਇਸ ਕਰਕੇ ਉਹ ਇੱਕ ਵਾਰੀ ਦਵਾਈ ਪਾਉਣ ਨਾਲ ਨਹੀਂ ਕੰਮ ਚੱਲਦਾ, ਇਹ ਵੀ ਉਹਨਾਂ ਦਾ ਭੁਲੇਖਾ ਹੈ। ਕਿਉਂਕਿ ਜਿਹੜੀ ਪੈਲੀ 'ਚ, ਕਿਉਂਕਿ ਜ਼ਮੀਨ ਦਾ ਆਧਾਰ ਹੁੰਦਾ, ਸਿਉਂਕ ਨੇ ਤਾਂ ਥੱਲੇ ਆਉਣਾ, ਸਿਉਂਕ ਨੇ ਬਾਹਰੋਂ ਤਾਂ ਆਉਣਾ ਨਹੀਂ ਕਿਤੋਂ, ਜ਼ਮੀਨ 'ਚ ਆਉਣਾ ਹੈ ਤੇ ਘਰ ਤਾਂ ਤੁਸੀਂ ਜ਼ਮੀਨ 'ਤੇ ਬਣਾਇਆ ਨਾ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਭਾਈ ਉਹਨੂੰ ਨਿਕਲ ਸਿਰ ਨਹੀਂ ਚੱਕਣ ਦੇਣਾ, ਨਿਕਲਣ।
1: ਤੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਰੁੜੀਆ ਰਾਮ ਜੀ ਅਗੇਤੀ ਫੋੜ ਦੇ ਗੁਣੂਆਂ ਦੇ ਵਿੱਚ ਮਿੱਤਰ ਕੀੜਿਆਂ ਦੇ ਰਾਹੀਂ ਰੋਕਥਾਮ, ਇਹ ਬੜਾ ਢੁਕਵਾਂ ਸਮਾਂ ਹੁੰਦਾ ਜੀ।
0: ਬਿਲਕੁਲ,
1: ਕਿ ਜਿਹੜੇ ਇੱਕ ਵੱਖ ਵੱਖ ਕਿਸਮ ਦੇ ਨਾ ਜਿਹੜੇ ਮਿੱਤਰ ਕੀੜੇ ਹੈ ਉਹ ਕਾਰਡ ਆਪਾਂ ਜਿਹੜੇ ਬੂਟਿਆਂ ਦੇ ਥੱਲੜੇ ਪਾਸੇ ਨਾ
0: ਨੱਥੀ ਕਰਦੀ ਹੈ।
1: ਹਾਂ, 40 ਬਰਾਬਰ ਹਿੱਸਿਆਂ 'ਚ ਆਪਣੇ ਜਿਹੜਾ ਖੇਤ ਆ ਨਾ
0: ਵੰਡ ਕਰ ਲੈਣੀ,
1: ਹੁਣ ਵੰਡ ਲਓ ਤੇ 40 ਬਰਾਬਰ ਹਿੱਸਿਆਂ ਦੇ ਵਿੱਚ ਆਪਾਂ ਨੇ ਵੱਖ ਵੱਖ ਥਾਵਾਂ 'ਤੇ ਉਹ ਕਾਰਡ ਜਿਹੜੇ ਹੈ ਉਹ ਲਾ ਦਈਏ ਜੀ।
0: ਇਹ ਤਾਂ ਬਹੁਤ ਜ਼ਿਮੀਦਾਰ ਹੁਣ ਦੇਖੋ ਇਹ ਉਪਰਾਲਾ ਕਰਦੇ ਹੈ ਕਾਫੀ ਹੱਦ ਤੱਕ,
1: ਬਹੁਤ ਵਧੀਆ ਜੀ। 500 ਆਂਡੇ ਹੋਣੇ ਚਾਹੀਦੇ ਆ ਜੀ। ਤੋ ਇਸ ਤਰੀਕੇ ਨਾਲ ਤਕਰੀਬਨ ਕੋਈ 20,000 ਆਂਡੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਲਗਾ ਦਈਏ ਤੇ ਇਹ ਬੜਾ ਵਧੀਆ ਪ੍ਰਬੰਧ ਹੋ ਜਾਂਦਾ ਜੀ। ਫਿਰ ਜਿਹੜੀ ਆਪਾਂ ਨੂੰ ਦਵਾਈ ਜਿਹੜੀ ਰਸਾਇਣ ਵਰਤਨੇ ਆ ਨਾ ਉਹਨਾਂ ਦੀ ਬੱਚਤ ਹੋ ਜਾਏਗੀ ਜੀ।
0: ਬੱਚਤ ਹੋ ਜਾਂਦੀ ਹੈ ਨਾ ਰਸਾਇਣ ਨਾ ਵਰਤਣ ਨਾਲ ਸੰਧੂ ਸਾਹਿਬ, ਕਈ ਪੱਖਾਂ 'ਤੇ ਬੱਚਤ ਹੈ। ਇੱਕ ਤਾਂ ਵਾਤਾਵਰਨ ਦੀ ਬੱਚਤ ਹੋਊਗੀ, ਦੂਜੀ ਪੈਸਿਆਂ ਦੀ। ਹੁਣ ਦੇਖੋ ਰਸਾਇਣ ਮਹਿੰਗੇ ਬਹੁਤ ਨੇ,
1: ਖਰਚਾ ਬਹੁਤ
0: ਜ਼ਿਆਦਾ ਵੱਧ ਜਾਂਦਾ ਹੈ। ਸੋ ਇਸ ਕਰਕੇ ਜੇ ਕੋਸ਼ਿਸ਼ ਕਰੀਏ ਕਿ ਸਾਡਾ ਵੀ ਇਹ ਸੱਪ ਵੀ ਮਰ ਜਾਵੇ ਸੋਟੀ ਮਰ ਜਾਵੇ, ਪੈਸੇ ਦੀ ਬੱਚਤ ਹੋ ਜਾਵੇ ਅਤੇ ਕੀਟ ਪਤੰਗ ਤੋਂ ਵੀ ਬਚਾਅ ਹੋ ਜਾਵੇ। ਇਸ ਕਰਕੇ ਜਿਹੜਾ ਟ੍ਰਾਈਕੋਗ੍ਰਾਮਾ ਕਾਰਡ ਜਿਹੜੇ ਹੈ ਇਹ ਬੜੇ ਹੀ ਕਾਰਗਰ ਤਰੀਕਾ ਹੈ ਇਹਨਾਂ ਨੂੰ ਕਾਬੂ ਕਰਨ ਦਾ। ਤੇ ਜਿੱਦਾਂ ਤੁਸੀਂ ਦੱਸਿਆ ਵੇਲਾ ਹੈ, ਵੇਲੇ ਦਾ ਕੰਮ ਦੇਖੋ, ਵੇਲੇ ਦੀਆਂ ਤਾਂ ਫਿਰ ਟੱਕਰਾਂ ਹੀ ਹੋ ਜਾਂਦੀਆਂ ਨੇ ਜੀ। ਆਹ ਦਿਨਾਂ ਦੇ ਵਿੱਚ ਬੰਦੋਬਸਤ ਕਰਨਾ ਹੈ, ਇਹ ਬੜੇ ਵਧੀਆ ਦਿਨ ਚੱਲਣ ਡੇ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਸਿਉਂਕ ਦੀ ਗੱਲ ਕਰ ਲਈਏ ਆਪਾਂ, ਜਿੱਦਾਂ ਤੁਸੀਂ ਆਗ ਦੇ ਗੜੂਏ ਦੀ ਗੱਲ ਕੀਤੀ ਹੈ,
1: ਕਾਲਾ ਖਟਮਲ ਦੀ ਗੱਲ ਕਰੋ,
0: ਕਾਲਾ ਖਟਮਲ ਹੈ, ਬਹੁਤ ਸਾਰੀਆਂ ਚੀਜ਼ਾਂ ਹੈ, ਬਹੁਤ ਸਾਰੇ ਕੀੜੇ ਹੈ ਜਿਹੜੇ ਪੈਂਦੇ ਹੈ, ਪਰ ਉਹਨਾਂ ਦਾ ਜੇ ਪ੍ਰਬੰਧ ਕਰਨਾ ਹੈ ਉਹ ਆਪਣੇ ਕੋਲ ਹੁਣ ਬੜਾ ਢੁਕਵਾਂ ਸਮਾਂ ਹੈ।
1: ਕੀ ਇਰਾਦਾ ਫਿਰ,
0: ਚਲੀਏ ਜੀ।
1: ਜੈ ਹਿੰਦ ਜੀ,
0: ਜੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਕਾਨ ਦਾ 107ਵਾਂ ਭਾਗ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਮਾਨਸ ਕਾਨ ਦਾ 107ਵਾਂ ਪਾਕ, ਮੀਡੀਅਮ ਵੇਵ 343.6 ਮੀਟਰ।
1: FM ਬੈਂਡ 6.2 MHz 'ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 6:51 ਹੋ ਚੁੱਕੇ ਨੇ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਨਵੀਂ ਸਵੇਰ।

ਨਵੀਆਂ ਉਮੀਦਾਂ ਅਤੇ ਨਵੀਆਂ ਉਮੰਗਾਂ ਦੇ ਨਾਲ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਮੈਂ ਜਸਪ੍ਰੀਤ ਕੌਰ। ਅਤੇ ਅੱਜ ਬੁੱਧਵਾਰ ਹੈ, ਸ਼ਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 3 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਅੱਜ 17 ਤਾਰੀਖ ਹੈ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਤੋਂ। ਸੰਸਾਰ 'ਚ ਸਭ ਤੋਂ ਅਮੀਰ ਇਨਸਾਨ ਉਹ ਨਹੀਂ ਜਿਸ ਦੀ ਜੇਬ ਨੋਟਾਂ ਦੇ ਨਾਲ ਭਰੀ ਹੋਈ ਹੈ, ਬਲਕਿ ਸਭ ਤੋਂ ਅਮੀਰ ਉਹ ਹੈ ਜਿਸ ਦਾ ਮਨ ਪਰਮਾਤਮਾ ਦੀ ਰਜ਼ਾ, ਸ਼ੁਕਰਾਨੇ ਅਤੇ ਸੰਤੋਖ ਦੇ ਨਾਲ ਭਰਿਆ ਹੋਇਆ। ਜਦੋਂ ਅਸੀਂ ਹਰ ਪਲ ਹਰ ਹਾਲ 'ਚ ਉਸ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਨਾ ਸਿੱਖ ਲੈਂਦੇ ਹਾਂ ਤਾਂ ਜ਼ਿੰਦਗੀ ਦੀਆਂ ਸਾਰੀਆਂ ਚਿੰਤਾਵਾਂ ਆਪਣੇ ਆਪ ਮੁੱਕ ਜਾਂਦੀਆਂ ਨੇ।

ਹੁਣੇ ਤੁਸੀਂ ਸਰਵਣ ਕਰ ਰਹੀ ਸੀ ਸ਼ਬਦ ਹਰਬੰਸ ਸਿੰਘ ਤੇਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਪ੍ਰੋਗਰਾਮ ਨਵੀਂ ਸਵੇਰ 'ਚ। ਆ ਹੁਣ ਸੁਣਦੇ ਹਾਂ ਭਜਨ ਆਵਾਜ਼ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ।

0: ਹੁਣੇ ਤੁਸੀਂ ਪ੍ਰੋਗਰਾਮ ਸੁਣਿਆ ਖੇਤੀ ਨੁਕਤੇ। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਸੀ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ। ਪੇਸ਼ਕਸ਼ ਰਣਬੀਰ ਸਿੰਘ ਦੀ ਸੀ। 100.2 FM 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ।
1: ਹਰ ਵਰੇ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਇਸ ਵੇਲੇ ਸਵੇਰ ਦੇ ਠੀਕ 7:10 ਹੋ ਚੁੱਕੇ ਨੇ ਅਤੇ ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਸਵੇਰੇ 8:40 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਸੁਣੋਗੇ।

ਸਵੇਰੇ 10 ਵੱਜ ਕੇ 32 ਮਿੰਟ 'ਤੇ ਤੁਸੀਂ ਆਨੰਦ ਮਾਣੋਗੇ ਆਪਣੇ ਪਸੰਦ ਦੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। ਵਟਸਐਪ ਫਰਮਾਇਸ਼ 'ਤੇ ਆਧਾਰਿਤ ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11 ਵੱਜ ਕੇ 2 ਮਿੰਟ 'ਤੇ। ਅਤੇ ਸਵੇਰੇ 11:30 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਫੁਲਕਾਰੀ ਦਾ। ਦੁਪਹਿਰ 12:05 'ਤੇ ਪੇਸ਼ ਕਰਾਂਗੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ। ਅੱਜ ਬੁੱਧਵਾਰ ਹੈ, ਅੱਜ ਇਹ ਪ੍ਰੋਗਰਾਮ ਪੁਆਧੀ 'ਚ ਪੇਸ਼ ਕੀਤਾ ਜਾਣਾ। ਚਿੱਠੀਆਂ 'ਤੇ ਆਧਾਰਿਤ ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 1:02 'ਤੇ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦ ਦੇ ਹਿੰਦੀ ਫਿਲਮੀ ਨਗਮਿਆਂ ਦਾ ਆਨੰਦ ਮਾਣਦੇ ਹੋ। ਫੌਜੀ ਵੀਰਾਂ ਲਈ ਰੋਜ਼ਾਨਾ ਪ੍ਰੋਗਰਾਮ ਸਰਫਰੋਸ਼ ਪੇਸ਼ ਕਰਾਂਗੇ ਦੁਪਹਿਰ 2:00। ਅਤੇ ਲਾਈਵ ਫੋਨ ਇਨ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਇਸ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਰਹੇਗਾ ਕਰੋ ਯੋਗ ਰਹੋ ਨਿਰੋਗ। ਅਤੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ ਆਨੰਦ ਤੁਸੀਂ ਮਾਣੋਗੇ ਸ਼ਾਮੀ 5:02 'ਤੇ। ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਨਜ਼ਰ ਕਰਾਂਗੇ ਸ਼ਾਮੀ 5:30। ਇਸ ਪ੍ਰੋਗਰਾਮ 'ਚ ਇੱਕ ਗੱਲਬਾਤ ਤੁਹਾਨੂੰ ਸੁਣਵਾਈ ਜਾਏਗੀ ਡਾਕਟਰ ਜਗਦੀਪ ਸਿੰਘ ਹੋਰਾਂ ਵੱਲੋਂ। ਕੀਤੀ ਹੋਈ ਵਿਸ਼ਾ ਰਹੇਗਾ ਗਰਮੀਆਂ 'ਚ ਬਾਗਾਂ ਦੀ ਸੰਭਾਲ ਅਤੇ ਖਾਦ ਪ੍ਰਬੰਧ।

ਤੇ ਸ਼ਾਮੀ 6:30 ਵਜੇ ਸੀਸੀ ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਲੀਡਸ ਦੇ ਹੋਡਿੰਗਲੀ ਸਟੇਡੀਅਮ 'ਚ ਭਾਰਤ ਦੇ ਨੀਦਰਲੈਂਡ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ। ਤੇ ਸਾਡੇ ਰੋਜ਼ਾਨਾ ਦੇ ਪ੍ਰੋਗਰਾਮ ਐਪ ਜ਼ਰੀਏ ਜਾਰੀ ਰਹਿਣਗੇ। ਨੌਜਵਾਨਾਂ ਲਈ ਰੋਜ਼ਾਨਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹੋਵਾਂਗੇ ਸ਼ਾਮੀ 6:30 ਵਜੇ।

ਅਤੇ 7:45 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ। ਸਥਾਨਕ ਕਲਾਕਾਰਾਂ 'ਤੇ ਆਧਾਰਿਤ ਪ੍ਰੋਗਰਾਮ ਮਹਿਕ ਮਾਲਵੇ ਦੀ ਲੈ ਕੇ ਹਾਜ਼ਰ ਹੋਵਾਂਗੇ ਰਾਤੀ 7:15। ਇਸ ਪ੍ਰੋਗਰਾਮ 'ਚ ਤੁਸੀਂ ਜੀ ਸੁਣੋਗੇ ਨੂਰਾ ਭੈਣਾਂ ਨੂੰ। ਅਤੇ ਰਾਤੀ 10:02 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੁਰਾਣੇ ਹਿੰਦੀ ਫਿਲਮੀ ਨਗਮਿਆਂ 'ਤੇ ਆਧਾਰਿਤ ਪ੍ਰੋਗਰਾਮ ਰਜਨੀ ਗੰਧਾ ਲੈ ਕੇ ਹਾਜ਼ਰ ਹੋਵਾਂਗੇ ਰਾਤੀ 10:30। ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਸਮਾਂ 7:16 ਹੋ ਚੁੱਕੇ ਨੇ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਈਵੀਆਨ 'ਚ ਆਯੋਜਿਤ G7 ਸਿਖਰ ਸੰਮੇਲਨ 'ਚ ਨਵੀਆਂ ਸਾਂਝੇਦਾਰੀਆਂ ਬਣਾਉਣ ਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਪੁਨਰ ਨਿਰਮਾਣ ਵਿਸ਼ੇ ਤੇ ਇੱਕ ਉੱਚ ਪੱਧਰੀ ਕਾਰਜ ਸੈਸ਼ਨ 'ਚ ਹਿੱਸਾ ਲਿਆ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸਾਉਣੀ ਰੁੱਤ 2026 ਲਈ ਦੇਸ਼ ਭਰ 'ਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸੱਭਿਆਚਾਰਾਂ ਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 2027 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ। ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰੀ ਡਾਕਟਰ ਵਰਿੰਦਰ ਕੁਮਾਰ ਅੱਜ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ ਨੇ ਅੰਮ੍ਰਿਤਸਰ 'ਚ ਲਸ਼ਕਰ ਏ ਤੋਇਬਾ ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਤੇ ਜੰਮੂ ਤਵੀ ਰਾਹੀਂ ਕਟੜਾ ਤੱਕ ਮੁਸਾਫਰਾਂ ਨੂੰ ਆਧੁਨਿਕ ਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤਾਇਨਾਤ ਕੀਤਾ ਜਾਏਗਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ 'ਚ ਜੰਮੂ ਪੁਲਿਸ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਫਲੈਟ ਤੋਂ ਇੱਕ AK

0: ਜੇ ਜਿਉਂਦੇ ਰਹੇ ਤਾਂ ਹਾਦਸੇ ਨੂੰ ਨਿਬੇੜਨ ਲਈ ਕਈ ਘੰਟੇ, ਹਸਪਤਾਲ 'ਚ ਕਈ ਦਿਨ, ਮਹੀਨੇ ਜਾਂ ਸਾਲ ਲੱਗ ਜਾਂਦੇ ਨੇ।
1: ਕੁਝ ਸਕਿੰਟਾਂ ਦੀ ਅਣਗਹਿਲੀ ਕਿੰਨੇ ਖਤਰਨਾਕ ਨਤੀਜੇ ਲਿਆ ਸਕਦੀ ਹੈ।
0: ਜਾਣ ਵਾਲਾ ਚਲਾ ਜਾਂਦਾ, ਪਿੱਛੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਵਿਰਲਾਪ ਬਾਰੇ ਕਦੇ ਵਿਚਾਰ ਕੀਤਾ?
1: ਜੇ ਕਦੇ ਨਹੀਂ ਕੀਤਾ ਤਾਂ ਜ਼ਰਾ ਸੋਚੋ।
0: ਇਸ ਲਈ ਆਪਣੀ ਗੱਡੀ ਸਹੀ ਰਫ਼ਤਾਰ, ਸਹੀ ਲੇਨ ਵਿੱਚ ਚਲਾਓ ਅਤੇ ਆਪਣੇ ਟਿਕਾਣੇ 'ਤੇ ਸੁਰੱਖਿਅਤ ਪਹੁੰਚੋ।
1: ਤੁਹਾਡਾ ਮਾਸੂਮ ਪਰਿਵਾਰ ਤੁਹਾਡੀ ਉਡੀਕ ਕਰ ਰਿਹਾ ਹੈ।

ਫਰਾਂਸ 'ਚ ਚੱਲ ਰਹੇ G7 ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਸਹਿਯੋਗੀ ਮੁਲਕਾਂ ਨੇ ਯੂਕਰੇਨ ਜੰਗ ਮੁੜ ਏਜੰਡੇ 'ਤੇ ਲਿਆਉਣ ਲਈ ਮੰਗਲਵਾਰ ਨੂੰ ਜ਼ੋਰਦਾਰ ਵਕਾਲਤ ਕੀਤੀ ਹੈ ਅਤੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਕਰਾਉਣ ਦੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ, ਪਰ ਈਰਾਨ ਨਾਲ ਚੱਲ ਰਹੇ ਟਕਰਾਅ ਕਾਰਨ ਇਹ ਮੁੱਦਾ ਪਿੱਛੇ ਪੈ ਗਿਆ ਸੀ। ਅਤੇ ਟਰੰਪ ਵੱਲੋਂ ਈਰਾਨ ਨਾਲ ਜੰਗ ਖਤਮ ਕਰਨ ਦੇ ਸਮਝੌਤੇ ਦੇ ਐਲਾਨ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਯੂਕਰੇਨ ਵੱਲ ਹੋ ਗਿਆ ਹੈ। ਅਤੇ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੱਲ੍ਹ ਫਰਾਂਸ ਦੇ ਏਵੀਆਨ 'ਚ G7 ਸਿਖਰ ਸੰਮੇਲਨ ਦੌਰਾਨ ਇੱਕ ਦੂਜੇ ਨੂੰ ਮਿਲੇ ਅਤੇ ਸੰਖੇਪ 'ਚ ਗੱਲਬਾਤ ਵੀ ਕੀਤੀ। ਕੌਮੀ ਰਾਜਧਾਨੀ ਖੇਤਰ ਦੇ ਸੰਤੁਲਿਤ ਵਿਕਾਸ ਲਈ ਖੇਤਰੀ ਨੀਤੀ 2041 ਤਹਿਤ 4 ਨਵੇਂ ਗ੍ਰੀਨਫੀਲਡ ਸ਼ਹਿਰ ਵਿਕਸਿਤ ਕਰਨ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਕੌਮੀ ਰਾਜਧਾਨੀ ਖੇਤਰੀ ਪਲੈਨਿੰਗ ਬੋਰਡ ਯਾਨੀ ਕਿ NCRPB ਦੀ ਮੀਟਿੰਗ 'ਚ ਕੀਤਾ ਗਿਆ। ਮੀਟਿੰਗ ਦੀ ਅਗਵਾਈ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ NCR ਨੂੰ 3 ਜ਼ੋਨਾਂ 'ਚ ਵੰਡੇ ਜਾਣ ਦੀ ਸੰਭਾਵਨਾ ਹੈ ਅਤੇ ਇਹਨਾਂ ਨਵੇਂ ਸ਼ਹਿਰਾਂ ਨੂੰ ਨਮੋ ਨੋਡਸ ਨਾਮ ਦਿੱਤਾ ਜਾਣਾ ਹੈ। ਅਤੇ ਆਲਮੀ ਬਾਜ਼ਾਰਾਂ 'ਚ ਹਾਂ ਪੱਖੀ ਰੁਝਾਨ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਦੇ ਮੱਦੇਨਜ਼ਰ ਕੱਲ੍ਹ ਸ਼ੇਅਰ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਤੇਜ਼ੀ ਰਹੀ। ਸੈਂਸੈਕਸ 544 ਅੰਕ ਚੜ੍ਹ ਕੇ ਬੰਦ ਹੋਇਆ ਅਤੇ ਨਿਫਟੀ 'ਚ 135 ਅੰਕਾਂ ਦਾ ਵਾਧਾ ਦਰਜ ਹੋਇਆ।

ਕੇਂਦਰ ਸਰਕਾਰ ਨੇ ਦੁਬਾਰਾ ਲਈ ਜਾ ਰਹੀ ਨੀਟ UG ਪ੍ਰੀਖਿਆ ਤੋਂ ਪਹਿਲਾਂ ਮੰਗਲਵਾਰ ਨੂੰ ਟੈਲੀਗ੍ਰਾਮ ਮੈਸੇਜਿੰਗ ਐਪ ਤੇ ਆਰਜ਼ੀ ਤੌਰ ਤੇ ਪਾਬੰਦੀ ਲਾ ਦਿੱਤੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਇਹ ਕਦਮ ਨਕਲ ਗਰੋਹਾਂ ਤੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲਿਆਂ ਨਾਲ ਸਿੱਝਣ ਲਈ ਚੁੱਕਿਆ ਗਿਆ। ਨੀਟ ਦੀ 21 ਜੂਨ ਨੂੰ ਮੁੜ ਪ੍ਰੀਖਿਆ ਹੋਣੀ ਹੈ। NTA ਦੀਆਂ ਸਿਫਾਰਸ਼ਾਂ ਤੇ ਕਾਰਵਾਈ ਕਰਦਿਆਂ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਸੂਚਨਾ ਟੈਕਨੋਲੋਜੀ ਐਕਟ 2000 ਦੀਆਂ ਧਾਰਾ 69A ਤਹਿਤ ਹੁਕਮ ਜਾਰੀ ਕਰਕੇ ਮੁਲਕ 'ਚ ਟੈਲੀਗ੍ਰਾਮ ਪਲੇਟਫਾਰਮ ਤੇ ਤੈਅ ਤੇ ਸੀਮਤ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਰੋਕ 22 ਜੂਨ ਤੱਕ ਲਾਗੂ ਰਹੇਗੀ। ਦੇਸ਼ 'ਚ ਨੀਟ UG ਦੀ ਦੁਬਾਰਾ ਲਈ ਜਾ ਰਹੀ ਪ੍ਰੀਖਿਆ ਦਾ ਦਿਨ ਤੇ ਉਸ ਤੋਂ ਬਾਅਦ ਦਾ ਸਮਾਂ ਵੀ ਸ਼ਾਮਲ ਹੋਏਗਾ। ਤੇ ਦਵਾਈ ਦੀ ਗੁਣਵੱਤਾ ਤੇ ਮਰੀਜ਼ਾਂ ਦੀ ਸੁਰੱਖਿਆ ਨਾਲ ਜੁੜੇ ਫਿਕਰਾਂ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਨੇ ਨਿਯਮਾਂ 'ਚ ਸੋਧ ਕਰਦਿਆਂ ਖੰਘ ਦੇ ਸਿਰਪ ਸਮੇਤ ਹਰ ਤਰ੍ਹਾਂ ਦੇ ਸਿਰਪ ਦੀ ਡਾਕਟਰ ਦੀ ਪਰਚੀ ਤੋਂ ਬਿਨਾਂ ਵਿਕਰੀ ਤੇ ਰੋਕ ਲਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਦਮ ਦਾ ਮਕਸਦ ਖੰਘ ਸਿਰਪ ਸਮੇਤ ਸਿਰਪ ਆਧਾਰਿਤ ਦਵਾਈਆਂ ਨੂੰ ਸਖ਼ਤ ਨਿਗਰਾਨ ਘੇਰੇ ਹੇਠ ਲਿਆਉਣਾ ਹੈ। ਤੇ ਪੰਜਾਬ ਸਮੇਤ 5 ਸੂਬਿਆਂ 'ਚ 2027 ਦੇ ਪਹਿਲੇ 6 ਮਹੀਨਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ 'ਤੇ ਹੋਣਗੀਆਂ। ਚੋਣਾਂ 'ਤੇ ਮਰਦਮਸ਼ੁਮਾਰੀ ਦੇ ਕੰਮ 'ਚ ਟਕਰਾਅ ਤੋਂ ਬਚਣ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਸੰਭਾਵਨਾ ਹੈ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਕੱਲ੍ਹ ਸਹਿਕਾਰੀ ਬੈਂਕਾਂ ਰਾਹੀਂ 1 ਮਈ 2025 ਤੋਂ 28 ਫਰਵਰੀ 2026 ਦਰਮਿਆਨ ਕਿਸਾਨਾਂ ਵੱਲੋਂ ਲਏ ਗਏ 75,000 ਰੁਪਏ ਤੱਕ ਦੇ ਫਸਲੀ ਕਰਜ਼ੇ ਪੂਰੀ ਤਰ੍ਹਾਂ ਮੁਆਫ਼ ਕਰਨ ਦਾ ਐਲਾਨ ਕੀਤਾ। ਸਰਕਾਰ ਨੇ ਦੱਸਿਆ ਕਿ ਇਸ ਕਰਜ਼ਾ ਮੁਆਫ਼ੀ ਨਾਲ ਸੂਬੇ ਭਰ ਦੇ 14.43 ਲੱਖ ਕਿਸਾਨਾਂ ਨੂੰ ਰਾਹਤ ਮਿਲੇਗੀ ਅਤੇ ਇਸ ਨਾਲ ਸੂਬਾ ਸਰਕਾਰ 'ਤੇ 5,932 ਕਰੋੜ ਰੁਪਏ ਦਾ ਬੋਝ ਵੀ ਪਵੇਗਾ। ਨੈਸ਼ਨਲਿਸਟ ਸਿਟੀਜ਼ਨ ਪਾਰਟੀ ਆਫ ਇੰਡੀਆ ਯਾਨੀ ਕਿ NCPI ਨੇ ਜੋਤੀ ਪ੍ਰਕਾਸ਼ ਚੈਟਰਜੀ ਨੂੰ ਆਪਣਾ ਨਵਾਂ ਕੌਮੀ ਪ੍ਰਧਾਨ ਬਣਾ ਲਿਆ। ਸੂਚਨਾ ਤਕਨੀਕ ਖੇਤਰ ਦੀ ਵੱਡੀ ਕੰਪਨੀ ਵਿਪਰੋ ਨੇ ਐਪਲਾਈਡ AI ਸੈਂਟਰ ਆਫ ਐਕਸੀਲੈਂਸ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਸੈਂਟਰ ਕੰਪਨੀਆਂ 'ਚ ਮਸਨੂਈ ਬੌਧਿਕਤਾ ਅਪਣਾਉਣ ਦੀ ਰਫ਼ਤਾਰ ਵਧਾਉਣ ਲਈ ਐਂਥਰੋਪਿਕ ਦੇ ਕਲਾਊਡ ਮਾਡਲ 'ਤੇ ਧਿਆਨ ਕੇਂਦਰਿਤ ਕਰੇਗਾ। ਵਿਪਰੋ ਨੇ ਦੱਸਿਆ ਕਿ ਕੰਪਨੀ ਅਗਲੇ 18 ਮਹੀਨੇ ਅੰਦਰ 10,000 ਫਰੰਟ ਲਾਈਨ ਡਿਲੀਵਰੀ ਮਾਹਿਰਾਂ ਨੂੰ ਕਲਾਊਡ ਮਾਡਲ ਦੀ ਵਰਤੋਂ ਲਈ ਸਿਖਲਾਈ ਦੇਣ ਦੀ ਯੋਜਨਾ ਬਣਾ ਰਹੀ ਹੈ। ਵਿਪਰੋ ਨੇ ਕਿਹਾ ਕਿ ਸੈਂਟਰ ਆਫ ਐਕਸੀਲੈਂਸ ਕਲਾਊਡ ਮਾਡਲਾਂ ਦੀ ਵਰਤੋਂ ਕਰਕੇ ਕੰਪਨੀਆਂ 'ਚ AI ਦੀ ਵਰਤੋਂ ਨੂੰ ਵੱਡੇ ਪੱਧਰ 'ਤੇ ਵਧਾਉਣ ਦੀ ਵਿਪਰੋ ਦੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ। ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਐਲਨੀਨੋ ਦੇ ਪ੍ਰਭਾਵ ਕਾਰਨ ਦੇਸ਼ ਦੇ 12 ਸੂਬਿਆਂ 'ਚ ਮੌਨਸੂਨ ਦੇ ਗੰਭੀਰ ਅਸਰ ਪੈ ਸਕਦਾ ਹੈ। ਇਹਨਾਂ 'ਚ ਉੱਤਰ ਪ੍ਰਦੇਸ਼, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਗੁਜਰਾਤ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ ਅਤੇ ਮਹਾਰਾਸ਼ਟਰ ਸ਼ਾਮਲ ਨੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਉਣੀ 2026 ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਅਸਰ ਅੰਦਾਜ਼ ਹੋਣ ਵਾਲੇ ਜ਼ਿਲ੍ਹਿਆਂ 'ਚ ਜ਼ਿਲ੍ਹਾ ਪ੍ਰਸ਼ਾਸਨ, ਖੇਤੀਬਾੜੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਹੋਰ ਸਬੰਧਿਤ ਏਜੰਸੀਆਂ ਵਿਚਾਲੇ ਤਾਲਮੇਲ ਵਧਾਇਆ ਜਾਵੇ। ਮੰਤਰਾਲੇ ਅਨੁਸਾਰ 12 ਸੂਬਿਆਂ ਦੇ 326 ਜ਼ਿਲ੍ਹਿਆਂ ਲਈ ਵਿਸ਼ੇਸ਼ ਐਮਰਜੈਂਸੀ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਮੀਂਹ ਦੀ ਘਾਟ ਵਾਲੇ ਖੇਤਰਾਂ 'ਚ ਬਦਲਵੀਂ ਫਸਲ, ਕਿਸਾਨਾਂ ਲਈ ਤਕਨੀਕੀ ਸਲਾਹ ਅਤੇ ਫੌਰੀ ਮਦਦ ਦੀ ਵਿਵਸਥਾ ਕੀਤੀ ਜਾਏਗੀ। ਮੌਸਮ ਵਿਭਾਗ ਅਨੁਸਾਰ ਭੂ ਮੱਧ ਪ੍ਰਸ਼ਾਂਤ ਮਹਾਂਸਾਗਰ 'ਚ ਇਸ ਵੇਲੇ ਐਲਨੀਨੋ ਮੌਜੂਦ ਹੈ ਅਤੇ ਦੱਖਣ ਪੱਛਮੀ ਮੌਨਸੂਨ ਦੌਰਾਨ ਇਸ ਦੇ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਅਨੁਸਾਰ ਇਸ ਸਾਲ ਮੌਨਸੂਨ ਲੰਬੇ ਸਮੇਂ ਦੀ ਔਸਤ ਦਾ ਲਗਭਗ 90% ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜੋ ਆਮ ਨਾਲੋਂ ਘੱਟ ਮੀਂਹ ਪੈਣ ਵੱਲ ਇਸ਼ਾਰਾ ਕਰਦਾ ਹੈ।

ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਦਿਆਂ ਕੱਲ ਤੜਕੇ 1 ਵਜੇ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੀਆਂ ਗਲੀਆਂ 'ਚ ਪੈਦਲ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਅਧਿਆਤਮਿਕਤਾ ਦਾ ਕੇਂਦਰ ਹੈ, ਜਿੱਥੇ ਹੁਣ ਪਹਿਲੀ ਵਾਰ ਸਫਾਈ ਦਾ ਕੰਮ ਦਿਨ ਦੇ ਸਮੇਂ ਤੱਕ ਸੀਮਿਤ ਨਹੀਂ ਰਹੇਗਾ। ਹੁਣ ਰੋਜ਼ਾਨਾ ਰਾਤ 10 ਵਜੇ ਤੋਂ ਤੜਕੇ 2 ਵਜੇ ਤੱਕ ਵਿਸ਼ੇਸ਼ ਸਫਾਈ ਸ਼ਿਫਟ ਚਲਾਈ ਜਾ ਰਹੀ ਹੈ, ਤਾਂ ਜੋ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸਾਫ਼ ਸੁਥਰੀਆਂ ਸੜਕਾਂ ਮਿਲ ਸਕਣ। ਉਹਨਾਂ ਨੇ ਸਪਸ਼ਟ ਕੀਤਾ ਕਿ ਪਵਿੱਤਰ ਸ਼ਹਿਰ ਦੀ ਸਫਾਈ ਯਕੀਨੀ ਬਣਾਉਣ ਲਈ ਉਹ ਕਿਸੇ ਵੀ ਵੇਲੇ ਚੈਕਿੰਗ ਕਰ ਸਕਦੇ ਨੇ।

ਤੇ ਉਹਨਾਂ ਵਰਲਡ ਸਿਟੀ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਦੌਰਾ ਕਰਕੇ ਤੰਗ ਗਲੀਆਂ 'ਚ ਘਰ ਘਰ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਤੇ ਦੱਸਿਆ ਕਿ ਖੁੱਲ੍ਹੇ 'ਚ ਕੂੜਾ ਸੁੱਟਣ ਵਾਲੀਆਂ ਥਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਸਫਾਈ ਕਾਮਿਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੱਲ੍ਹ ਪੰਜਾਬ ਸਿਵਲ ਸਕੱਤਰੇਤ ਵਿਖੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਵਿੱਤ ਮੰਤਰੀ ਨੇ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ, ਪੰਜਾਬ ਪੁਲਿਸ ਕਰੋਨਾ ਵਾਰੀਅਰਸ ਐਸੋਸੀਏਸ਼ਨ, ਪੰਜਾਬ ਜੰਗਲਾਤ ਵਿਭਾਗ ਵਰਕਰ ਯੂਨੀਅਨ ਤੇ ਥਰਮਲ ਪਲਾਂਟ ਕਰਮਚਾਰੀ ਸੰਘ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਕਰਮਚਾਰੀ ਭਲਾਈ ਐਸੋਸੀਏਸ਼ਨਾਂ ਦੀ ਮੁੱਦਿਆਂ ਦੇ ਸਥਾਰਥਕ ਹੱਲ ਦਾ ਭਰੋਸਾ ਵੀ ਦਿਵਾਇਆ।

0: ਨਸ਼ਾ ਸਕੀਮ ਦੇ ਟੈਲੀਲੋਅ ਨਿਆਂ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋਅ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਤੇ ਕੇਂਦਰੀ ਲੋਕ ਸੇਵਾ ਕਮਿਸ਼ਨ ਨੇ ਕੱਲ੍ਹ ਦੱਸਿਆ ਕਿ ਭਾਰਤੀ ਵਣ ਸੇਵਾ ਮੇਨ ਪ੍ਰੀਖਿਆ 2026 'ਚ ਦਾਖਲੇ ਲਈ 1000 ਤੋਂ ਵੱਧ ਉਮੀਦਵਾਰਾਂ ਦੀ ਚੋਣ ਕੀਤੀ ਗਈ। ਉਮੀਦਵਾਰਾਂ ਦੀ ਇਹ ਚੋਣ ਸਿਵਲ ਸੇਵਾਵਾਂ ਪ੍ਰੀਖਿਆ 2026 ਰਾਹੀਂ ਕਰਵਾਏ ਸਕਰੀਨਿੰਗ ਟੈਸਟ ਦੇ ਆਧਾਰ 'ਤੇ ਕੀਤੀ ਗਈ ਹੈ, ਜੋ 24 ਮਈ ਨੂੰ ਹੋਇਆ ਸੀ। ਅਤੇ ਅਮੈਰੀਕਾ ਅਤੇ ਈਰਾਨ ਦਰਮਿਆਨ ਜੰਗ ਖਤਮ ਹੋਣ ਅਤੇ ਹਾਰਮੋਜ਼ ਜਲ ਮਾਰਗ ਮੁੜ ਖੁੱਲ੍ਹਣ ਦੀ ਉਮੀਦ ਦੇ ਮੱਦੇਨਜ਼ਰ ਕੱਲ੍ਹ ਕੱਚੇ ਤੇਲ ਦੀਆਂ ਕੀਮਤਾਂ ਲਗਭਗ 4% ਡਿੱਗ ਕੇ 3 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ ਨੇ। ਕੱਚਾ ਤੇਲ $3.29 ਡਿੱਗ ਕੇ $79.88 ਪ੍ਰਤੀ ਬੈਰਲ 'ਤੇ ਆ ਗਿਆ ਹੈ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਇਹ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਨਾਲੋ ਨਾਲ ਸੁਣ ਰਹੇ ਹੋ। ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਕੱਲ੍ਹ ਲਾਇਸੈਂਸ ਸ਼ਾਖਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਬਿਹਤਰ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਅਤੇ ਲਾਇਸੈਂਸ ਨਾਲ ਸੰਬੰਧਿਤ ਕੰਮਾਂ ਨੂੰ ਹੋਰ ਸੁਚਾਰੂ ਬਣਾਉਣਾ ਸੀ। ਅਤੇ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਵਿਰਾਜ ਐਸ ਤਿੜਕੇ ਨੇ ਸੋਸ਼ਲ ਮੀਡੀਆ 'ਤੇ ਵੋਟਾਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਸੰਬੰਧੀ ਚੱਲ ਰਹੀਆਂ ਵੀਡੀਓ ਕਲਿੱਪਾਂ ਨੂੰ ਤੱਥਹੀਣ ਅਤੇ ਅਫਵਾਹਾਂ ਕਰਾਰ ਦਿੱਤਾ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁੰਮਰਾਹ ਨਾ ਹੋਣ ਅਤੇ ਕੇਵਲ ਭਾਰਤ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰਨਾ। ਅਤੇ ਡਿਪਟੀ ਕਮਿਸ਼ਨਰ ਨੇ ਵੀ ਸਪੱਸ਼ਟ ਕੀਤਾ ਹੈ ਕਿ SIR 2026 ਮੁਹਿੰਮ ਦਾ ਉਦੇਸ਼ ਵੋਟਰ ਸੂਚੀਆਂ ਨੂੰ ਵਧੇਰੇ ਸ਼ੁੱਧ, ਸਹੀ ਅਤੇ ਪਾਰਦਰਸ਼ੀ ਬਣਾਉਣਾ ਹੈ ਅਤੇ ਉਹਨਾਂ ਭਰੋਸਾ ਦਿੱਤਾ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਬਿਨਾਂ ਕਾਨੂੰਨੀ ਪ੍ਰਕਿਰਿਆ ਅਤੇ ਪੁਖਤਾ ਤਸਦੀਕ ਤੋਂ ਸੂਚੀ ਵਿੱਚੋਂ ਨਹੀਂ ਹਟਾਇਆ ਜਾ ਸਕਦਾ ਅਤੇ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਜਾਂ NRI ਵੋਟਰਾਂ ਸੰਬੰਧੀ ਕੀਤੇ ਜਾ ਰਹੇ ਦਾਅਵੇ ਬਿਲਕੁਲ ਝੂਠੇ ਨੇ। ਹਰੇਕ ਕੇਸ ਦੀ ਵੱਖਰੇ ਤੌਰ 'ਤੇ ਜਾਂਚ ਕੀਤੀ ਜਾਂਦੀ ਹੈ ਅਤੇ ਬਿਨਾਂ ਠੋਸ ਸਬੂਤ ਦੇ ਕਿਸੇ ਦਾ ਨਾਮ ਨਹੀਂ ਕੱਟਿਆ ਜਾਂਦਾ। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੇ ਸਮਾਜਿਕ ਅਤੇ ਆਰਥਿਕ ਸ਼ਕਤੀਕਰਨ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ 'ਚ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਯੋਜਨਾ ਅਧੀਨ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਯੋਗ ਮਹਿਲਾਵਾਂ ਨੂੰ ਮਾਸਿਕ ਵਿੱਤੀ ਸਹਾਇਤਾ ਦਿੱਤੀ ਜਾਏਗੀ। ਇਸ ਤਹਿਤ ਆਮ ਵਰਗ ਦੀਆਂ ਮਹਿਲਾਵਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਸਹਾਇਤਾ ਰਾਸ਼ੀ DBT ਰਾਹੀਂ ਸਿੱਧੀ ਉਹਨਾਂ ਦੇ ਬੈਂਕ ਖਾਤਿਆਂ 'ਚ ਭੇਜੀ ਜਾਵੇਗੀ। ਅਤੇ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਕੱਲ੍ਹ ਸਵੇਰੇ ਮੌਸਮ ਨੇ ਮਿਜਾਜ ਬਦਲਿਆ। ਇਸ ਦੌਰਾਨ ਕਈ ਜ਼ਿਲ੍ਹਿਆਂ 'ਚ ਕਾਲੇ ਬੱਦਲ ਛਾਏ ਰਹੇ। ਇਸ ਤੋਂ ਬਾਅਦ ਦੋਵਾਂ ਸੂਬਿਆਂ 'ਚ ਟੁੱਟਵਾਂ ਮੀਂਹ ਵੀ ਪਿਆ, ਪਰ ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ 'ਚ ਮੀਂਹ ਨਾ ਪੈਣ ਕਰਕੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ। ਦੋਵਾਂ ਸੂਬਿਆਂ 'ਚ ਮੀਂਹ ਤੋਂ ਬਾਅਦ ਤਾਪਮਾਨ ਵਿੱਚ ਵੀ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਚਿਹਰੇ ਖਿੜ ਗਏ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 34 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ 17, 19, 20, 21 ਅਤੇ 22 ਜੂਨ ਨੂੰ ਸੂਬੇ 'ਚ ਕਈ ਥਾਵਾਂ 'ਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਕਈ ਥਾਵਾਂ 'ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਉੱਥੇ ਹੀ ਪੰਜਾਬ 'ਚ ਕੱਲ੍ਹ ਸਵੇਰੇ ਕਈ ਇਲਾਕਿਆਂ 'ਚ ਟੁੱਟਵਾਂ ਮੀਂਹ ਪੈਣ ਕਰਕੇ ਤਾਪਮਾਨ 'ਚ ਮਾਮੂਲੀ ਗਿਰਾਵਟ ਤਾਂ ਦਰਜ ਕੀਤੀ ਹੀ ਗਈ, ਪਰ ਬਿਜਲੀ ਦੀ ਮੰਗ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਕੱਲ੍ਹ ਪੰਜਾਬ 'ਚ ਬਿਜਲੀ ਦੀ ਮੰਗ 14,000 ਮੈਗਾਵਾਟ ਤੋਂ ਟੱਪ ਗਈ, ਜੋ ਕਿ ਲੰਘੇ ਦਿਨ 15 ਜੂਨ ਨੂੰ 13,000, 14 ਜੂਨ ਨੂੰ 12,000 ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਸੀ।

ਤੇ ਪੰਜਾਬੀ ਯੂਨੀਵਰਸਿਟੀ ਦੇ ਫੋਰੈਂਸਿਕ ਸਾਇੰਸ ਵਿਭਾਗ ਦੇ 14 ਵਿਦਿਆਰਥੀਆਂ ਨੇ ਇਸ ਖੇਤਰ ਦੀ ਵੱਕਾਰੀ ਪ੍ਰੀਖਿਆ ਫੈਕਟ ਪਲੱਸ 2026 ਪਾਸ ਕੀਤੀ ਹੈ। ਉਪ ਕੁਲਪਤੀ ਡਾਕਟਰ ਜਗਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਅਤੇ ਭਵਿੱਖ 'ਚ ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇਗੀ। ਅਤੇ ਨਗਰ ਨਿਗਮ ਪਟਿਆਲਾ ਖਾਸ ਕਰਕੇ ਮੇਅਰ ਕੁੰਦਨ ਗੋਗੀਆ ਦੇ ਯਤਨਾਂ ਸਦਕਾ ਪਟਿਆਲਾ ਦੀ ਰਜਿੰਦਰਾ ਝੀਲ ਇੱਕ ਵਾਰ ਫਿਰ ਰੁਸ਼ਨਾਉਣ ਲੱਗੀ ਹੈ। ਨਗਰ ਨਿਗਮ ਵੱਲੋਂ ਵਿਉਂਤੇ ਗਏ ਪ੍ਰੋਗਰਾਮ ਦੇ ਤਹਿਤ ਕਰੀਬ ਇੱਕ ਦਹਾਕੇ ਬਾਅਦ ਇਸ ਝੀਲ 'ਚ ਮੁੜ ਤੋਂ ਪਾਣੀ ਚਮਕਣ ਲੱਗੇ ਅਤੇ ਪਾਣੀ ਭਾਖੜਾ ਨਹਿਰ 'ਚੋਂ ਆ ਰਿਹਾ। ਇਸ ਝੀਲ ਨੂੰ ਮੁੜ ਤੋਂ ਜੀਵੰਤ ਕਰਨ ਲਈ ਨਿਗਮ ਵੱਲੋਂ ਇਸ ਝੀਲ 'ਚ ਤਿਰੰਗੀ ਰੌਸ਼ਨੀ ਅਤੇ ਸਜਾਵਟੀ ਫੁਹਾਰੇ ਵੀ ਲਗਾਏ ਗਏ। ਮੇਅਰ ਦਾ ਕਹਿਣਾ ਹੈ ਕਿ ਝੀਲ ਨੂੰ ਹੋਰ ਵਧੇਰੇ ਖਿੱਚ ਦਾ ਕੇਂਦਰ ਬਣਾਉਣਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ, ਜਿਸ ਕਰਕੇ ਇਸ ਵਿਚਲੀਆਂ ਰਹਿੰਦੀਆਂ ਤੋਟਾਂ ਨੂੰ ਵੀ ਜਲਦੀ ਦੂਰ ਕਰ ਦਿੱਤਾ ਜਾਏਗਾ।

ਅਤੇ ਦੁਨੀਆ ਦੇ ਮੁਕਾਬਲੇ ਭਾਰਤ 'ਚ ਔਨਲਾਈਨ ਧੋਖਾਧੜੀ ਦਾ ਖਤਰਾ ਬਹੁਤ ਜ਼ਿਆਦਾ ਹੈ। ਟਰਾਂਸ ਯੂਨੀਅਨ ਦੀ ਫਰੋਡ ਟ੍ਰੈਂਡਸ ਦੀ ਰਿਪੋਰਟ ਦੇ ਮੁਤਾਬਕ 2025 'ਚ ਦੇਸ਼ ਭਰ 'ਚ ਗਾਹਕਾਂ ਤੋਂ ਨਾਲ ਜੁੜੇ ਹੋਏ 7.1% ਔਨਲਾਈਨ ਲੈਣ ਦੇਣ ਸ਼ੱਕੀ ਪਾਏ ਗਏ, ਜੋ ਕਿ ਵੈਸ਼ਵਿਕ ਔਸਤ ਦੇ ਕਰੀਬ ਦੁੱਗਣਾ ਹੈ। ਰਿਪੋਰਟ ਦੇ ਮੁਤਾਬਕ ਔਨਲਾਈਨ ਫਰੋਡ ਹੁਣ ਅਸਲੀ ਗਾਹਕਾਂ ਦੇ ਖਾਤਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਜਾ ਰਿਹਾ ਹੈ, ਅਤੇ ਦੁਨੀਆ ਭਰ ਦੇ ਟ੍ਰੈਂਡ ਤੋਂ ਅਲੱਗ ਭਾਰਤ 'ਚ ਔਨਲਾਈਨ ਫਰੋਡ ਦਾ ਸਭ ਤੋਂ ਜ਼ਿਆਦਾ ਖਤਰਾ ਅਕਾਊਂਟ ਲੌਗਇਨ ਕਰਦੇ ਸਮੇਂ ਦੇਖਿਆ ਗਿਆ। ਇਸ ਦੇ ਬਾਅਦ ਨਵਾਂ ਅਕਾਊਂਟ ਬਣਾਉਂਦੇ ਸਮੇਂ ਅਤੇ ਪੈਸਿਆਂ ਦਾ ਲੈਣ ਦੇਣ ਕਰਦੇ ਸਮੇਂ ਜ਼ਿਆਦਾ ਜੋਖਮ ਪਾਇਆ ਗਿਆ।

ਪਟਿਆਲਾ ਜ਼ਿਲ੍ਹੇ 'ਚ ਰਜਿਸਟਰਡ 1500 ਕੈਂਸਰ ਮਰੀਜ਼ਾਂ ਦੇ ਲਈ ਵੱਡੀ ਰਾਹਤ ਭਰੀ ਖਬਰ ਹੈ। ਮੈਡੀਕਲ ਕਾਲਜ ਦੇ ਬਾਅਦ ਹੁਣ ਪਟਿਆਲਾ ਦੇ ਸਰਕਾਰੀ ਮਾਤਾ ਕੌਸ਼ਲਿਆ ਹਸਪਤਾਲ 'ਚ ਕੈਂਸਰ ਮਰੀਜ਼ਾਂ ਦੇ ਲਈ ਕੀਮੋਥੈਰੇਪੀ ਦੀ ਸੁਵਿਧਾ ਸ਼ੁਰੂ ਹੋ ਗਈ ਹੈ, ਜਿਸ ਨਾਲ ਮਰੀਜ਼ਾਂ ਨੂੰ

0: Phase of the Mahakal Lok project was dedicated to the nation in October 2022. The total cost of the project is around 850 crore rupees. The Grand Corridor showcases magnificent sculptures, murals and architectural elements depicting the life and legends of Lord Shiva. Equipped with modern technology and AI-enabled monitoring systems, Mahakal Lok beautifully blends heritage with innovation. In Varanasi, the Kashi Vishwanath Corridor, inaugurated in December 2021, has transformed the pilgrimage experience by directly connecting the sacred Kashi Vishwanath temple with the river Ganga. Spread across 5.5 acres, the project has enhanced accessibility and revitalized one of India's most revered spiritual centers. From 2014 to March 2025, work commenced on 580 development projects in Kashi, undertaken at a total cost of over 48,000 crore rupees. Talking to Akashvani News, our resident of Varanasi, Priyanshu Singh, said that the Kashi Vishwanath corridor is providing ease of access to pilgrims visiting the temple.
1: My name is Priyanshu Singh. I am a resident of Varanasi. Prime Minister Narendra Modi has done a lot of work in Kashi. Earlier, the road leading to the temple used to be quite narrow, which caused a lot of inconvenience. But now, since the corridor has been built, the crowd management is more efficient and people can visit and have a darshan more easily.
2: दर्शन करने में काफी आसानी होती है.
0: सकलैन अख्तर, आकाशवाणी न्यूज, दिल्ली.
3: In men's cricket, India will take on Afghanistan in the second ODI of three-match series at the Bharat Ratna Shri Atal Bihari Vajpayee Ikana Cricket Stadium in Lucknow today. The match is scheduled to begin at 1:30 p.m. Shubman Gill-led men in blue are currently leading the series 1-0 and will aim to clinch the series in today's clash. In women's cricket, India will take on Netherlands in their second Group A clash of ICC Women's T20 World Cup at Headingley in Leeds today. The match is scheduled to begin at 7 p.m. Indian time. In football, Norway returned to the FIFA World Cup in style with a 4-1 win over Iraq in their Group I opener at the Boston Stadium in the United States this morning. Norway's Erling Haaland netted twice to make his World Cup debut special. The scoreline now put Norway top of Group I. Earlier, France defeated Senegal 3-1 in the opening game of Group I of FIFA World Cup 2026. India Meteorological Department, IMD, has forecast heavy rainfall today at isolated places over sub-Himalayan West Bengal and Sikkim. Moderate to heavy rainfall is expected during the day over parts of Assam, Meghalaya, Bihar, Kerala and Mahe. And now for a look at today's newspapers. It's over to Tanvi Khurana.
4: Thank you, Sarabjit. Most newspapers today open with the details of the G7 in France. Addressing an outreach with Trump present, Modi flags seafarers' safety at G7 is the lead in the Hindustan Times. The Indian Express informs government bans Telegram until 22nd of June in bid to secure NEET retest. The Statesman in its editorial piece captioned, "Peace without peace," writes, "The announcement of a framework agreement between the United States and Iran has understandably been greeted with relief. Oil prices have retreated from their wartime highs, stock markets have rallied and governments dependent on Gulf energy supplies have welcomed what appears to be a retreat from the edge. But relief is not the same as resolution. For weeks, the conflict demonstrated how a regional confrontation can swiftly become a global economic problem." The Delhi Tribune says to curb pollution, Delhi may soon allow only BS6 vehicles. And finally, with the weather being benevolently pleasant on Tuesday, the Statesman has captured a picture of people relaxing under the shade of trees on the lawns near India Gate. And with that, it's back to you, Sarabjit.
3: Thank you, Tanvi. And now before we end the bulletin, the headlines once again. Prime Minister Narendra Modi calls on all nations to ensure security of global maritime routes and protect seafarers from conflict-related threats. Prime Minister Modi to meet US President Donald Trump on the sidelines of G7 summit in Avion, France today. Himachal Pradesh, Uttarakhand, Delhi, Uttar Pradesh, Haryana and Rajasthan reach consensus on implementation of long-pending Kishau Dam project to revive Yamuna River. National Testing Agency warns candidates against fake NEET re-exam paper leak claims. IMD issues orange alert for heavy rainfall over sub-Himalayan West Bengal and Sikkim today. And in men's cricket, India to take on Afghanistan in second ODI of three-match series in Lucknow this afternoon. And with that, we end the morning news. Have a nice day.
5: नमस्कार ए आकाशवाणी ए खबरां दे नाल मैं सरबजीत कौर पहला इस बुलेटिन दियां खास खबरां प्रधानमंत्री नरेंद्र मोदी ने सारे देशों नूं आलमी समुद्री मार्गां दी सुरक्षा यकीनी बनाउण दी अपील कीती ते टकराव वाले खेतरां विच नाविकां दी सुरक्षा ते भी जोर दित्ता प्रधानमंत्री मोदी अज फ्रांस विच G7 शिखर सम्मेलन दौरान अमरीकी राष्ट्रपति डोनाल्ड ट्रंप नाल मुलाकात करेंगे हिमाचल प्रदेश उत्तराखंड दिल्ली उत्तर प्रदेश हरियाणा ते राजस्थान ने यमुना दरिया नूं साफ करन लई केशाऊ डैम प्रोजेक्ट नूं लागू करन लई सहमति जताई है राष्ट्रीय प्रीख्या एजेंसी NTA ने उम्मीदवारां नूं अपील कीती है कि ओह नीट मुड़ प्रीख्या दे प्रश्न पत्र लीक होण दे झूठे दाव्यां ते भरोसा ना करन मर्दां दी क्रिकेट विच अज लखनऊ विखे दूजे एक रोजा अंतरराष्ट्रीय क्रिकेट मैच विच भारत दा मुकाबला अफगानिस्तान नाल होएगा हुण खबरां विस्तार नाल प्रधानमंत्री नरेंद्र मोदी ने सारे देशां नूं अंतरराष्ट्रीय समुद्री मार्गां दी सुरक्षा नूं यकीनी बनाउण ते समुद्री यात्रियां नूं टकराव नाल संबंधित खतरियां तों बचाउण दी अपील कीती है फ्रांस विच G7 शिखर सम्मेलन दे आउटरीच सैशन विखे बोलदिआं श्री मोदी ने कहा कि पछमी एशिया विच टकराव ने विश्व व्यापार विच विघन पाया ते जान माल दा नुकसान कीता है समुद्री व्यापार लई वध रहे खतरियां अते पछमी एशिया विच अस्थिरता तो नतीजे वजो मनुखी नुकसान दे संबंध विच प्रधानमंत्री ने कहा कि यह साडी जिम्मेवारी है कि असी समुद्री यात्रियों की सुरक्षा नूं यकीनी बनाईए जो सारे देशों नूं विश्व समुद्री व्यापार राही जोड़ते ने मीटिंग दौरान प्रधानमंत्री ने कहा कि भारत ने हमेशा मनुखता नूं तरजीह दित्ती है जो कि भारत की अगवाई वालियां पहलकदमियां विच झलकदा है उन्हें यह भी कहा कि भारत की सोच सदियां तो वासुदेव कुटुंबकम की रही है इसलिए भारत दुनिया भर में कुदरती आफतों के समय सब तो पहला मदद पहुंचाने वाला देश बनया है श्री मोदी ने श्रीलंका में चक्रवात अफगानिस्तान में भूचाल मोजाम्बीक में हड़ और जमैका में तूफान दौरान भारत की मदद बारे चर्चा की थी उन्होंने कहा कि सर्वजन हिताय सर्वजन सुखाय तमंतर माली समावेश सेहत सुरक्षा डिजिटल पछाण ਤਕਨਾਲੋਜੀ ਰਾਹੀਂ ਲੋਕਾਂ ਦੇ ਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਬੇਹੱਦ ਪ੍ਰਭਾਵਸ਼ਾਲੀ ਰਿਹਾ ਹੈ ਸ਼੍ਰੀ ਮੋਦੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਅੰਤਰਰਾਸ਼ਟਰੀ ਭਾਈਵਾਲੀ ਸ਼ਾਂਤੀ ਅਤੇ ਸਥਿਰਤਾ ਤੋਂ ਆਏਗੀ ਜਿਸ ਲਈ ਗੱਲਬਾਤ ਅਤੇ ਕੂਟਨੀਤਿਕ ਯਤਨ ਜ਼ਰੂਰੀ ਨੇ G7 ਦੇਸ਼ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਲ ਰਲ ਕੇ ਦੁਨੀਆ ਭਰ ਵਿੱਚ ਸਿਹਤ ਅਤੇ ਵਿਕਾਸ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਪਹਿਲ ਕਰਨਗੇ G7 ਨੇਤਾਵਾਂ ਨੇ ਅਫਰੀਕੀ ਦੇਸ਼ਾਂ ਕੋਂਗੋ ਤੇ ਯੁਗਾਂਡਾ ਵਿਚ ਈਬੋਲਾ ਦੇ ਫੈਲਣ ਦਾ ਮੁਕਾਬਲਾ ਕਰਨ ਲਈ ਸਾਂਝੀ ਕਾਰਵਾਈ ਦੀ ਮੰਗ ਕੀਤੀ ਏ ਭਾਰਤ ਮਿਸਰ ਕੀਨੀਆ ਤੇ ਦੱਖਣੀ ਕੋਰੀਆ ਨੇ ਵੀ ਇਸ ਪਹਿਲਕਦਮੀ ਦੀ ਹਮਾਇਤ ਕੀਤੀ ਏ ਜਿਸ ਵਿਚ ਲਾਗਾਂ ਦਾ ਪਤਾ ਲਾਉਣ ਸਰਹੱਦੀ ਨਿਗਰਾਨੀ ਅਤੇ ਭਾਈਚਾਰਕ ਸ਼ਮੂਲੀਅਤ ਸ਼ਾਮਿਲ ਏ ਸਾਰੇ ਮੈਂਬਰਾਂ ਨੇ ਈਬੋਲਾ ਲਈ ਟੀਕਿਆਂ ਟੈਸਟਾਂ ਅਤੇ ਇਲਾਜਾਂ ਦੇ ਵਿਕਾਸ ਵਿਚ ਸਹਿਯੋਗ ਦਾ ਵੀ ਵਾਅਦਾ ਕੀਤਾ G7 ਸੰਮੇਲਨ ਦੇ ਸੰਦਰਭ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ ਸਾਰੇ ਦੀਆਂ ਨਜ਼ਰਾਂ ਇਸ ਮੁਲਾਕਾਤ ਤੇ ਨੇ ਭਾਰਤ G7 ਸੰਮੇਲਨ ਵਿਚ ਇਕ ਭਾਈਵਾਲ ਦੇਸ਼ ਏ ਸ਼੍ਰੀ ਮੋਦੀ ਤੇ ਸ਼੍ਰੀ ਟਰੰਪ ਵਿਚਕਾਰ ਇਸ ਤੋਂ ਪਿਛਲੀ ਮੁਲਾਕਾਤ ਪਿਛਲੇ ਸਾਲ ਫਰਵਰੀ ਵਿਚ ਅਮਰੀਕਾ ਵਿਚ ਹੋਈ ਸੀ ਅੱਜ ਦੀ ਮੀਟਿੰਗ ਵਿਚ ਦੋਵਾਂ ਧਿਰਾਂ ਵਿਚਕਾਰ ਕਈ ਖੇਤਰਾਂ ਵਿਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵਿਆਪਕ ਚਰਚਾ ਹੋਣ ਦੀ ਉਮੀਦ ਏ ਪ੍ਰਧਾਨ ਮੰਤਰੀ ਮੋਦੀ ਅੱਜ ਇੱਕ ਹੋਰ G7 ਸੈਸ਼ਨ ਵਿਚ ਵੀ ਹਿੱਸਾ ਲੈਣਗੇ ਵਿਸ਼ਾ ਏ ਸਾਰਿਆਂ ਦੇ ਲਾਭ ਲਈ ਸੰਤੁਲਿਤ ਸਮਾਵੇਸ਼ੀ ਅਤੇ ਨਿਰੰਤਰ ਰਹਿਣਯੋਗ ਆਰਥਿਕ ਵਿਕਾਸ ਨੂੰ ਮੁੜ ਸ਼ੁਰੂ ਕਰਨਾ ਉਹ ਮੁਦਰਾ ਫੰਡ ਦੇ ਸੁਰੱਖਿਅਤ ਤੇਜ਼ ਅਤੇ ਪ੍ਰਭਾਵਸ਼ਾਲੀ ਲਾਗੂ ਕਰਨ ਤੇ ਇੱਕ ਵਰਕਿੰਗ ਲੰਚ ਵਿਚ ਵੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਯੂਰਪੀਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਨ ਕਮਿਸ਼ਨ ਦੇ ਪ੍ਰਧਾਨ ਵੌਨ ਦੇਰ ਲੇ ਨਾਲ ਇੱਕ ਤ੍ਰੈਤੀਰੀ ਮੀਟਿੰਗ ਵੀ ਕਰਨਗੇ ਉਹ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਵੀ ਮੁਲਾਕਾਤ ਕਰਨਗੇ ਕੱਲ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਬ੍ਰਿਟਾਨਵੀ ਪ੍ਰਧਾਨ ਮੰਤਰੀ ਕੇ ਸਟਾਰਮਰ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤਾਂ ਕੀਤੀਆਂ ਉਨ੍ਹਾਂ ਨੇ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ, ਮਿਸਰ ਦੇ ਰਾਸ਼ਟਰਪਤੀ ਅਬਦੇ ਫਤਲ ਅਲ-ਸੀਸੀ, ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਚੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਨਾਲ ਵੀ ਮੁਲਾਕਾਤ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਾਰੋਬਾਰੀ ਆਗੂਆਂ, ਕਾਰਜਕਾਰੀ ਅਧਿਕਾਰੀਆਂ, ਨਿਵੇਸ਼ਕਾਂ ਤੇ ਨਵੀਨਤਾਕਾਰਾਂ ਨੂੰ ਨਵੀਨਤਾ ਰਾਹੀਂ ਸੰਚਾਲਿਤ ਇੱਕ ਰੋਸ਼ਨ ਤੇ ਨਿਰੰਤਰ ਰਹਿਣਯੋਗ ਭਵਿੱਖ ਬਣਾਉਣ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਫਰਾਂਸ ਦੇ ਨੀਸ ਵਿੱਚ ਇੰਡੀਆ ਯੂਨੀਵਰਸਿਟੀ ਦੇ ਸਮਾਪਤੀ ਸਮਾਰੋਹ ਵਿਖੇ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਪਿਛਲੇ 3 ਦਿਨਾਂ ਦੀਆਂ ਪ੍ਰਾਪਤੀਆਂ ਭਾਰਤ ਫਰਾਂਸ ਨਵੀਨਤਾ ਭਾਈਵਾਲੀ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੀਆਂ ਨੇ। ਯਮੁਨਾ ਦਰਿਆ ਦੀ ਸਥਿਤੀ ਬਿਹਤਰ ਬਣਾਉਣ ਲਈ ਕਿਸ਼ਾਓ ਡੈਮ ਪ੍ਰੋਜੈਕਟ ਦੇ 6 ਰਾਜਾਂ ਨਾਲ ਸਹਿਮਤੀ ਬਣ ਗਈ ਏ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਤੇ ਰਾਜਸਥਾਨ ਸ਼ਾਮਿਲ ਨੇ। ਇਹ ਸਮਝੌਤਾ ਕੱਲ੍ਹ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੋਇਆ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਰੇ 6 ਰਾਜਾਂ ਵਿਚਕਾਰ ਸਮਝੌਤੇ ਤੇ ਦਸਤਖਤ ਹੋਣ ਤੋਂ ਬਾਅਦ ਕਿਸ਼ਾਓ ਪ੍ਰੋਜੈਕਟ ਲਈ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਜਾਏਗੀ। ਸਮਝੌਤੇ ਮੁਤਾਬਿਕ ਕੇਂਦਰ ਸਰਕਾਰ ਪ੍ਰੋਜੈਕਟ ਦੇ ਫੰਡਾਂ ਦਾ 90% ਪ੍ਰਦਾਨ ਕਰੇਗੀ, ਬਾਕੀ 10% 6 ਰਾਜਾਂ ਵੱਲੋਂ ਸਾਂਝਾ ਕੀਤਾ ਜਾਏਗਾ। ਇਹ ਵੀ ਸਹਿਮਤੀ ਹੋਈ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਪ੍ਰਾਪਤ ਹੋਣ ਵਾਲਾ ਪਾਣੀ ਦਿੱਲੀ ਅਤੇ ਰਾਜਸਥਾਨ ਨਾਲ ਸਾਂਝਾ ਕੀਤਾ ਜਾਏਗਾ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਮਾਪਿਆਂ ਤੇ ਉਮੀਦਵਾਰਾਂ ਨੂੰ ਨੀਟ ਪ੍ਰੀਖਿਆਵਾਂ ਤੋਂ ਪਹਿਲਾਂ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ NTA ਨੇ ਕਿਹਾ ਕਿ ਟੈਲੀਗ੍ਰਾਮ ਤੇ ਘੁਟਾਲੇਬਾਜ਼ 14,000 ਤੋਂ 25,000 ਰੁਪਏ ਤੱਕ ਦੇ ਪੈਸੇ ਦੀ ਮੰਗ ਕਰਨ ਵਾਲੇ ਚੈਨਲ ਚਲਾ ਰਹੇ ਨੇ ਤੇ ਮੁੜ ਪ੍ਰੀਖਿਆ ਪੇਪਰ ਸਾਂਝਾ ਕਰਨ ਦੇ ਦਾਅਵੇ ਕਰ ਰਹੇ ਨੇ। ਇਸ ਨੇ ਸਪਸ਼ਟ ਕੀਤਾ ਕਿ ਮੁੜ ਪ੍ਰੀਖਿਆ ਲਈ ਕੋਈ ਲੀਕ ਹੋਇਆ ਪੇਪਰ ਨਹੀਂ ਏ। ਇਸ ਵਿਚ ਇਹ ਵੀ ਕਿਹਾ ਗਿਆ ਕਿ ਪ੍ਰੀਖਿਆ ਤੋਂ ਪਹਿਲਾਂ ਦੀਆਂ ਚੈਟਾਂ ਦਿਖਾਉਣ ਵਾਲੇ ਜਾਅਲੀ ਸਬੂਤ ਵੀਡੀਓ ਵੀ ਪ੍ਰਸਾਰਿਤ ਕੀਤੇ ਜਾ ਰਹੇ ਨੇ। NDA ਨੇ ਆਪਣੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿਚ ਦੇਸ਼ ਵਿਚ ਐਪ ਤੱਕ ਪਹੁੰਚ ਨੂੰ ਰੋਕਣ ਦੇ ਕਾਰਨ ਬਾਰੇ ਦੱਸਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ NTA ਇਹ ਯਕੀਨੀ ਬਣਾਉਣ ਲਈ ਵਚਨਬੱਧ ਏ ਕਿ ਕੋਈ ਵੀ ਗਲਤੀ ਨਾ ਹੋਵੇ ਤੇ ਭਰੋਸਾ ਦਿਵਾਇਆ ਜਾਵੇ ਕਿ ਹਰ ਪ੍ਰਸ਼ਨ ਪੱਤਰ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਬਣਾਇਆ ਗਿਆ ਹੈ।
6: NTA is committed.
7: NTA यह पक्का करने के लिए पूरी तरह से प्रतिबद्ध है कि कोई भी गड़बड़ी ना हो। हर प्रश्न पत्र और उसमें शामिल हर सवाल को पूरी तरह सुरक्षित तरीके से तैयार किया गया है। हमने सामान्य सुरक्षा उपायों के अलावा अतिरिक्त सुरक्षा इंतजाम भी किए हैं। NTA ने कई एजेंसियों की मदद ली है और हम यह सुनिश्चित करेंगे कि परीक्षा बिना किसी गड़बड़ी के सम्पन्न हो।
6: And we will ensure that the examination is conducted in a flawless manner.
5: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਕੀਤੀ ਅਤੇ ਸਾਉਣੀ ਰਿੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ ਹੈ। ਪੇਸ਼ ਇੱਕ ਰਿਪੋਰਟ।
8: ਖੇਤੀਬਾੜੀ ਮੰਤਰੀ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਮੀਟਿੰਗ ਵਿੱਚ ਇਹ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਰੁੱਤ ਦੌਰਾਨ ਪੈਦਾ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਣਸੁਖਾਵੀਆਂ ਮੌਸਮੀ ਸਥਿਤੀਆਂ ਤੋਂ ਖੇਤੀਬਾੜੀ ਤੇ ਕਿਸਾਨਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਪਹਿਲਾਂ ਤੋਂ ਚੁੱਕੇ ਜਾਣ। ਸ੍ਰੀ ਚੌਹਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚ ਪੂਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕੀਤੀਆਂ ਜਾਣ ਜਿੱਥੇ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਸਪਸ਼ਟ ਤੌਰ ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਨਾਲ ਤਾਲਮੇਲ ਕਰਕੇ ਫਸਲਵਾਰ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਮੌਸਮੀ ਚੁਣੌਤੀ ਵਾਲੇ ਹਾਲਾਤ ਵਿੱਚ ਤੁਰੰਤ ਵਿਕਲਪ, ਸਲਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਬਿਊਰੋ ਰਿਪੋਰਟ ਨਾਲ ਮੈਂ ਅਮਨਦੇਵ, ਆਕਾਸ਼ਵਾਣੀ ਖਬਰਾਂ, ਜਲੰਧਰ।
5: ਸਾਲਾਨਾ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਏ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਸ ਤੀਰਥ ਯਾਤਰਾ ਨਾਲ ਜੁੜੀਆਂ ਥਾਵਾਂ ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਨੇ। ਪੁਲਿਸ ਨੇ ਰਵਾਇਤੀ ਪਹਿਲਗਾਮ ਰੂਟ ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਵਿਚ 3 ਦੇਸ਼ਾਂ ਦੇ ਏ ਸੀਰੀਜ਼ ਵਿਚ ਭਾਰਤ ਏ ਅਤੇ ਸ੍ਰੀਲੰਕਾ ਦੇ ਰੰਗੀਰੀ ਰੰਬਲ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਅਫਗਾਨਿਸਤਾਨ ਏ ਖਿਲਾਫ ਖੇਡੇਗਾ। ਇਹ ਮੈਚ ਅੱਜ ਸਵੇਰੇ 10 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਵਿਖੇ ਅਫਗਾਨਿਸਤਾਨ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਔਰਤਾਂ ਦੇ ਕ੍ਰਿਕਟ ਵਿਚ ਭਾਰਤ ਅੱਜ ਲੀਡਸ ਦੇ ਹੇਡਿੰਗਲੇ ਵਿਖੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿਚ ਨੀਦਰਲੈਂਡਸ ਖਿਲਾਫ਼ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਆਲਮੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਟਕਰਾਅ ਵਾਲੇ ਖੇਤਰਾਂ ਵਿੱਚ ਨਾਵਿਕਾਂ ਦੀ ਸੁਰੱਖਿਆ ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਵਿੱਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਨੇ ਯਮੁਨਾ ਦਰਿਆ ਨੂੰ ਸਾਫ਼ ਕਰਨ ਲਈ ਕੇਸ਼ਾਓ ਡੈਮ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਜਤਾਈ ਤੇ NTA ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਏ ਕਿ ਉਹ ਨੀਟ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਤੇ ਭਰੋਸਾ ਨਾ ਕਰਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
9: SHR2FM ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਤੇ ਸਮਾਂ ਇਸ ਵੇਲੇ ਸਵੇਰ ਦੇ ਠੀਕ 8:40 ਹੋ ਚੁੱਕੇ ਨੇ ਜੀ ਤੇ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ ਵੇਲਾ ਹੋ ਚੁੱਕਿਆ ਤੇ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਲੈ ਕੇ ਹਾਜ਼ਰ ਹਾਂ। ਮੈਂ ਜਸਪ੍ਰੀਤ ਕੌਰ। ਇਸ ਪ੍ਰੋਗਰਾਮ 'ਚ ਸਾਡੇ ਸਰੋਤੇ ਜਾਣਦੇ ਨੇ ਕਿ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਅਤੇ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਯੁਵਰਾਜ ਹੰਸ ਅਤੇ ਸਾਥੀਆਂ ਦੀ ਆਵਾਜ਼ 'ਚ ਗਾਏ ਇਸ ਗੀਤ ਦੇ ਨਾਲ। ਇਹ ਗੀਤ ਤੁਸੀਂ ਸੁਣ ਰਹੇ ਹੋ ਫਿਲਮ ਪਿੰਕੀ ਮੋਗੇ ਵਾਲੀ 'ਚੋਂ। ਸੰਗੀਤ ਹੈ ਗੁਰੀ ਬਲ ਦਾ, ਬੋਲ ਵੀ ਗੁਰੀ ਬਲ ਦੇ ਨੇ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਜੰਕਸ਼ਨ 'ਤੇ। ਇਹ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੋ ਅਤੇ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਫਿਲਮ ਸੁਪਨਾ 'ਚੋਂ, ਆਵਾਜ਼ਾਂ ਐਮੀ ਵਿਰਕ ਵੀ ਪ੍ਰਾਕ ਦੇ ਸਾਥੀਆਂ ਦੀਆਂ।
1: ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗ ਕੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ।

ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਫਿਲਮਾਂ ਦੇ ਕੁਝ ਗੀਤਾਂ ਦਾ ਜਸਪ੍ਰੀਤ ਦੇ ਨਾਲ ਪ੍ਰੋਗਰਾਮ 'ਚ। ਅਗਲਾ ਗੀਤ ਸੁਣਦੇ ਹਾਂ ਫਿਲਮ ਅੰਗਰੇਜ਼ 'ਚੋਂ।

ਹੁਣ ਤੁਸੀਂ ਗੀਤ ਸੁਣ ਰਹੀ ਸੀ ਫਿਲਮ ਅੰਗਰੇਜ਼ 'ਚੋਂ ਜਿਸ ਨੂੰ ਗਾਇਆ ਸੀ ਅਮਰਿੰਦਰ ਗਿੱਲ ਅਤੇ ਸਾਥੀਆਂ ਨੇ। ਪ੍ਰੋਗਰਾਮ ਦੇ ਆਖਿਰ 'ਚ ਸੁਣਦੇ ਹਾਂ ਬੀਪ ਰਾਕ ਨੂੰ।

0: ਕਿਸਮਤ ਫਿਲਮ ਦੇ ਗਾਏ ਸੀ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FM ਬੈਂਡ 102 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਵੇਰ ਦੇ 9 ਵੱਜ ਚੁੱਕੇ ਨੇ। ਹੁਣ ਤੁਹਾਨੂੰ ਹੁਣ ਤੱਕ ਦੀਆਂ ਖਾਸ ਖਬਰਾਂ ਦੱਸਦੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਏਵੀਆਨ 'ਚ G7 ਸਿਖਰ ਸੰਮੇਲਨ 'ਚ ਨਵੀਆਂ ਭਾਈਵਾਲੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਮੁੜ ਨਿਰਮਾਣ ਵਿਸ਼ੇ 'ਤੇ ਇੱਕ ਉੱਚ ਪੱਧਰੀ ਕਾਰਜ ਸੈਸ਼ਨ ਨੂੰ ਸੰਬੋਧਿਤ ਕੀਤਾ। ਨੈਸ਼ਨਲ ਟੈਸਟਿੰਗ ਏਜੰਸੀ ਨੇ ਮਾਪਿਆਂ ਅਤੇ ਉਮੀਦਵਾਰਾਂ ਨੂੰ ਨੀਟ UG 2026 ਪ੍ਰੀਖਿਆ ਤੋਂ ਪਹਿਲਾਂ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾ. ਵਰਿੰਦਰ ਕੁਮਾਰ ਅੱਜ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ ਨੇ ਅੰਮ੍ਰਿਤਸਰ 'ਚ ਲਸ਼ਕਰ ਏ ਤੋਇਬਾ ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਕਟੜਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਅਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤਾਇਨਾਤ ਕੀਤਾ ਜਾਏਗਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ 'ਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਫਲੈਟ ਤੋਂ ਇੱਕ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਖਬਰ ਹੈ। ਮਰਦਾਂ ਦੇ ਕ੍ਰਿਕਟ 'ਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਹੁਣ ਸੁਣਦੇ ਹਾਂ ਵਿਸ਼ੇਸ਼ ਪ੍ਰੋਗਰਾਮ ਸਾਡੇ ਜਲੰਧਰ ਕੇਂਦਰ ਤੋਂ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 9:02 ਹੋ ਰਹੇ ਨੇ। ਹੁਣ ਤੁਸੀਂ ਕੇਂਦਰ ਸਰਕਾਰ ਦੇ 12 ਸਾਲ ਵਿਗਿਆਨ ਤੇ ਤਕਨੀਕ ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਸੁਣੋਗੇ। ਇਸ ਨੂੰ ਪੇਸ਼ ਕੀਤਾ ਹੈ ਅਮਨਦੇਵ ਜੋਸ਼ੀ ਨੇ। ਇਹ ਪ੍ਰੋਗਰਾਮ ਸਾਡੇ ਬਠਿੰਡਾ ਤੇ ਪਟਿਆਲਾ ਸਟੇਸ਼ਨ ਤੇ ਵੀ ਨਾਲ ਦੇ ਨਾਲ ਪ੍ਰਸਾਰਿਤ ਕੀਤਾ ਜਾਏਗਾ। ਲੋ ਜੀ ਸੁਣੋ ਇੱਕ ਖਾਸ ਪੇਸ਼ਕਸ਼।
2: ਪਿਛਲੇ 12 ਸਾਲਾਂ ਵੱਲ ਝਾਤ ਮਾਰੀਏ ਤਾਂ ਭਾਰਤ ਵਿੱਚ ਕਈ ਵਿਗਿਆਨਿਕ ਖੋਜਾਂ, ਨਵੀਨਤਾ ਤੇ ਭਾਰਤ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਭਾਰਤ ਦੇਸ਼ ਨੂੰ ਬਹੁਤ ਮਾਣ ਪ੍ਰਾਪਤ ਹੋਇਆ ਹੋਰਨਾਂ ਦੇਸ਼ਾਂ ਤੋਂ ਵੀ।
3: ਮੈਂ ਇਸ ਡੈਕੇਡ ਕੋ ਭਾਰਤ ਕਾ ਟੈਕੇਡ ਕਹਿਤਾ ਹੂੰ। ਇਸ ਦਸ਼ਕ ਮੈਂ ਭਾਰਤ ਟੈਕਨੋਲੋਜੀ ਸੇ ਜੁੜੇ ਜੋ ਇਨੀਸ਼ੀਏਟਿਵ ਲੇ ਰਹਾ ਹੈ ਵੋ ਆਨੇ ਵਾਲੇ ਦਸ਼ਕੋਂ ਮੈਂ ਭਾਰਤ ਕੀ ਲੀਡਰਸ਼ਿਪ ਕੋ ਸਸ਼ਕਤ ਕਰੇਂਗੇ। ਅਗਰ AI ਅਡੋਪਸ਼ਨ ਕੇ ਮਾਮਲੇ ਮੈਂ ਦੇਖੇ ਤੋ ਭਾਰਤ ਦੁਨੀਆ ਮੈਂ ਸਬਸੇ ਆਗੇ ਹੈ। ਡਿਜੀਟਲ ਇੰਡੀਆ ਕੀ ਸਫਲਤਾ ਯੇ ਟੈਕਨੋਲੋਜੀ ਪਰ ਭਾਰਤੀਓ ਕੇ ਭਰੋਸੇ ਕੋ ਹੀ ਹਮ ਦੇਖ ਪਾਤੇ ਹੈ।
2: ਕੇਂਦਰ ਸਰਕਾਰ ਨੇ ਬਹੁਤ ਯਤਨ ਕੀਤੇ ਤੇ ਮਈ 2014 ਤੋਂ ਲੈ ਕੇ ਮਈ 2026 ਤੱਕ ਦਾ ਇੱਕ ਦਹਾਕੇ ਤੋਂ ਵੱਧ ਇਹ ਸਮਾਂ ਭਾਰਤ ਦੇ ਵਿਗਿਆਨਿਕ ਤੇ ਤਕਨੀਕੀ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਸੁਨਹਿਰੀ ਯੁੱਗ ਵਜੋਂ ਦਰਜ ਹੋ ਚੁੱਕਾ ਹੈ।
3: ਤੋ ਹਰ ਆਈਡੀਆ ਕੋ ਇੰਸਟੀਟਿਊਸ਼ਨਲਾਈਜ਼ ਕਰਨਾ ਹੋ ਔਰ ਦੇਸ਼ ਲੰਬੇ ਸਤਰ ਸੇ ਤੱਕ ਸਥਾਈ ਭਾਵ ਸੇ ਤਬ ਪ੍ਰਗਤੀ ਕਰਤਾ ਹੈ ਜਬ ਉਸਕਾ ਇੰਸਟੀਟਿਊਸ਼ਨਲ ਮੈਕੇਨਿਜ਼ਮ ਅਧਿਕ ਮਜ਼ਬੂਤ ਹੋ। ਨਏ ਇਨੋਵੇਸ਼ਨਸ ਕੈਸੇ ਕੀਏ ਜਾਏ।
2: ਮਹੱਤਵਪੂਰਨ ਦੌਰ ਦੌਰਾਨ ਭਾਰਤ ਸਰਕਾਰ ਦੀਆਂ ਦੂਰਅੰਦੇਸ਼ੀ ਨੀਤੀਆਂ, ਖੋਜ ਬਜਟ ਵਿੱਚ ਕੀਤੇ ਗਏ ਰਿਕਾਰਡ ਵਾਧੇ ਤੇ ਆਤਮ ਨਿਰਭਰ ਭਾਰਤ ਦੇ ਸੰਕਲਪ ਨੇ ਦੇਸ਼ ਨੂੰ ਵਿਸ਼ਵ ਪੱਧਰ ਤੇ ਇੱਕ ਪ੍ਰਮੁੱਖ ਗਿਆਨ ਦੀ ਮਹਾਂਸ਼ਕਤੀ ਵਜੋਂ ਸਥਾਪਿਤ ਕੀਤਾ ਤੇ ਭਾਰਤ ਨੇ ਹੁਣ ਸਿਰਫ ਦੂਜੇ ਦੇਸ਼ਾਂ ਦੀ ਟੈਕਨੋਲੋਜੀ ਤੇ ਨਿਰਭਰ ਰਹਿਣ ਦੀ ਬਜਾਏ ਖੁਦ ਨਵੇਂ ਹੱਲ ਤੇ ਕਾਢਾਂ ਸਿਰਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਇਸ ਪ੍ਰੋਗਰਾਮ ਦੇ ਅੰਤਰਗਤ ਅਸੀਂ ਕੇਂਦਰ ਸਰਕਾਰ ਦੀ ਅਗਵਾਈ ਹੇਠ ਹੋਈਆਂ ਬੇਮਿਸਾਲ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਅਧਿਐਨ ਕਰਾਂਗੇ, ਜਿਸ ਵਿੱਚ ਇਸਰੋ ਦੇ ਇਤਿਹਾਸਿਕ ਚੰਦਰਯਾਨ 3 ਤੇ ਮੰਗਲਯਾਨ ਮਿਸ਼ਨ DRDO ਵੱਲੋਂ ਵਿਕਸਿਤ ਸਵਦੇਸ਼ੀ ਰੱਖਿਆ ਪ੍ਰਣਾਲੀਆਂ ਅਤੇ ਦੇਸ਼ ਵਿੱਚ ਡਿਜੀਟਲ ਕ੍ਰਾਂਤੀ ਲਿਆਉਣ ਵਾਲਾ UPI ਬੁਨਿਆਦੀ ਢਾਂਚਾ ਸ਼ਾਮਿਲ ਨੇ। ਇਸ ਇਲਾਵਾ ਨੈਸ਼ਨਲ ਕੁਆਂਟਮ ਮਿਸ਼ਨ, ਇੰਡੀਆ AI ਮਿਸ਼ਨ, ਸੈਮੀ ਕੰਡਕਟਰ ਨਿਰਮਾਣ ਅਤੇ COVID-19, COVID-19 ਦੌਰਾਨ ਕੋਵੈਕਸਿਨ ਵਰਗੀ ਸਵਦੇਸ਼ੀ ਵੈਕਸੀਨ ਦੀ ਖੋਜ ਵਰਗੀਆਂ ਪ੍ਰਾਪਤੀਆਂ ਇਹ ਸਾਬਿਤ ਕਰਦੀਆਂ ਨੇ ਕਿ ਭਾਰਤ ਅੱਜ ਸਿਹਤ, ਖੇਤੀਬਾੜੀ, ਪੁਲਾੜ ਅਤੇ ਉੱਨਤ ਟੈਕਨੋਲੋਜੀ ਦੇ ਹਰ ਮੋਰਚੇ ਤੇ ਵਿਸ਼ਵ ਦੀ ਅਗਵਾਈ ਕਰ ਰਿਹਾ ਤੇ ਵਿਸ਼ਵ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਲਗਾਤਾਰ ਸੁਧਰ ਰਹੀ ਰੈਂਕਿੰਗ ਇਸ ਅਦਭੁਤ ਵਿਗਿਆਨਿਕ ਸਫ਼ਰ ਦੀ ਜਿਉਂਦੀ ਜਾਗਦੀ ਮਿਸਾਲ ਹੈ।
3: आज के नए भारत में युवा पीढ़ी के लिए रिसर्च और इनोवेशन के क्षेत्र में नए सेक्टर बन रहे हैं, नए सेक्टर खुल रहे हैं। स्पेस मिशन हो, डीप ओशन मिशन हो, नेशनल सुपर कंप्यूटिंग मिशन हो, सेमीकंडक्टर मिशन हो, मिशन हाइड्रोजन हो, ड्रोन टेक्नोलॉजी हो, ऐसे अनेक अभियानों पर तेजी से काम चल रहा है।
2: ਪਿਛਲੇ ਇੱਕ ਦਹਾਕੇ ਤੋਂ ਵੱਧਦੇ ਸਮੇਂ ਯਾਨੀ ਕਿ ਮਈ 2014 ਤੋਂ ਲੈ ਕੇ ਮਈ 2026 ਦੌਰਾਨ ਭਾਰਤ ਨੇ ਵਿਗਿਆਨ, ਖੋਜ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਬੇਮਿਸਾਲ ਤਬਦੀਲੀ ਦੇਖੀ ਹੈ। ਭਾਰਤ ਸਰਕਾਰ ਦੀਆਂ ਦੂਰਅੰਦੇਸ਼ੀ ਨੀਤੀਆਂ, ਬਜਟ ਵਾਧੇ ਤੇ ਸੰਸਥਾਗਤ ਸੁਧਾਰਾਂ ਸਦਕਾ ਦੇਸ਼ ਅੱਜ ਵਿਸ਼ਵ ਪੱਧਰ ਤੇ ਗਿਆਨ ਦੀ ਮਹਾਂਸ਼ਕਤੀ ਵਜੋਂ ਉਭਰਿਆ। ਇਸ ਸਮੇਂ ਦੌਰਾਨ ਨਾ ਸਿਰਫ ਪੁਲਾੜ ਤੇ ਰੱਖਿਆ ਵਰਗੇ ਰਵਾਇਤੀ ਖੇਤਰਾਂ ਵਿੱਚ ਵੱਡੀਆਂ ਸਫਲਤਾਵਾਂ ਮਿਲੀਆਂ, ਸਗੋਂ ਕੁਆਂਟਮ ਕੰਪਿਊਟਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਗ੍ਰੀਨ ਐਨਰਜੀ ਅਤੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਵਰਗੀਆਂ ਨਵੀਆਂ ਟੈਕਨੋਲੋਜੀਆਂ ਵਿੱਚ ਵੀ ਭਾਰਤ ਨੇ ਦੁਨੀਆ ਦੀ ਅਗਵਾਈ ਕੀਤੀ ਹੈ।
4: ਕੁਆਂਟਮ ਕੰਪਿਊਟਿੰਗ ਇੱਕ ਐਸੀ ਤਕਨੀਕ ਹੈ ਜਿਸ 'ਚ ਭਾਰਤ ਬਹੁਤ ਅੱਗੇ ਹੈ। ਇਸ ਤਕਨੀਕ 'ਚ ਅਣੂ ਤੋਂ, ਐਟਮ ਤੋਂ ਛੋਟੇ ਕਣ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਸ ਤਕਨੀਕ ਦੇ ਵਿੱਚ।
2: ਸੰਸਥਾਗਤ ਢਾਂਚਾ ਤੇ ਨੀਤੀਗਤ ਸੁਧਾਰ ਵਿਗਿਆਨਿਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਨੇ ਕਈ ਮਹੱਤਵਪੂਰਨ ਸੰਸਥਾਗਤ ਸੁਧਾਰ ਕੀਤੇ ਨੇ।
5: ਵਿਗਿਆਨ ਨੇ ਬਹੁਤ ਤੇਜ਼ੀ ਨਾਲ ਤਰੱਕੀ ਕਰਦਿਆਂ ਸਾਡੇ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਜਾਣਕਾਰੀ ਅਤੇ ਸੰਚਾਰ ਟੈਕਨੋਲੋਜੀ ਦੇ ਖੇਤਰ ਵਿੱਚ ਸਮਾਰਟਫੋਨ, ਹਾਈ ਸਪੀਡ ਇੰਟਰਨੈਟ, 5G ਨੈਟਵਰਕ ਅਤੇ ਕਲਾਊਡ ਕੰਪਿਊਟਿੰਗ ਨੇ ਦੁਨੀਆ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ। ਆਨਲਾਈਨ ਸਿੱਖਿਆ, ਡਿਜੀਟਲ ਭੁਗਤਾਨ ਅਤੇ ਵਰਚੁਅਲ ਮੀਟਿੰਗਾਂ ਆਮ ਗੱਲ ਬਣ ਗਈਆਂ ਹਨ। ਮੈਡੀਕਲ ਖੇਤਰ ਵਿੱਚ ਕਈ ਨਵੀਆਂ ਦਵਾਈਆਂ ਤੇ ਇਲਾਜ ਪੱਧਤੀਆਂ ਵਿਕਸਿਤ ਹੋਈਆਂ ਹਨ। COVID-19 ਮਹਾਮਾਰੀ ਦੌਰਾਨ ਵਿਗਿਆਨੀਆਂ ਨੇ ਬਹੁਤ ਘੱਟ ਸਮੇਂ ਵਿੱਚ ਪ੍ਰਭਾਵਸ਼ਾਲੀ ਟੀਕੇ ਤਿਆਰ ਕਰਕੇ ਲੱਖਾਂ ਜਾਨਾਂ ਬਚਾਈਆਂ।
2: ਦੇਸ਼ ਵਿੱਚ ਖੋਜ ਸੱਭਿਆਚਾਰ ਨੂੰ ਨਵੀਂ ਦਿਸ਼ਾ ਦੇਣ ਲਈ ANRF ਦੀ ਸਥਾਪਨਾ ਕੀਤੀ ਗਈ। ਇਸ ਤਹਿਤ ਉਦਯੋਗਾਂ ਤੇ ਅਕੈਡਮਿਕ ਸੰਸਥਾਵਾਂ ਵਿਚਾਲੇ ਤਾਲਮੇਲ ਵਧਾਇਆ ਗਿਆ। ਸਾਲ 2025 ਵਿੱਚ ਸਰਕਾਰ ਨੇ RDI ਰਿਸਰਚ ਡਿਵੈਲਪਮੈਂਟ ਐਂਡ ਇਨੋਵੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ, ਜਿਸ ਤਹਿਤ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਉਣ ਲਈ 1,00,000 ਕਰੋੜ ਦਾ ਫੰਡ ਰੱਖਿਆ ਗਿਆ।
5: ਰੋਬੋਟਿਕ ਸਰਜਰੀ, ਨਕਲੀ ਅੰਗ, ਜੀਨ ਸੰਪਾਦਨ ਅਤੇ ਟੈਲੀਮੈਡੀਸਿਨ ਵਰਗੀਆਂ ਤਕਨੀਕਾਂ ਨੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਕੰਪਿਊਟਰ ਹੁਣ ਸਿੱਖ ਸਕਦੇ ਹਨ, ਫੈਸਲੇ ਲੈ ਸਕਦੇ ਹਨ ਅਤੇ ਮਨੁੱਖੀ ਕੰਮਾਂ ਵਿੱਚ ਸਹਾਇਤਾ ਕਰ ਸਕਦੇ ਹਨ। ਬੈਂਕਿੰਗ, ਸਿੱਖਿਆ, ਖੇਤੀਬਾੜੀ, ਸਿਹਤ ਅਤੇ ਉਦਯੋਗਾਂ ਵਿੱਚ AI ਦੀ ਵਰਤੋਂ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ। ਖੇਤੀਬਾੜੀ ਦੇ ਖੇਤਰ ਦੀ ਗੱਲ ਕਰੀਏ ਤਾਂ ਅੱਜ ਆਧੁਨਿਕ ਬੀਜ, ਡਰੋਨ ਟੈਕਨੋਲੋਜੀ, ਸੈਂਸਰ ਅਤੇ ਮੌਸਮ ਦੀ ਸਹੀ ਜਾਣਕਾਰੀ ਨੇ ਕਿਸਾਨਾਂ ਦੀ ਉਤਪਾਦਕਤਾ ਵਧਾਉਣ ਵਿੱਚ ਮਦਦ ਕੀਤੀ ਹੈ।
2: ਸਾਲ 2015 ਵਿੱਚ ਭਾਰਤ ਵਿਸ਼ਵ ਇਨੋਵੇਸ਼ਨ ਇੰਡੈਕਸ ਵਿੱਚ 81ਵੇਂ ਸਥਾਨ ਤੇ ਸੀ, ਜੋ ਕਿ ਸਰਕਾਰ ਦੀਆਂ ਸਾਰਥਕ ਨੀਤੀਆਂ ਸਦਕਾ ਸਾਲ 2025-26 ਵਿੱਚ 38ਵੇਂ ਸਥਾਨ ਤੇ ਪਹੁੰਚ ਗਿਆ ਹੈ। ਭਾਰਤ ਵਿੱਚ ਪੇਟੈਂਟ ਫਾਈਲ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਹੀ ਸੌਖਾ ਤੇ ਡਿਜੀਟਲ ਕੀਤਾ ਗਿਆ। ਵਿਸ਼ਵ ਬੌਧਿਕ ਸੰਪਤੀ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ਹੁਣ ਗਲੋਬਲ ਪੱਧਰ ਤੇ ਪੇਟੈਂਟ ਫਾਈਲਿੰਗ ਦੇ ਮਾਮਲੇ ਵਿੱਚ 6ਵੇਂ ਸਥਾਨ ਤੇ ਆ ਚੁੱਕਾ ਹੈ।
3: आज भारत में एक स्टार्टअप रिवॉल्यूशन हो रहा है। इस रिवॉल्यूशन में भारत का नौजवान एक नए माइंडसेट के साथ मानवता के हित में समस्याओं के समाधान ढूंढ रहा है और हमारे नौजवानों के वर्ल्ड क्लास सॉल्यूशंस को ग्लोबल स्टेज पर लाने का माध्यम ही है भारत इनोवेट्स।
2: ਸਾਲ 2024-25 ਵਿੱਚ ਰਿਕਾਰਡ 7.49 ਲੱਖ ਤੋਂ ਵੱਧ IPR ਅਰਜ਼ੀਆਂ ਦਰਜ ਕੀਤੀਆਂ ਗਈਆਂ ਨੇ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਸਾਲ 2014 ਤੋਂ 2026 ਦੇ ਵਿਚਕਾਰ ਅਜਿਹੇ ਕਾਰਨਾਮੇ ਕੀਤੇ ਨੇ ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ।
5: ਪੁਲਾੜ ਵਿਗਿਆਨ ਦੀ ਗੱਲ ਕਰੀਏ ਤਾਂ ਵੱਖ ਵੱਖ ਦੇਸ਼ਾਂ ਨੇ ਆਪਣੇ ਨਵੇਂ ਉਪਗ੍ਰਹਿ ਲਾਂਚ ਕੀਤੇ ਹਨ ਅਤੇ ਚੰਦਰਮਾ ਤੇ ਮੰਗਲ ਗ੍ਰਹਿ ਬਾਰੇ ਨਵੀਆਂ ਖੋਜਾਂ ਕੀਤੀਆਂ ਹਨ। ਭਾਰਤ ਦੀ ਪੁਲਾੜ ਏਜੰਸੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਵੀ ਕਈ ਸਫਲ ਮਿਸ਼ਨਾਂ ਰਾਹੀਂ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਸੂਰਜੀ ਊਰਜਾ, ਪਵਨ ਊਰਜਾ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਵਧੀ ਹੈ, ਜਿਸ ਨਾਲ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲ ਰਹੀ ਹੈ। ਇਸ ਸਮੇਂ ਵਿਗਿਆਨੀ ਜਲਵਾਯੂ ਪਰਿਵਰਤਨ ਦੀਆਂ ਬਹੁਤ ਚੁਣੌਤੀਆਂ ਨਾਲ ਨਜਿੱਠਣ ਲਈ ਨਵੇਂ ਹੱਲ ਲੱਭ ਰਹੇ ਹਨ। ਅਸੀਂ ਕਹਿ ਸਕਦੇ ਹਾਂ ਵਿਗਿਆਨ ਨੇ ਮਨੁੱਖੀ ਜੀਵਨ ਨੂੰ ਹੋਰ ਸੁਖਾਲਾ, ਸੁਰੱਖਿਅਤ ਅਤੇ ਉੱਨਤ ਬਣਾਇਆ ਹੈ।
2: ਤੇ ਅੱਗੇ ਗੱਲ ਕਰਦੇ ਹਾਂ ਮੰਗਲਯਾਨ ਦੀ। ਨਵੰਬਰ 2013 ਵਿੱਚ ਛੱਡਿਆ ਗਿਆ ਇਹ ਮਿਸ਼ਨ ਸਤੰਬਰ 2014 ਵਿੱਚ ਸਫਲਤਾਪੂਰਵਕ ਮੰਗਲ ਗ੍ਰਹਿ ਦੀ ਜਮਾਤ ਵਿੱਚ ਦਾਖਲ ਹੋਇਆ ਤੇ ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਿਆ ਜਿਸ ਨੇ ਆਪਣੇ ਪਹਿਲੇ ਹੀ ਯਤਨ ਵਿੱਚ ਮੰਗਲ ਗ੍ਰਹਿ ਤੇ ਪਹੁੰਚਣ ਵਿੱਚ ਸਫਲਤਾ ਹਾਸਲ ਕੀਤੀ ਤੇ ਉਹ ਵੀ ਹਾਲੀਵੁੱਡ ਫਿਲਮਾਂ ਦੇ ਬਜਟ ਨਾਲੋਂ ਵੀ ਘੱਟ ਖਰਚੇ ਵਿੱਚ।
3: ਸਟਾਰਟਅਪ ਮੈਂ ਵੀ ਭਾਰਤ ਅਬ ਦੁਨੀਆ ਕਾ ਤੀਸਰਾ ਸਬਸੇ ਬੜਾ ਸਟਾਰਟਅਪ ਇਕੋਸਿਸਟਮ ਬਣ ਗਿਆ ਹੈ। 6,000 ਸੇ ਅਧਿਕ ਡੀਪ ਟੈਕ ਸਟਾਰਟਅਪ ਆਜ ਕਲੀਨ ਐਨਰਜੀ, ਐਡਵਾਂਸ ਮਟੀਰੀਅਲਸ ਜੈਸੇ ਖੇਤਰੋਂ ਮੇਂ ਕਾਮ ਕਰ ਰਹੇ ਹੈ। ਆਜ ਭਾਰਤ ਮੇਂ ਇੱਕ ਸਟਾਰਟਅਪ ਰਿਵੋਲੂਸ਼ਨ ਹੋ ਰਹਾ ਹੈ। ਇਸ ਰਿਵੋਲੂਸ਼ਨ ਮੇਂ ਭਾਰਤ ਕਾ ਨੌਜਵਾਨ ਇੱਕ ਨਏ ਮਾਇੰਡਸੈਟ ਕੇ ਸਾਥ ਮਾਨਵਤਾ ਕੇ ਹਿੱਤ ਮੇਂ ਸਮੱਸਿਆਓਂ ਕੇ ਸਮਾਧਾਨ ਢੂੰਢ ਰਹਾ ਹੈ ਔਰ ਹਮਾਰੇ ਨੌਜਵਾਨੋਂ ਕੇ ਵਰਲਡ ਕਲਾਸ ਸੋਲੂਸ਼ਨਸ ਕੋ ਗਲੋਬਲ ਸਟੇਜ ਪਰ ਲਾਨੇ ਕਾ ਮਾਧਿਅਮ ਹੀ ਹੈ ਭਾਰਤ ਇਨੋਵੇਟਸ।
2: ਸਾਲ 2019 ਵਿੱਚ ਚੰਦਰਯਾਨ 2 ਦੀ ਅੰਸ਼ਕ ਸਫਲਤਾ ਤੋਂ ਸਬਕ ਲੈਂਦੇ ਹੋਏ ਵਿਗਿਆਨੀਆਂ ਨੇ 23 ਅਗਸਤ 2023 ਨੂੰ ਇਤਿਹਾਸ ਰਚ ਦਿੱਤਾ। ਚੰਦਰਯਾਨ 3 ਨੇ ਚੰਦਰਮਾ ਦੀ ਦੱਖਣੀ ਧਰੁਵ ਤੇ ਸਫਲ ਸੋਫਟ ਲੈਂਡਿੰਗ ਕੀਤੀ ਤੇ ਭਾਰਤ ਚੰਦਰਮਾ ਦੇ ਇਸ ਅਣਗੋਲੇ ਹਿੱਸੇ ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ। ਚੰਦਰਯਾਨ 3 ਮਿਸ਼ਨ ਦੀ ਕਾਮਯਾਬੀ ਤੇ ਵਿਗਿਆਨ ਤੇ ਤਕਨੀਕ ਤੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟਾਏ ਸਨ।
6: ਇਟ ਇਜ਼ ਇਨਡੀਡ ਅ ਮੋਮੈਂਟ ਆਫ ਗਲੋਰੀ ਫਾਰ ਇੰਡੀਆ ਐਂਡ ਅ ਮੋਮੈਂਟ ਆਫ ਡੈਸਟੀਨੀ ਫਾਰ ਆਲ ਆਫ ਅਸ ਓਵਰ ਹੇਅਰ ਐਟ ਸ੍ਰੀ ਹਰੀਕੋਟਾ ਹੂ ਆਰ ਅ ਪਾਰਟ ਆਫ ਦੀ ਹਿਸਟਰੀ ਇਨ ਮੇਕਿੰਗ। ਥੈਂਕ ਯੂ ਟੀਮ ਇਸਰੋ ਫਾਰ ਮੇਕਿੰਗ ਇੰਡੀਆ ਪ੍ਰਾਊਡ। And thank you, Honorable PM Narendra Modi ji, for having made this possible by unlocking the gates of Sriharikota and enabling the India's space sector. You would recall, Honorable Prime Minister had very recently said, sky is not the limit. And living by his words, I think the Chandrayaan today has gone beyond the limits of sky to discover the unexplored horizons of the universe beyond.
2: ਸਿਤੰਬਰ 2023 ਵਿੱਚ ਭਾਰਤ ਨੇ ਸੂਰਜ ਅਧਿਐਨ ਕਰਨ ਲਈ ਆਪਣਾ ਪਹਿਲਾ ਪੁਲਾੜ ਮਿਸ਼ਨ ਆਦਿਤਯ L1 ਲਾਂਚ ਕੀਤਾ। ਇਹ ਪੁਲਾੜ ਯਾਨ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਲੰਗਰੇਸ ਪੁਆਇੰਟ 1 L1 ਤੇ ਸਥਿਤ ਹੋ ਕੇ ਸੂਰਜੀ ਤੂਫਾਨਾਂ ਤੇ ਸੂਰਜ ਦੇ ਵਾਯੂਮੰਡਲ ਦਾ ਨਿਰੰਤਰ ਅਧਿਐਨ ਕਰ ਰਿਹਾ ਹੈ।
4: ਆਦਿਤਯ L1 ਮਿਸ਼ਨ ਵਿੱਚ ਭਾਰਤ ਨੇ ਆਪਣਾ ਇੱਕ ਸੈਟੇਲਾਈਟ ਐਸੀ ਜਗ੍ਹਾ ਤੇ ਸੈੱਟ ਕਰ ਦਿੱਤਾ ਹੈ ਜਿਸ ਨੂੰ ਲੈਗਰੇਂਜ ਪੁਆਇੰਟ L1 ਕਹਿੰਦੇ ਨੇ। ਹੁਣ ਇਹ ਪੁਆਇੰਟ ਐਸਾ ਪੁਆਇੰਟ ਹੈ ਜਿੱਥੇ ਸੂਰਜ ਔਰ ਪ੍ਰਿਥਵੀ ਦੀ ਗੁਰੂਤਵਾਕਰਸ਼ਣ ਦੇ ਵਿੱਚ ਇੱਕ ਬੈਲੈਂਸ ਬਣ ਗਿਆ ਹੈ ਔਰ ਸਾਡਾ ਸੈਟੇਲਾਈਟ ਇਸੇ ਪੁਆਇੰਟ ਦੇ ਉੱਤੇ ਘੁੰਮਦਾ ਹੈ ਔਰ ਇਸ ਕਰਕੇ ਸੂਰਜ ਦੇ ਬਾਰੇ 'ਚ ਜੋ ਵੀ ਜਾਣਕਾਰੀ ਹਾਸਿਲ ਕਰਨੀ ਹੈ ਹਰ ਵਕਤ 24 ਘੰਟੇ ਕਰ ਸਕਦਾ ਹੈ।
2: ਸਾਲ 2025-26 ਦੌਰਾਨ ਭਾਰਤ ਨੇ ਪਹਿਲੇ ਮਾਨਵ ਰਹਿਤ ਤੇ ਮਾਨਵ ਸਹਿਤ ਪੁਲਾੜ ਮਿਸ਼ਨ ਗਗਨਯਾਨ ਦੇ ਕਈ ਜਿਵੇਂ ਕਿ ਕਰੂ ਐਬੋਰਟ ਸਿਸਟਮ ਤੇ ਵਿਓਮ ਮਿੱਤਰਾ ਹਿਊਮਨਾਈਡ ਰੋਬੋਟ ਟੈਸਟ ਸਫਲਤਾਪੂਰਵਕ ਪੂਰੇ ਕੀਤੇ ਗਏ ਨੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਪੁਲਾੜ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹ ਦਿੱਤਾ ਹੈ ਜਿਸ ਲਈ 1,000 ਕਰੋੜ ਦੇ ਵੈਂਚਰ ਕੈਪੀਟਲ ਫੰਡ ਸਥਾਪਿਤ ਕੀਤਾ ਗਿਆ ਤਾਂ ਜੋ ਭਾਰਤੀ ਸਪੇਸ ਸਟਾਰਟਅਪਸ ਨੂੰ ਹੁਲਾਰਾ ਦਿੱਤਾ ਜਾ ਸਕੇ।
4: ਪਿਛਲੇ 12 ਸਾਲਾਂ ਵਿੱਚ ਭਾਰਤ ਦੇ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਭਾਰਤ ਨੇ ਅਭੂਤਪੂਰਵ ਤਰੱਕੀ ਕੀਤੀ ਹੈ। ਸਾਡਾ ਸਾਰਾ ਜੀਵਨ ਡਿਜੀਟਲਾਈਜ਼ ਹੋ ਗਿਆ ਹੈ ਜਿਸ ਵਿੱਚ UPI ਪੇਮੈਂਟ ਦੀ ਸੁਵਿਧਾ ਹੁਣ ਤਕਰੀਬਨ ਹਰ ਬੰਦੇ ਕੋਲ ਹੈ। ਬਹੁਤ ਸਾਰੀ ਸਰਕਾਰੀ ਯੋਜਨਾਵਾਂ ਦਾ ਲਾਭ ਹੁਣ ਸਾਨੂੰ ਲਾਈਨ 'ਚ ਖੜ੍ਹੇ ਹੋ ਕੇ ਨਹੀਂ ਲੈਣਾ ਪੈਂਦਾ, ਅਸੀਂ ਔਨਲਾਈਨ ਲੈ ਲੈਂਦੇ ਹਾਂ।
2: ਮੇਕ ਇਨ ਇੰਡੀਆ ਤੇ ਆਤਮ ਨਿਰਭਰ ਭਾਰਤ ਦੇ ਨਾਰੇ ਤਹਿਤ ਰੱਖਿਆ ਕੋਚ ਦੇ ਵਿਕਾਸ ਸੰਗਠਨ DRDO ਨੇ ਰੱਖਿਆ ਪ੍ਰਣਾਲੀ ਦਾ ਪੂਰੀ ਤਰ੍ਹਾਂ ਸਵਦੇਸ਼ੀਕਰਨ ਕੀਤਾ। ਭਾਰਤ ਨੇ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ ਐਂਟਰੀ ਵਹੀਕਲ ਟੈਕਨੋਲੋਜੀ ਨਾਲ ਲੈਸ ਅਗਨੀਪੰਚ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਜਿਸ ਨਾਲ ਭਾਰਤ ਦੁਨੀਆਂ ਦੇ ਉਹਨਾਂ 94 ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਕੋਲ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੀ ਸਮਰੱਥਾ ਹੈ। ਵਿਸ਼ਵ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਸ ਮਿਜ਼ਾਈਲ ਬ੍ਰਹਮੋਸ ਦੀ ਮਾਰਕ ਸਮਰੱਥਾ ਨੂੰ ਵਧਾਇਆ ਗਿਆ ਅਤੇ ਭਾਰਤ ਨੇ ਹੁਣ ਇਸ ਦਾ ਦੂਜੇ ਦੇਸ਼ਾਂ ਜਿਵੇਂ ਫਿਲੀਪੀਨਸ ਨੂੰ ਨਿਰਯਾਤ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
7: ਭਾਰਤ ਨੇ PSLV C-28 ਨੇ UK ਕੇ 5 ਸੈਟੇਲਾਈਟ ਲਾਂਚ ਕੀਏ। भारत ने अब तक लॉन्च किए हुए ये सबसे ज्यादा हैवी वेट सैटेलाइट लॉन्च किए। आज AI का उपयोग किस किस तरह से कर रहे हैं इसके उदाहरण भी हमें देखने को मिल रहे हैं। स्पेस सेक्टर हो या फिर AI, हमारे युवाओं की बढ़ती भागीदारी एक नई क्रांति को जन्म दे रही है।
8: ਪਿਛਲੇ ਕੁਝ ਵਰਿਆਂ ਤੋਂ ਭਾਰਤ ਨੇ ਜਿਹੜਾ ਹੈ ਉਹ ਸਿਗਨੀਫੀਕੈਂਟ ਐਡਵਾਂਸਮੈਂਟਸ ਕੀਤੀਆਂ ਨੇ। ਜੇ ਤੁਸੀਂ ਦੇਖੋ ਤਾਂ ਚੰਦਰਯਾਨ 3 ਤੋਂ ਬਾਅਦ ਜਿਹੜਾ ਕਿ ਆਪਾਂ ਦੇਖਿਆ ਕਿ ਪਿਛਲੇ ਸਾਲ ਬਹੁਤ ਹੁਲਾਰਾ ਮਿਲਿਆ ਪੂਰੇ ਭਾਰਤ ਦੇ ਵਿੱਚ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ, ਕਿ ਕਿਸ ਤਰ੍ਹਾਂ ਸਾਡੇ ਵਿਗਿਆਨੀਆਂ ਨੇ ਜਿਹੜੀ ਆਪਣੀ ਦੇਸ਼ ਦੀ ਜਿਹੜੀ ਟੈਕਨੋਲੋਜੀ ਨੂੰ ਵਰਤਦੇ ਹੋਏ ਚੰਨ ਦੇ ਉੱਤੇ ਜਿਹੜਾ ਹੈ ਆਪਣਾ ਮਿਸ਼ਨ ਭੇਜਿਆ। ਤੇ ਉਸ ਤੋਂ ਇਲਾਵਾ ਜਿਹੜਾ ਚੰਦਰਯਾਨ 4 ਹੈ ਉਹਦਾ ਵੀ ਪ੍ਰੋਗਰੈਸ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਉਹ ਨਿਊਕਲੀਅਰ ਵਿਗਿਆਨ ਦੇ ਖੇਤਰ ਦੇ ਵਿੱਚ ਤਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਬਾਬਾ ਐਟੋਮਿਕ ਰਿਸਰਚ ਸੈਂਟਰ ਜਾਂ ਜਿੰਨੇ ਵੀ ਨਿਊਕਲੀਅਰ ਰਿਐਕਟਰਸ ਓਪਰੇਟ ਕਰ ਰਹੀ ਨੇ ਸਾਡੀਆਂ ਸੰਸਥਾਵਾਂ, ਉਹਨਾਂ ਨੇ ਭਾਰਤ ਨੂੰ ਜਿਹੜਾ ਹੈ ਊਰਜਾ ਦੇ ਖੇਤਰ ਦੇ ਵਿੱਚ ਅੱਗੇ ਲੈ ਕੇ

0: ਭਾਰਤ ਸਰਕਾਰ ਦੁਆਰਾ ਭਾਰਤ ਵਿੱਚ ਵਿਗਿਆਨ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਵਿੱਚ ਮੁੱਖ ਪਹਿਲਕਦਮੀਆਂ ਮਾਰਚ 2028 ਤੱਕ ਦੇਸ਼ ਭਰ ਵਿੱਚ ਨਵੀਨਤਾ ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਅਟਲ ਇਨੋਵੇਸ਼ਨ ਮਿਸ਼ਨ ਨੂੰ ਐਕਸਪੈਂਡ ਕਰਨਾ, ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਉਦਯੋਗ ਅਕਾਦਮਿਕ ਸੰਘ ਦੁਆਰਾ ਇਲੈਕਟ੍ਰਿਕ ਬੈਟਰੀਆਂ, ਸੈੱਲਾਂ ਅਤੇ ਚਾਰਜਿੰਗ ਬੁਨਿਆਦੀ ਢਾਂਚੇ ਵਿੱਚ ਖੋਜ ਅਤੇ ਵਿਕਾਸ ਦਾ ਸਮਰਥਨ ਕਰਨ ਲਈ ਮਿਸ਼ਨ ਫਾਰ ਐਡਵਾਂਸਮੈਂਟ ਇਨ ਹਾਈ ਇੰਪੈਕਟ ਏਰੀਆਜ਼ ਇਲੈਕਟ੍ਰਿਕ ਵਹੀਕਲ ਮਿਸ਼ਨ ਦੇ ਤਹਿਤ 7 ਈ ਨੋਡ ਚੁਣੇ ਗਏ ਹਨ। ਇੰਡੀਆ ਸੈਮੀਕੰਡਕਟਰ ਮਿਸ਼ਨ ਨੇ ਚਿੱਪ ਡਿਜ਼ਾਈਨ, ਫੈਬਰੀਕੇਸ਼ਨ, ਟੈਸਟਿੰਗ ਅਤੇ ਸਪਲਾਈ ਪ੍ਰਬੰਧਨ ਲਈ ਇੱਕ ਸਮਝੌਤਾ ਤਿਆਰ ਕੀਤਾ ਹੈ।
1: ਭਾਰਤ ਸਰਕਾਰ ਨੇ UPI ਯੂਨੀਫਾਈਡ ਪੇਮੈਂਟਸ ਇੰਟਰਫੇਸ ਆਧਾਰ ਤੇ ਡਿਜੀਲੌਕਰ ਵਰਗੇ ਪਲੇਟਫਾਰਮਾਂ ਦਾ ਵਿਕਾਸ ਕੀਤਾ। ਅੱਜ ਭਾਰਤ ਵਿਸ਼ਵ ਵਿੱਚ ਸਭ ਤੋਂ ਵੱਧ ਡਿਜੀਟਲ ਲੈਣ ਦੇਣ ਕਰਨ ਵਾਲਾ ਦੇਸ਼ ਹੈ। ਇਸ ਟੈਕਨੋਲੋਜੀ ਨੂੰ ਹੁਣ ਕਈ ਹੋਰ ਦੇਸ਼ਾਂ ਵਿੱਚ ਵੀ ਅਪਣਾਇਆ ਜਾ ਰਿਹਾ ਹੈ। ਦੇਸ਼ ਦੀਆਂ ਖੋਜ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ NSM ਤਹਿਤ ਭਾਰਤ ਵਿੱਚ ਵੀ ਪਰਮ ਸ਼ਿਵਾਏ, ਪਰਮ ਸ਼ਕਤੀ, ਪਰਮ ਬ੍ਰਹਮਾ ਵਰਗੇ ਕਈ ਸੁਪਰ ਕੰਪਿਊਟਰ ਵਿਕਸਿਤ ਤੇ ਸਥਾਪਿਤ ਕੀਤੇ ਗਏ।
0: ਸੁਪਰ ਕੰਪਿਊਟਰ ਭਾਰਤ ਵਿੱਚ ਉੱਚ ਸ਼ਕਤੀ ਵਾਲੇ ਕੰਪਿਊਟਿੰਗ ਵਿੱਚ ਇੱਕ ਮੋਹਰੀ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ, ਜਿਸ ਵਿੱਚ ਰਾਸ਼ਟਰੀ ਸੁਪਰ ਕੰਪਿਊਟਿੰਗ ਮਿਸ਼ਨ ਇਸ ਨੂੰ ਵਧਾ ਰਿਹਾ ਹੈ। ਪਰਮ ਸ਼ਿਵੇ ਪਹਿਲਾ ਸੁਪਰ ਕੰਪਿਊਟਰ ਜੋ ਸਵਦੇਸ਼ੀ ਤੌਰ 'ਤੇ ਅਸੈਂਬਲ ਕੀਤਾ ਗਿਆ ਸੀ। ਉਸ ਤੋਂ ਬਾਅਦ ਪਰਮ ਸ਼ਕਤੀ, ਪਰਮ ਬ੍ਰਹਮਾ, ਪਰਮ ਯੁਕਤੀ ਅਤੇ ਪਰਮ ਸੰਗਾਨਕ ਹਨ। ਕਈ ਪ੍ਰੋਗਰਾਮ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਕੁਆਂਟਮ ਕੰਪਿਊਟਿੰਗ ਵਿੱਚ ਸਿਖਲਾਈ ਦੇਣ ਲਈ ਤਿਆਰ ਕੀਤੇ ਗਏ ਹਨ।
1: ਸਾਲ 2025-26 ਦੇ ਬਜਟ ਵਿੱਚ ਇੰਡੀਆ AI ਮਿਸ਼ਨ ਲਈ 2,000 ਕਰੋੜ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਦਾ ਉਦੇਸ਼ ਸਿਹਤ, ਖੇਤੀਬਾੜੀ ਤੇ ਸਿੱਖਿਆ ਦੇ ਖੇਤਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨੂੰ ਵਧਾਉਣਾ ਤੇ ਦੇਸ਼ ਵਿੱਚ ਸਵਦੇਸ਼ੀ ਲਾਰਜ ਲੈਂਗੁਏਜ ਮਾਡਲ ਤਿਆਰ ਕਰਨਾ ਹੈ। ਭਾਰਤ ਹੁਣ ਸਿਰਫ ਟੈਕਨੋਲੋਜੀ ਦਾ ਉਪਭੋਗਤਾ ਨਹੀਂ ਰਿਹਾ, ਸਗੋਂ ਭਵਿੱਖ ਦੀਆਂ ਟੈਕਨੋਲੋਜੀਆਂ ਦਾ ਨਿਰਮਾਤਾ ਬਣ ਰਿਹਾ।
0: ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਪਾਂਸਰ ਅਤੇ ਪ੍ਰਬੰਧਿਤ ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ ਪ੍ਰੋਗਰਾਮ ਦੇ ਦਾ ਉਦੇਸ਼ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਵਿਗਿਆਨ ਵੱਲ ਆਕਰਸ਼ਿਤ ਕਰਨਾ ਹੈ। ਰੱਖਿਆ ਮੰਤਰਾਲੇ ਨੇ ਸਵਦੇਸ਼ੀ ਰੱਖਿਆ ਤਕਨਾਲੋਜੀ ਖੋਜ ਅਤੇ ਵਿਕਾਸ ਲਈ ਫੰਡ ਅਲਾਟ ਕੀਤੇ ਹਨ। DRDO ਤਕਨਾਲੋਜੀ ਵਿਕਾਸ ਫੰਡ ਉਦਯੋਗ ਅਗਵਾਈ, ਰੱਖਿਆ, ਖੋਜ ਅਤੇ ਵਿਕਾਸ ਨੂੰ ਸਮਰਥਨ ਦੇਣ ਲਈ ਗ੍ਰਾਂਟ ਪ੍ਰਦਾਨ ਕਰਦਾ ਹੈ। ਮਾਰਚ 2024 ਵਿੱਚ ਭਾਰਤ ਨੇ ਦੇਸ਼ ਦੇ ਸਮੁੱਚੇ AI ਇਕੋਸਿਸਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੰਡੀਆ AI ਮਿਸ਼ਨ ਦੀ ਸ਼ੁਰੂਆਤ ਕੀਤੀ। ਇਹ ਇੰਡੀਆ AI ਮਿਸ਼ਨ ਕੰਪਿਊਟਿੰਗ ਸ਼ਕਤੀ ਤੱਕ ਪਹੁੰਚ ਦਾ ਵਿਸਤਾਰ ਕਰ ਰਿਹਾ ਹੈ।
1: ਸਰਕਾਰ ਨੇ 6,003.65 ਕਰੋੜ ਦੇ ਬਜਟ ਨਾਲ ਨੈਸ਼ਨਲ ਕੁਆਂਟਮ ਮਿਸ਼ਨ ਨੂੰ ਮਨਜ਼ੂਰੀ ਦਿੱਤੀ। ਇਸ ਤਹਿਤ IISC ਬੈਂਗਲੁਰੂ, IIT ਬੰਬੇ, IIT ਦਿੱਲੀ ਤੇ IIT ਮਦਰਾਸ ਵਿਖੇ 4 ਅਹਿਮ ਥੀਮੈਟਿਕ ਹੱਬ T-Hub ਸਥਾਪਿਤ ਕੀਤੇ ਗਏ ਨੇ, ਜੋ ਕੁਆਂਟਮ ਕੰਪਿਊਟਿੰਗ, ਕੁਆਂਟਮ ਕਮਿਊਨੀਕੇਸ਼ਨ ਅਤੇ ਕੁਆਂਟਮ ਕ੍ਰਿਪਟੋਗ੍ਰਾਫੀ ਤੇ ਕੰਮ ਕਰ ਰਹੇ ਨੇ। ਵਿਸ਼ਵ ਪੱਧਰ ਤੇ ਚਿਪ ਦੀ ਕਿੱਲਤ ਨੂੰ ਦੇਖਦੇ ਹੋਏ ਭਾਰਤ ਨੂੰ ਸੈਮੀਕੰਡਕਟਰ ਨਿਰਮਾਣ ਦਾ ਗੜ ਬਣਾਉਣ ਲਈ 76,000 ਕਰੋੜ ਦੀ ਯੋਜਨਾ ਸ਼ੁਰੂ ਕੀਤੀ ਗਈ। ਇਸ ਦੇ ਸਿੱਟੇ ਵਜੋਂ ਗੁਜਰਾਤ ਅਤੇ ਅਸਾਮ ਵਿੱਚ ਵੱਡੇ ਸੈਮੀਕੰਡਕਟਰ ਪਲਾਂਟ ਸਥਾਪਿਤ ਕੀਤੇ ਜਾ ਰਹੇ ਨੇ। IIT ਮਦਰਾਸ ਤੇ ਇਸਰੋ ਨੇ ਮਿਲ ਕੇ ਭਾਰਤ ਦੀ ਪਹਿਲੀ ਸਵਦੇਸ਼ੀ ਵਪਾਰਕ ਚਿਪ IRIS ਵੀ ਤਿਆਰ ਕੀਤੀ ਹੈ। ਵਿਗਿਆਨਕ ਖੋਜਾਂ ਦਾ ਸਭ ਤੋਂ ਵੱਡਾ ਲਾਭ ਦੇਸ਼ ਦੇ ਆਮ ਲੋਕਾਂ ਦੀ ਸਿਹਤ ਤੇ ਭੋਜਨ ਸੁਰੱਖਿਆ ਨੂੰ ਹੋਇਆ।
2: ਸਟੂਡੈਂਟਸ ਲਈ ਇੰਸਪਾਇਰ ਔਰ ਕਿਰਨ ਸਕੀਮਸ ਸ਼ੁਰੂ ਕੀਤੀਆਂ ਗਈਆਂ ਹੈ। ਔਰਤਾਂ ਲਈ ਵਾਈਸ ਕਿਰਨ ਸਕੀਮ ਹੈ, ਕਿਊਰੀ ਸਕੀਮ ਹੈ, ਵਿਗਿਆਨ ਜੋਤੀ ਹੈ, ਫਿਰ ਰੂਰਲ ਔਰਤਾਂ ਲਈ, ਪਿੰਡ ਦੀਆਂ ਔਰਤਾਂ ਲਈ ਵਿਮੈਨ ਟੈਕਨੋਲੋਜੀ ਪਾਰਕ ਜਗ੍ਹਾ ਜਗ੍ਹਾ ਲਗਾਏ ਗਏ ਹੈ। ਮੈਂ ਤਾਂ ਇਹੀ ਕਹਾਂਗੀ ਕਿ ਇਸ ਵੇਲੇ ਭਾਰਤ ਇੱਕ ਐਸੇ ਮੋੜ 'ਤੇ ਹੈ ਜਿੱਥੇ ਕਿ

0: ਤਾਂ ਅੱਗੇ ਹੀ ਜਾਣਾ ਹੈ। ਮੇਰੀ ਸਲਾਹ ਹੈ ਕਿ ਇਹ ਸਾਰੀਆਂ ਸਕੀਮਸ ਦੇ ਬਾਰੇ 'ਚ ਅਸੀਂ ਔਨਲਾਈਨ ਦੇਖੀਏ, ਇਹਨਾਂ ਦੇ ਬਾਰੇ 'ਚ ਜਾਣਕਾਰੀ ਹਾਸਿਲ ਕਰੀਏ, ਔਰ ਜਿਸ ਸਕੀਮ ਦਾ ਸਾਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਹੋਵੇ ਉਹਨੂੰ ਅਸੀਂ ਅਪਣਾਉਣ ਦੀ ਕੋਸ਼ਿਸ਼ ਕਰੀਏ।
1: ਕੋਵਿਡ-19 ਵੈਕਸੀਨ ਤੇ ਫਾਰਮਾ ਸੈਕਟਰ ਕੋਰੋਨਾ ਮਹਾਮਾਰੀ ਦੌਰਾਨ ਭਾਰਤੀ ਵਿਗਿਆਨੀਆਂ ਨੇ ਰਿਕਾਰਡ ਸਮੇਂ ਵਿੱਚ ਪੂਰੀ ਤਰ੍ਹਾਂ ਸਵਦੇਸ਼ੀ ਵੈਕਸੀਨ ਕੋਵੈਕਸੀਨ ਵਿਕਸਿਤ ਕੀਤੀ। ਵੈਕਸੀਨ ਮੈਤਰੀ ਪਹਿਲਕਦਮੀ ਤਹਿਤ ਭਾਰਤ ਨੇ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਨੂੰ ਕਰੋੜਾਂ ਖੁਰਾਕਾਂ ਸਪਲਾਈ ਕੀਤੀਆਂ, ਜਿਸ ਨਾਲ ਭਾਰਤ ਨੂੰ ਦੁਨੀਆ ਦੀ ਫਾਰਮੇਸੀ ਵਜੋਂ ਮਾਨਤਾ ਮਿਲੀ। ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਨੇ ਖੇਤੀਬਾੜੀ ਖੇਤਰ ਵਿੱਚ ਕ੍ਰਾਂਤੀਕਾਰੀ ਖੋਜਾਂ ਕੀਤੀਆਂ ਨੇ।
2: ਵਿਗਿਆਨ ਅਤੇ ਤਕਨਾਲੋਜੀ ਵਿੱਚ 247 ਪ੍ਰਤੀ ਭਾਰਤ ਦਾ ਮਹੱਤਵਕਾਂਕਸ਼ੀ ਦ੍ਰਿਸ਼ਟੀਕੋਣ ਸਵੈ ਨਿਰਭਰਤਾ ਅਤੇ ਨਵੀਨਤਾ ਅਗਵਾਈ ਵਿਕਾਸ 'ਤੇ ਜ਼ੋਰ ਦਿੰਦਾ ਹੈ। ਨੀਤੀ ਸਹਾਇਤਾ ਵਿੱਚ ਚੱਲ ਰਹੀ ਸਕਾਰਾਤਮਕ ਗਤੀ ਨੂੰ ਉਜਾਗਰ ਕਰਦਾ ਹੈ। ਭਾਰਤ ਸਰਕਾਰ ਨੇ ਵਿਗਿਆਨ ਧਾਰਾ ਸਕੀਮ ਲਈ ਫੰਡਿੰਗ ਵਿੱਚ ਵੀ ਕਾਫੀ ਵਾਧਾ ਕੀਤਾ ਹੈ। ਵਿਗਿਆਨਿਕ ਖੋਜ, ਨਵੀਨਤਾ ਅਤੇ ਤਕਨੀਕੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਰੱਖਿਆ ਵਿੱਚ ਡੀਪ ਟੈਕ ਸਟਾਰਟਅਪਸ ਲਈ ਨਵੀਂ ਯੋਜਨਾ ਦੇ ਨਾਲ ਨਵੀਨਤਾ ਅਤੇ ਸਟਾਰਟਅਪਸ ਨੂੰ ਉਤਸ਼ਾਹਿਤ ਕਰਨ ਲਈ ਬਜਟ ਅਲਾਟ ਕੀਤਾ ਹੈ। ਇਸ ਤੋਂ ਇਲਾਵਾ ਸਟਰੈਂਥਨਿੰਗ ਅਪਸਕੇਲਿੰਗ ਨਰਚਰਿੰਗ ਲੋਕਲ ਇਨੋਵੇਸ਼ਨ ਫੋਰ ਲਾਈਵਲੀਹੁੱਡ ਪ੍ਰੋਗਰਾਮ, ਜੋ ਕਿ ਟੈਕਨੋਲੋਜੀ ਡਿਲੀਵਰੀ ਅਤੇ ਇੰਟਰਪ੍ਰਾਈਜ਼ ਕ੍ਰੀਏਸ਼ਨ ਮਾਡਲ ਹਨ, ਟੈਕਨੋਲੋਜੀ ਇੰਟਰਵੈਂਸ਼ਨਸ ਫੋਰ ਐਡਰੈਸਿੰਗ ਸੁਸਾਇਟੀਅਲ ਨੀਡਸ ਲਈ ਕੰਮ ਕਰਦੇ ਹਨ। ਭਾਰਤ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਭਵਿੱਖ ਦਾ ਰੋਡਮੈਪ ਇਸ ਤਰ੍ਹਾਂ ਹੈ ਕਿ ਭਾਰਤ ਕੋਲ 45 ਤੋਂ ਵੱਧ ਦੇਸ਼ਾਂ ਨਾਲ ਸਹਿਯੋਗ ਦੇ ਸਰਗਰਮ ਬਾਇਲੇਟਰਲ ਵਿਗਿਆਨ ਅਤੇ ਟੈਕਨੋਲੋਜੀ ਪ੍ਰੋਗਰਾਮ ਹਨ, ਜਿਸ ਵਿੱਚ ਅਫਰੀਕਾ, ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ, ਬ੍ਰਿਕਸ, ਯੂਰਪੀ ਸੰਘ ਅਤੇ ਗੁਆਂਢੀ ਦੇਸ਼ਾਂ ਲਈ ਸਮਰਪਿਤ ਪ੍ਰੋਗਰਾਮ ਸ਼ਾਮਲ ਹਨ। ਭਾਰਤ ਉਦਯੋਗੀਕਰਨ ਅਤੇ ਤਕਨੀਕੀ ਵਿਕਾਸ ਵਿੱਚ ਆਪਣੇ ਆਪ ਨੂੰ ਇੱਕ ਮੋਹਰੀ ਵਜੋਂ ਸਥਾਪਿਤ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ। ਪਰਮਾਣੂ ਊਰਜਾ ਖੇਤਰ ਵਿੱਚ ਮਹੱਤਵਪੂਰਨ ਵਿਕਾਸ ਦੀ ਸੰਭਾਵਨਾ ਹੈ, ਕਿਉਂਕਿ ਭਾਰਤ ਆਪਣੀ ਪਰਮਾਣੂ ਸਮਰੱਥਾ ਦਾ ਵਿਸਥਾਰ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਨੈਨੋ ਤਕਨਾਲੋਜੀ ਤੋਂ ਭਾਰਤ ਦੇ ਫਾਰਮਾਸਿਊਟੀਕਲ ਉਦਯੋਗ ਨੂੰ ਬਦਲਣ ਦੀ ਉਮੀਦ ਹੈ। ਖੇਤੀਬਾੜੀ ਖੇਤਰ ਵਿੱਚ ਵੀ ਇੱਕ ਵੱਡੇ ਸੁਧਾਰ ਦੀ ਸੰਭਾਵਨਾ ਹੈ, ਜਿਸ ਲਈ ਸਰਕਾਰ ਤਕਨਾਲੋਜੀ ਸੰਚਾਲਿਤ ਹਰੀ ਕ੍ਰਾਂਤੀ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ।
1: ਝੋਨੇ ਦੀ ਅਜਿਹੀ ਕਿਸਮ ਵਿਕਸਿਤ ਕੀਤੀ ਗਈ ਹੈ ਜੋ ਬੈਕਟੀਰੀਅਲ ਬਲਾਈਟ ਪ੍ਰਤੀਰੋਧਕ ਹੈ। ਆਰਸੈਨਿਕ ਪ੍ਰਦੂਸ਼ਿਤ ਖੇਤਰਾਂ ਲਈ ਝੋਨੇ ਦੀ ਵਿਸ਼ੇਸ਼ ਕਿਸਮ ਤਿਆਰ ਕੀਤੀ ਗਈ ਜੋ ਚਾਵਲ ਵਿੱਚ ਆਰਸੈਨਿਕ ਦੀ ਮਾਤਰਾ ਨੂੰ ਸੀਮਿਤ ਰੱਖਦੀ ਹੈ। CSIR ਨੇ ਅਜਿਹੀ ਟੈਕਨੋਲੋਜੀ ਵਿਕਸਿਤ ਕੀਤੀ ਹੈ ਜੋ ਸਿਰਫ 45 ਸਕਿੰਟਾਂ ਵਿੱਚ ਦੁੱਧ ਵਿੱਚ ਮਿਲਾਵਟ ਦਾ ਪਤਾ ਲਗਾ ਲੈਂਦੀ ਹੈ। ਗਲੋਬਲ ਵਾਰਮਿੰਗ ਨਾਲ ਲੜਨ ਤੇ ਭਾਰਤ ਦੇ ਨੈੱਟ ਜ਼ੀਰੋ 2070 ਦੇ ਟੀਚੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨੇ ਵਿਗਿਆਨਿਕ ਖੋਜਾਂ ਰਾਹੀਂ ਕਈ ਵਾਤਾਵਰਨ ਅਨੁਕੂਲ ਹੱਲ ਲੱਭੇ ਨੇ। ਭਾਰਤ ਨੂੰ ਹਰਿਆਵਲ ਭਰਪੂਰ ਊਰਜਾ ਦਾ ਕੇਂਦਰ ਬਣਾਉਣ ਲਈ ਇਹ ਮਿਸ਼ਨ ਸ਼ੁਰੂ ਕੀਤਾ ਗਿਆ। ਇਸ ਤਹਿਤ ਪਾਣੀ ਵਿੱਚੋਂ ਹਾਈਡਰੋਜਨ ਵੱਖ ਕਰਨ ਲਈ ਸਸਤੇ ਇਲੈਕਟ੍ਰੋਲਾਈਜ਼ਰਸ ਦੀ ਖੋਜ ਕੀਤੀ ਜਾ ਰਹੀ ਹੈ। ਸਾਲ 2025-26 ਵਿੱਚ ਦੇਸ਼ ਦੇ ਸੀਮੈਂਟ ਉਦਯੋਗਾਂ ਵਿੱਚ 5 ਕਾਰਬਨ ਕੈਪਚਰ ਨੂੰ ਯੂਟੀਲਾਈਜੇਸ਼ਨ ਟੈਸਟ ਬੈੱਡ ਸਥਾਪਿਤ ਕੀਤੇ ਗਏ ਜੋ ਉਦਯੋਗਿਕ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਦੇ ਨੇ। ਵਿਗਿਆਨੀਆਂ ਨੇ ਗਾਂ ਦੇ ਗੋਬਰ ਦੀ ਵਰਤੋਂ ਕਰਕੇ ਪਾਣੀ ਵਿੱਚੋਂ 90% ਤੱਕ ਹੈਵੀ ਮੈਟਲ ਹਟਾਉਣ ਵਾਲਾ ਫਿਲਟਰ ਤੇ ਊਰਜਾ ਸਟੋਰੇਜ ਡਿਵਾਈਸਾਂ ਲਈ ਸਸਤੇ ਇਲੈਕਟ੍ਰੋਡ ਵਿਕਸਿਤ ਕੀਤੇ ਨੇ।
0: ਐਡਵਾਂਸਡ ਟੈਕਨੋਲੋਜੀ ਮਿਸ਼ਨਸ ਤੋਂ ਇਲਾਵਾ, ਜਿਵੇਂ AI ਮਿਸ਼ਨ, ਕੁਆਂਟਮ ਮਿਸ਼ਨ, ਸੁਪਰ ਕੰਪਿਊਟਰ ਮਿਸ਼ਨ, ਇਸ ਤੋਂ ਇਲਾਵਾ ਰਿਸਰਚ ਐਂਡ ਡਿਵੈਲਪਮੈਂਟ 'ਚ ਭਾਰਤ ਬਹੁਤ ਕੋਸ਼ਿਸ਼ ਕਰ ਰਿਹਾ ਹੈ ਅੱਗੇ ਹੋਣ ਦੀ। ਵਿਗਿਆਨ ਧਾਰਾ, ਅਨੁਸੰਧਾਨ ਫਾਊਂਡੇਸ਼ਨ, ਸਟਾਰਟਅਪ ਈਕੋਸਿਸਟਮ, ਇਨੋਵੇਸ਼ਨਸ, ਬਾਇਓਟੈਕਨੋਲੋਜੀ, ਇਗਨੀਸ਼ਨ ਗ੍ਰਾਂਟ, ਐਸਾ ਬਹੁਤ ਕੁਛ ਸ਼ੁਰੂ ਕੀਤਾ ਗਿਆ ਹੈ।
1: ਤੇ ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਮਈ 2014 ਤੋਂ ਲੈ ਕੇ ਮਈ 2026 ਤੱਕ ਦਾ ਇਹ ਦਹਾਕਾ ਭਾਰਤ ਦੇ ਵਿਗਿਆਨ ਤੇ ਨਵੀਨਤਾ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਯੁੱਗ ਵਜੋਂ

ਅਣਿਆ ਜਾਵੇਗਾ। ਕੇਂਦਰ ਸਰਕਾਰ ਦੇ ਸਾਰਥਕ ਯਤਨਾਂ, ਖੋਜ ਫੰਡਾਂ ਵਿੱਚ ਵਾਧੇ ਤੇ ਵਿਗਿਆਨੀਆਂ ਦੀ ਅਣਥੱਕ ਮਿਹਨਤ ਸਦਕਾ ਭਾਰਤ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਨਾ ਸਿਰਫ ਗੁੰਝਲਦਾਰ ਵਿਗਿਆਨਿਕ ਸਮੱਸਿਆਵਾਂ ਤੇ ਸਸਤੇ ਤੇ ਟਿਕਾਊ ਹੱਲ ਲੱਭ ਸਕਦਾ ਹੈ, ਸਗੋਂ ਵਿਸ਼ਵ ਪੱਧਰ ਤੇ ਨਵੀਆਂ ਟੈਕਨੋਲੋਜੀਆਂ ਦੀ ਅਗਵਾਈ ਵੀ ਕਰ ਸਕਦਾ ਹੈ। ਅੱਜ ਦਾ ਨਵਾਂ ਭਾਰਤ ਆਤਮ ਨਿਰਭਰਤਾ ਦੇ ਮਾਰਗ ਤੇ ਚੱਲਦਿਆਂ ਵਿਗਿਆਨ ਨੂੰ ਮਾਨਵਤਾ ਦੇ ਭਲੇ ਤੇ ਦੇਸ਼ ਦੇ ਵਿਕਾਸ ਦਾ ਸਭ ਤੋਂ ਵੱਡਾ ਹਥਿਆਰ ਬਣਾ ਚੁੱਕਾ ਹੈ।

0: ਹੁਣੇ ਤੁਸੀਂ ਕੇਂਦਰ ਸਰਕਾਰ ਦੇ 12 ਸਾਲ ਵਿਗਿਆਨ ਤੇ ਤਕਨੀਕ ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਸੁਣਿਆ। ਇਸ ਨੂੰ ਪੇਸ਼ ਕੀਤਾ ਅਮਨਦੀਪ ਜੋਸ਼ੀ ਨੇ ਤੇ ਇਹ ਪ੍ਰੋਗਰਾਮ ਸਾਡੇ ਬਠਿੰਡਾ ਤੇ ਪਟਿਆਲਾ ਸਟੇਸ਼ਨ ਤੇ ਵੀ ਨਾਲ ਦੇ ਨਾਲ ਪ੍ਰਸਾਰਿਤ ਕੀਤਾ ਗਿਆ। ਮੀਡੀਅਮ ਵੇਵ 343.6 ਮੀਟਰ।
1: ਹੁਣੇ ਤੁਸੀਂ ਸੁਣ ਰਹੇ ਸੀ ਵਿਸ਼ੇਸ਼ ਪ੍ਰੋਗਰਾਮ ਸਾਡੇ ਜਲੰਧਰ ਕੇਂਦਰ ਤੋਂ FM ਬੈਂਡ 7.2 ਮੈਗਾਹਰਟਸ ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ 9:31 ਹੋ ਰਹੇ ਨੇ। ਹੁਣ ਤੋਂ ਲੈ ਕੇ ਸਵੇਰੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

ਯਕੀਨੀ ਬਣਾਉਣ ਦੀ ਅਪੀਲ ਕੀਤੀ ਤੇ ਟਕਰਾਅ ਵਾਲੇ ਖੇਤਰਾਂ 'ਚ ਨਾਵਿਕਾਂ ਦੀ ਸੁਰੱਖਿਆ ਤੇ ਵੀ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ 'ਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਨੇ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਕਿਸ਼ਾਊ ਡੈਮ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਜਤਾਈ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੀਟ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਤੇ ਭਰੋਸਾ ਨਾ ਕਰਨ। ਰਾਸ਼ਟਰੀ ਜਾਂਚ ਏਜੰਸੀ ਨੇ ਅੰਮ੍ਰਿਤਸਰ 'ਚ ਲਸ਼ਕਰੇ ਤੋਇਬਾ ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਤੇ ਜੰਮੂ ਤਵੀ ਰਾਹੀਂ ਕਟੜਾ ਤੱਕ ਮੁਸਾਫਰਾਂ ਨੂੰ ਆਧੁਨਿਕ ਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤਾਇਨਾਤ ਕੀਤਾ ਜਾਏਗਾ। ਮੁੱਖ ਮੰਤਰੀ ਭਗਵੰਤ ਮਾਨ ਨੇ 523 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਖੇਡਾਂ ਤੇ ਬੂਟ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਫੁੱਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ FDDI ਨਾਲ ਸਮਝੌਤਾ। ਮਰਦਾਂ ਦੇ ਕ੍ਰਿਕਟ 'ਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਸਾਬਸ਼ਾਰਿਆ 2 FM 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਅਤੇ ਸਮਾਂ ਇਸ ਵੇਲੇ ਸਵੇਰ ਦੇ 10:02 ਹੋ ਚੁੱਕੇ ਨੇ। ਹੁਣ ਪੇਸ਼ ਕਰ ਰਹੇ ਹਾਂ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੀ ਅੱਜ ਤੁਸੀਂ 1308ਵੀਂ ਕੜੀ ਸੁਣੋਗੇ।

ਪੇਸ਼ੇ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਇਸ ਪ੍ਰੋਗਰਾਮ 'ਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਤੁਹਾਨੂੰ ਫੋਨ ਜ਼ਰੀਏ ਬੇਨਤੀ ਕਰਦੇ ਹੁੰਦੇ ਹਾਂ ਕਿ ਤੁਸੀਂ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਭੇਜੋ। ਸਾਡਾ ਫੋਨ ਨੰਬਰ ਨੋਟ ਕਰ ਲਓ ਜੀ, ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ। ਪੁਰਾਣੇ ਜਿਹੜੇ ਸਾਡੇ ਸਰੋਤਾ ਨੇ ਉਹ ਭਲੀ ਭਾਂਤ ਜਾਣਦੇ ਨੇ ਕਿ 01-75-82-484 ਨੰਬਰ ਰਹਿੰਦਾ ਜਿਸ 'ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਅਤੇ ਕਿਸੇ ਵੀ ਪੰਜਾਬੀ ਗੀਤ ਦੇ ਲਈ ਤੁਸੀਂ ਸਾਨੂੰ ਫਰਮਾਇਸ਼ ਕਰਨੀ ਹੈ।

0: ਅੱਜ ਦੇ ਪ੍ਰੋਗਰਾਮ ਦੇ ਪਹਿਲੇ ਕਾਲਰ ਸਾਡੇ ਨਾਲ ਲਾਈਨ ਤੇ ਆ ਚੁੱਕੇ ਨੇ ਜੀ, ਉਹਨਾਂ ਦੀ ਫਰਮਾਇਸ਼ ਜਾਣਦੇ ਆ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਜੀ।
0: ਕੌਣ ਤੇ ਕਿੱਥੋਂ ਆਪਣੀ ਫਰਮਾਇਸ਼ ਵੀ ਦੱਸ ਦਿਓ ਜੀ।
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਬਹੁਤ ਬਹੁਤ ਸਵਾਗਤ ਜੀ।
1: ਹਾਂਜੀ, ਤੇ ਗੀਤ ਮੈਨੂੰ ਸੁਣਾ ਦਿਓ, ਪੰਥ ਕਲੇਰ ਜੀ ਦਾ ਗਾਇਆ ਹੋਇਆ ਗੀਤ ਹੈ ਖਾਤਾ
0: ਜੀ। ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ ਜੀ, ਸ਼ੁਕਰੀਆ ਤੁਸੀਂ ਸਾਨੂੰ ਕਾਲ ਕੀਤੀ, ਧੰਨਵਾਦ ਜੀ।
1: ਥੈਂਕ ਯੂ ਜੀ।

0: ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਅਤੇ ਇਸ ਪ੍ਰੋਗਰਾਮ 'ਚ ਤੁਸੀਂ ਸਾਨੂੰ ਕਾਲ ਕਰ ਰਹੇ ਹੋ 0175-22-484-94। ਥੋੜ੍ਹੀ ਜਿਹੀ ਦਿੱਕਤ ਸਾਡੇ ਫੋਨ ਦੇ ਵਿੱਚ ਆਈ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸ ਨੂੰ ਠੀਕ ਕਰਨ ਦੀ। ਤਦ ਤੱਕ ਲਈ ਸੁਣਦੇ ਹਾਂ ਗਿੱਪੀ ਬਾਜਵਾ ਨੂੰ।

0: ਜੀ ਬਿਲਕੁਲ, ਆਕਾਸ਼ਵਾਣੀ ਪਟਿਆਲਾ ਦਾ ਦਿਲ ਨਹੀਂ ਲੱਗਦਾ ਜਦੋਂ ਤੱਕ ਉਹਨਾਂ ਦੇ ਕਾਲਰ ਉਹਨਾਂ ਦੇ ਨਾਲ ਨਹੀਂ ਜੁੜਦੇ, ਪਰ ਸਾਡੇ ਨਾਲ ਇੱਕ ਹੋਰ ਲਿਸਨਰ ਜੁੜੇ ਨੇ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਹਾਜ਼ਰੀ ਲਗਵਾ ਰਹੇ ਹੋ?
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਜੀ ਫਰਮਾਇਸ਼ ਦੱਸ ਦਿਓ ਸਰ ਆਪਣੀ।
1: ਦੇਖੋ ਤੁਹਾਡੇ ਚੈਨਲ ਚੱਲਣ ਵਾਲੇ ਸਾਰੇ ਗੀਤ ਬਹੁਤ ਵਧੀਆ ਨੇ, ਪਰ ਜੋ ਗੀਤ ਸੁਣਾਂਗੇ ਆਪਾਂ ਗੁਰਦਾਸ ਮਾਨ ਜੀ ਦਾ ਗੀਤ ਹੈ ਜੀ।
0: ਜੀ ਬਿਲਕੁਲ,
1: ਰੱਜਣਾ ਤੈਨੂੰ ਤੱਕ ਤੱਕ ਨਹੀਂ ਰੱਜਣਾ
0: ਜੀ। ਜੇ ਤੁਹਾਡਾ ਨੰਬਰ 01752280494 ਨਹੀਂ ਲੱਗ ਰਿਹਾ ਤਾਂ ਦੂਜਾ ਨੰਬਰ ਟਰਾਈ ਕਰ ਸਕਦੇ ਹੋ ਜੀ, 01752283094। ਨੰਬਰ ਇੱਕ ਵਾਰ ਦੁਬਾਰਾ ਸੁਣ ਲਓ, 01752 ਪਟਿਆਲਾ ਦਾ ਏਰੀਆ ਕੋਡ ਹੈ ਅਤੇ 22 83 394 ਨੰਬਰ ਤੁਸੀਂ ਲਾ ਸਕਦੇ ਹੋ। ਦੂਜੇ ਫੋਨ 'ਤੇ ਥੋੜ੍ਹੀ ਜਿਹੀ ਦਿੱਕਤ ਆ ਰਹੀ ਸੀ।

0: ਸਰਦੂਲ ਸਿਕੰਦਰ ਦੇ ਗਾਇਆ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਤੋਂ ਪਹਿਲਾਂ ਧੰਨਵਾਦ ਉਹਨਾਂ ਸਾਰੇ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਸੁਣਿਆ, ਅਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਅੱਜ ਹਾਜ਼ਰੀ ਲਗਵਾਈ ਹੈ। ਜਿਨ੍ਹਾਂ ਨੇ ਸਾਨੂੰ ਅੱਜ ਕਾਲ ਕੀਤੀ ਹੈ ਉਹ ਇਸ ਪ੍ਰੋਗਰਾਮ 'ਚ ਹੁਣ ਘੱਟੋ ਘੱਟ 8 ਦਿਨ ਬਾਅਦ ਕਾਲ ਕਰਨ ਤਾਂ ਕਿ ਨਵੇਂ ਸੁਣਨ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਣ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਹੁਣ ਖਤਮ ਹੁੰਦਾ ਜੀ। ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ ਸਵੇਰ ਦੇ 11 ਵੱਜ ਚੁੱਕੇ ਨੇ, ਵੇਲਾ ਹੋ ਗਿਆ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਆਲਮੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਟਕਰਾਅ ਵਾਲੇ ਖੇਤਰਾਂ ਦੇ ਵਿੱਚ ਨਾਵਿਕਾਂ ਦੀ ਸੁਰੱਖਿਆ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ 'ਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਨੇ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਕੇਸ਼ਾਊ ਡੈਮ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਲਈ ਸਹਿਮਤੀ ਜਤਾਈ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ NEET ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ 'ਤੇ ਭਰੋਸਾ ਨਾ ਕਰਨ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ 'ਚ ਲਸ਼ਕਰੇ ਤੋਇਬਾ ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਜੰਮੂ ਤਵੀ ਰਾਹੀਂ ਕਟੜਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ C ਅਤੇ D ਸ਼੍ਰੇਣੀ ਦੀਆਂ ਔਰਤਾਂ ਮੁਲਾਜ਼ਮਾਂ ਨੂੰ ਘਰ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੀ ਤਾਇਨਾਤ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 523 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਖੇਡਾਂ ਬੂਟ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਦੇ ਲਈ ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ FDDI ਨਾਲ ਸਮਝੌਤਾ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ।
1: पॉडकास्ट और वायरल रील्स के शोर में सोचो असली OG कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 ईयर्स से इंडिया की ओरिजिनल आवाज।

7.2 FM ਤੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਤੇ ਸਮਾਂ ਇਸ ਵੇਲੇ ਸਵੇਰ ਦੇ 11 ਵੱਜ ਕੇ ਠੀਕ 4 ਮਿੰਟ ਹੋ ਚੁੱਕੇ ਨੇ ਤੇ ਹੁਣ ਵੇਲਾ ਹੁੰਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਜਸਪ੍ਰੀਤ ਕੌਰ ਤੇ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦ ਦੇ ਹਿੰਦੀ ਫਿਲਮੀ ਸੰਗੀਤ ਦਾ ਆਨੰਦ ਮਾਣਦੇ ਹੋ। ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵਟਸਐਪ ਰਾਹੀਂ ਸਾਨੂੰ ਫਰਮਾਇਸ਼ ਭੇਜ ਸਕਦੇ ਹੋ। 94650 0628 ਇਹ ਸਾਡਾ ਵਟਸਐਪ ਨੰਬਰ ਹੈ, ਇਸ 'ਤੇ ਤੁਸੀਂ ਕੋਈ ਵੀ ਗੀਤ ਹੈ ਜਿਹੜਾ ਫਰਮਾਇਸ਼ ਲਈ ਭੇਜ ਸਕਦੇ ਹੋ।

ਅਤੇ ਫਰਮਾਇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਜੀ। ਸੋ ਪਹਿਲਾ ਜਿਹੜਾ ਮੈਸੇਜ ਆਇਆ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਹੋਰਾਂ ਦਾ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਪਿੰਡ ਮੌਰਜੜ ਸਿੱਖਾਂ ਹਨੂੰਮਾਨਗੜ੍ਹ ਤੋਂ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ ਅਤੇ ਤੁਸੀਂ ਆਪਣੇ ਪਸੰਦ ਦੇ ਹਿੰਦੀ ਫਿਲਮੀ ਨਗਮਿਆਂ ਦਾ ਆਨੰਦ ਮਾਣ ਰਹੇ ਹੋ ਜਸਪ੍ਰੀਤ ਦੇ ਨਾਲ ਅਤੇ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਆਈ ਹੈ ਭੁਪਿੰਦਰ ਸਿੱਧੂ ਪਿੰਡ ਜਲਵੇੜਾ ਤੋਂ ਮਹਾਰਾਸ਼ਟਰ ਤੋਂ ਕਿਸ਼ੋਰ ਵਾਨਖੇੜੇ ਊਸ਼ਾ ਵਿਸ਼ਾਲ ਅਤੇ ਰਾਜ ਗਵਈ ਇਹਨਾਂ ਦੇ ਨਾਲ ਨੇ ਰਾਜਵੀਰ ਗਵਈ ਗਾਂਧੀਨਗਰ ਗੁਜਰਾਤ ਤੋਂ ਫਰਮਾਇਸ਼ ਕਰ ਰਹੇ ਨੇ ਸੁਰੇਸ਼ ਰਾਠੌਰ ਮੰਜੁਲਾ ਵਿਸ਼ਾਲ ਅਤੇ ਨਿਸ਼ਾ ਪਿੰਡ ਗੁੱਥਮੜਾ ਨੇੜੇ ਦੇਵੀਗੜ੍ਹ ਤੋਂ ਲਖਵੀਰ ਸਿੰਘ ਅੰਟਾਲ ਜੱਗੀ ਆਕਾਸ਼ ਨੂਰ ਬਾਜ ਤਕਦੀਰ ਯੂਵੀ ਜਸ਼ਨ ਖੁਸ਼ੀ ਅਤੇ ਇਹਨਾਂ ਦਾ ਪੂਰਾ ਪਰਿਵਾਰ ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ ਰਾਜਰਾਣੀ ਰਵੀਨਾ ਸਤੀਸ਼ ਕਾਇਨਾ ਆਸ਼ੂ ਅੰਜੂ ਵੰਸ਼ਿਕਾ ਰਿਸ਼ਿਕਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਮਾਨਸਾ ਤੋਂ ਜਗਦੀਸ਼ ਰਾਏ ਗਰਗ ਅੰਜਨਾ ਰਾਣੀ ਰਵੀ ਸ਼ਿਲਪਾ ਮਹਾਰਾਸ਼ਟਰ ਤੋਂ ਹੀ ਨਰਿੰਦਰ ਨਾਰਵੜੇ ਜਯੋਤੀ ਆਕਾਂਕਸ਼ਾ ਅਤੇ ਆਕਾਸ਼ ਕੁਮਾਰ ਮੰਡੀ ਡੱਬਵਾਲੀ ਤੋਂ ਸਤੀਸ਼ ਕੁਮਾਰ ਪਿੰਡ ਹੈ ਜੀ ਸਾਵੰਤਖੇੜਾ

अगली फरमाइश अनिल बुरांडे, उषा अनुश्री धनुश्री, बलहारशा तो सुरेज, माफ करना सूरज, प्राची ते एकलव्य। बिजनौर तो मुहम्मद वक्कार फरीदी, मुहम्मद इकबाल, सितारा बेगम, नसरीन, रोजी, बिट्टू, साजदा रानी ते हीना कौसर। ਅਤੇ ਸੈਕਟਰ 8 ਕੁਰੂਕਸ਼ੇਤਰ ਤੋਂ ਫਰਮਾਇਸ਼ ਭੇਜੀ ਹੈ ਦੀਪਕ ਸੈਣੀ, ਪਰਮਿਲਾ ਅਤੇ ਅਨੁਸ਼੍ਰੀ ਸੈਣੀ ਹੋਰਾਂ ਨੇ। ਮਹਾਦੇਵ ਪਾਰਾ ਤੋਂ ਮੀਰਾ, ਸਿਮਰਨ ਅਤੇ ਯੋਗੇਸ਼ ਕੁਮਾਰ ਰਾਜਵਾੜੇ। ਪਿੰਡ ਰਾਏਖਾਨਾ, ਜ਼ਿਲ੍ਹਾ ਬਠਿੰਡਾ ਤੋਂ ਪਰਮਿੰਦਰ ਸਿੰਘ, ਸੋਨੀ, ਕਰਨ, ਰਾਣੋ, ਦੀਪੂ, ਵੀਰਪਾਲ, ਕੁਲਦੀਪ। ਦਤਰੇਂਗੀ ਤੋਂ ਭਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤਾ ਅਤੇ ਰੁਦਰ ਵਰਮਾ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ, ਨਿਤਿਨ ਅਤੇ ਮਯੰਕ ਸ਼ਰਮਾ। ਜੱਡਲਾ ਟਾਊਨ, SBS ਨਗਰ ਤੋਂ ਵਿਨੋਦ ਸੰਧੂ, ਕਮਲ, ਰਿਤੇਸ਼, ਆਕਾਂਕਸ਼ਾ, ਭਾਰਤ ਭੂਸ਼ਣ ਸੰਧੂ। ਅਤੇ ਅਗਲੀ ਫਰਮਾਇਸ਼ ਹੈ ਜੀ ਧੰਨਾ ਸਿੰਘ ਖਰੋੜ, ਪਰਮਵੀਰ ਸਿੰਘ ਪਿੰਡ ਸਿਉਣਾ, ਅਤੇ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਸੈਣੀ ਪਿੰਡ ਵੱਡੀਆਂ ਜਾਲਾਂ ਤੋਂ। ਪਿੰਡ ਜਾਖੋ ਤੋਂ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖੱਟਕ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਆ ਹੁਣ ਸੁਣਦੇ ਹਾਂ ਫਿਲਮ ਚਾਂਦਨੀ ਚੋਏ ਗੀਤ।

ਸ਼ਾਮਿਲ ਕਰ ਰਹੇ ਹਾਂ ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ ਨੀਸ਼ਾ ਸ਼ਾਹੀਨ ਯਾਸ਼ਮੀਨ ਅਤੇ ਅਰਮਾਨ ਮਲਿਕ ਹੋਰਾਂ ਦੀ ਅਤੇ ਅਗਲੀ ਫਰਮਾਇਸ਼ ਅਹਿਮਦਗੜ੍ਹ ਮੰਡੀ ਪੰਜਾਬ ਤੋਂ ਮੁਹੰਮਦ ਅਨਵਰ ਅੰਸਾਰੀ ਰਵੀਨਾ ਆਫੀਆ ਸਨਾ ਸਮਾ ਹੀਨਾ ਸ਼ਕੀਲਾ ਜੈਸਮੀਨ ਰਜ਼ੀਆ ਸੁਲਤਾਨਾ ਅਖਤਰ ਅੰਸਾਰੀ ਸੂਰਜ ਮੁਹੰਮਦ ਜਾਵੇਦ ਅੰਸਾਰੀ ਪਿੰਡ ਅਤੇ ਡਾਕਖਾਨਾ ਟੋਰੋਵਾਲ ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ ਤੋਂ ਮੈਸੇਜ ਕਰ ਰਹੇ ਨੇ ਤ੍ਰਿਪਤਾ ਕੁਮਾਰੀ ਥਾਂਦੀ ਡਾਕਟਰ ਪ੍ਰਿਯੰਕਾ ਡਾਕਟਰ ਪ੍ਰਸ਼ਾਂਤ ਡਾਕਟਰ ਪ੍ਰਿਯਮ ਅਤੇ ਬੇਬੀ ਭਾਮਿਕਾ ਅਤੇ ਬਾਣੀ ਥਾਂਦੀ ਨਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਲਾ ਰਣਜੀਤ ਮਨੀ ਰੂਬੀ ਹੈਪੀ ਕਿਰਨ ਅਤੇ ਸੀਮੂ ਰੋਇਲਾ ਕੋਲ ਸਿਟੀ ਬਰਕਾਕਾਨਾ ਤੋਂ ਅਫਜ਼ਾਲ ਤਾਜ ਸ਼ਾਹੀਨ ਸੁਲਤਾਨਾ ਸੋਨੂ ਤਸਨੀਮ ਅਤੇ ਨਿਪੀ ਸਾਨੀ ਅਤੇ ਇਹਨਾਂ ਦੇ ਨਾਲ ਨੇ ਮੁਹੰਮਦ ਅਫਜ਼ਲ ਮਲਿਕ ਲੋਨੀ ਤੋਂ ਨਸੀਮੁਲ ਇਸਲਾਮ ਗਨੋਰੀ ਅਤੇ ਪ੍ਰਕਾਸ਼ਵੀਰ ਰਾਜਪੂਤ ਬਲੋਦ ਤੋਂ ਕਮਲੇਸ਼ ਜੈਪੁਰੀਆ ਚੰਦਰਨਗਰ ਤੋਂ ਰਜਨੀ ਸਿੰਘ ਚੌਹਾਨ ਪਿੰਕੀ ਅਤੇ ਦੁਰਗਾ ਕੁਮਾਰੀ ਰਾਏਗੜ੍ਹ ਤੋਂ ਲਾਲਚੰਦ ਮਿਸ਼ਰਾ ਅਤੇ ਕੁਮਕੁਮ ਮਿਸ਼ਰਾ ਧਨੌਰੀ ਦੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ ਨੌਸ਼ਦ ਬੇਬੀ ਆਲੀਆ ਅਤੇ ਆਯਾਨ ਬਾਬੂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਲਵਪ੍ਰੀਤ ਅਤੇ ਕਰਮਜੀਤ ਕੌਰ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ ਅੰਜੂ ਮੋਹਿਤ ਲੱਕੀ ਅਤੇ ਤਾਨਿਆ ਨਾਰੰਗ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਆਓ ਤੁਹਾਨੂੰ ਸੁਣਵਾਉਂਦੇ ਹਾਂ ਫਿਲਮ ਯਾਰਾਨਾ ਫਿਲਮ 'ਚੋਂ ਇਹ ਗੀਤ ਆਵਾਜ਼ਾਂ ਨੇ ਕਿਸ਼ੋਰ ਕੁਮਾਰ ਅਤੇ ਸਾਥੀਆਂ ਦੀਆਂ

ਇਸੇ ਗੀਤ ਦੀ ਫਰਮਾਇਸ਼ ਤੁਹਾਨੂੰ ਭੇਜੀ ਸੀ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ ਅਤੇ ਰਿੰਕੀ ਸ਼ੇਖਾਵਤ। ਇਸ ਦੇ ਨਾਲ ਹੀ ਸਾਨੂੰ ਮੈਸੇਜ ਕੀਤਾ ਹੈ ਬਰਜਿੰਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ ਸੋਨਮ ਅਤੇ ਆਸ਼ੀਸ਼ ਵਿਸ਼ਵਕਰਮਾ ਹੋਰਾਂ ਨੇ। ਇਹ ਫਰਮਾਇਸ਼ ਇਹਨਾਂ ਨੇ ਕਿੱਥੋਂ ਭੇਜੀ ਹੈ ਇਹਨਾਂ ਨੇ ਮੈਸੇਜ 'ਚ ਮੈਂਸ਼ਨ ਨਹੀਂ ਕੀਤਾ। ਅਤੇ ਨਰਵੇਲ ਮਹਾਰਾਸ਼ਟਰ ਤੋਂ PS ਨਵਹਾਂਕਰ, ਨਿਰਮਲਾ ਵਿਸ਼ਾਲ, ਮਲਕਾਪੁਰ ਤੋਂ ਨਾਰਾਇਣ ਇੰਗਲੇ, ਸੋਪਾਨ ਤਾਇੜੇ, ਆਯਸ਼, ਆਸ਼ੀਸ਼ ਮੋਹਰਕਰ, ਜਵਾਹਰਨਗਰ ਦੁਰਗਾ ਤੋਂ RC ਕਾਂਬੜੇ, ਕਰੁਣਾ ਅਤੇ ਮੀਨਾ ਇਹਨਾਂ ਦੇ ਨਾਲ ਨੇ, ਅਸ਼ਵਨੀ ਅਤੇ ਵਿਪੁਲ ਕਾਂਬੜੇ। ਦਸ਼ਮੇਸ਼ ਨਗਰ ਤ੍ਰਿਪੜੀ ਪਟਿਆਲਾ ਤੋਂ ਅਲੀਸ਼ਾ ਗਿਰੀ, ਕ੍ਰਿਤਿਕਾ ਗਿਰੀ, ਹਰਪ੍ਰੀਤ, ਅਮਰਜੀਤ। ਸੋ ਇਸ ਦੇ ਨਾਲ ਹੀ ਮਾਫ਼ੀ ਚਾਹੁੰਦੇ ਹਾਂ ਉਹਨਾਂ ਸਰੋਤਿਆਂ ਤੋਂ ਜਿਨ੍ਹਾਂ ਦੀ ਫਰਮਾਇਸ਼ਾਂ ਇਸ ਪ੍ਰੋਗਰਾਮ 'ਚ ਅਸੀਂ ਪੂਰੀਆਂ ਨਹੀਂ ਕਰ ਸਕੇ, ਕਿਉਂਕਿ ਮੁਮਕਿਨ ਨਹੀਂ ਹੁੰਦਾ ਕਿ ਅਸੀਂ ਸਾਰਿਆਂ ਦੀਆਂ ਫਰਮਾਇਸ਼ਾਂ ਇਸ ਅੱਧੇ ਘੰਟੇ ਦੇ ਵਿੱਚ ਪੂਰੀਆਂ ਕਰ ਸਕੀਏ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਹੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FM ਬੈਂਡ 7.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 11:30 ਹੋਏ ਨੇ। ਸਾਡਾ ਅਗਲਾ ਪ੍ਰੋਗਰਾਮ ਕੁਝ ਪਲਾਂ ਬਾਅਦ।

0: खरीदो फरोख्त करते समय ऑनलाइन या बैंक धोखाधड़ी तो बचो। अपना डेबिट कार्ड, क्रेडिट कार्ड या एटीएम दा कोड कदे भी किसे नाल सांझा ना करो। कुछ पैसे बचा लैण दे चक्कर विच फ्री दे लालच विच पैसे जितन या कैशबैक दे लालच विच आके अपने बैंक दी कोई भी अहम जानकारी या ओटीपी किसे अनजान व्यक्ति नाल सांझा ना करो। किसे अनजान लिंक ते क्लिक ना करो। ये तुहाडी ऑनलाइन ठगी या बैंक फ्रॉड दी वजह बन सकता है। अनजान व्यक्ति या अंतरराष्ट्रीय अनजान नंबर तो आने वाली फोन कॉल्स नु इग्नोर करो। ये तुहाडे अकाउंट हैकिंग दा कारण हो सकता है। किसी भी प्रकार दी साइबर धोखाधड़ी दी सूचना लई राष्ट्रीय हेल्पलाइन नंबर 1-55-26-0 ते तुरंत सूचना दियो।
1: सो हुण वेला हो गया जी प्रोग्राम फुलकारी दा ते अज दा प्रोग्राम फुलकारी लैके असीं दोवें जणे हाज़र हो चुके हां। मैं जसप्रीत ते मेरे नाल ने
2: करमजीत कौर
1: जी। करमजीत जी की हाल चाल है तुहाडा?
2: बहुत वधिया हाल चाल ने जी। उम्मीद करदे आ साडे सुनण वालियां दे हाल चाल भी बहुत वधिया होणगे।
1: बिल्कुल, ते गर्मी तो भी जिहड़ा बचा रख्या होया होऊगा अपना, क्योंकि गर्मी बहुत दिनों तो बहुत ज़्यादा सी, बारिश तो बाद थोड़ा जहा फर्क पिया टैंपरेचर च
2: जी। तो कल किते किते पंजाब दे विच सुनिया कि मीह भी पिया
1: जी।
2: जिन्हां ने मीह का आनंद माणिया उन्होंने बहुत वधिया लग्या होएगा, पर साडे पटियाले च मीह नहीं पिया है
1: ना।
2: ते पर यह है कि जदों पंजाब च मीह पैंदा या नेड़े तेड़े किसी जिले च मीह पैंदा है तां हवा च ठंडक जरूर हो जाती है।
1: बिल्कुल, पता लग जांदा है। सियाणे कहिंदे सी ना वी हां शायद अज किते मीह पिया है, अज मौसम च बदलाव है।
2: बिल्कुल बिल्कुल
1: जी।
2: ते जे मौसम च बदलाव हुंदा है, छुट्टियां चल रही ने है ना, पेरेंट्स का भी मन करता है कि असी किधरे घूमे आईए, बच्चों किधरे घुमा लियाइए, क्योंकि अजक आप कह सकते हैं कि बच्चों के लिए ना ये बड़ा सोहना समा हों जिदे ना उन्होंने बहुत कुछ सीखना हों, बहुत जगह घूमना हों, उन्होंने बड़े चा तो सदर होंदिया ने। एक क्लास पूरी करन तो बाद ना अगली क्लास के जो जाते हैं हौली हौली बचपन च बच्चे व्डे होंगे है, फिर व्डे होकर ना उन्होंने ये चीज़ा यादा बन जाए, जिमें आप हूँ तक अपन गर्मियों दुट्टियां याद करते हैं है ना
1: जी।
2: तो बच्चों भी हों कि असी ना कित ना कि जरूर घूम के आईए, पर साढ़े जड़े है मापे वो नाल हो ना, या साढ़े नाल कोई यह जहा प्यारी शख्सियत हो जिड़ी कि साड़ी हर जिड़ी खुशी है वह ख्याल रखे तो साढ़ा हर नखरा झल लवे
1: जी। क्योंकि वैसे तो कदे भी घूमया जा सकता, पर जो जून दियां छुट्टियां होंदियां ने ना, तो सारे बच्चियां नूं ही ऐ हुंदा भी जाइए किते ना किते।
2: हाँ।
1: बच्चियां दे नाल पेरेंट्स नूं भी किते ना किते हुंदा भी उही जिहड़ा महीने मतलब जून दा महीना है, तो उस टाइम दे विच बच्चियां नूं किते ना किते घुमा के लियाइए सी।
2: बिल्कुल,
1: पर गल ये है कि एहतियात की वरतना चाहिए जो असीं किते भी घूमण जांदे आ, क्योंकि गर्मी भी बहुत ज़्यादा है, ਤਾਂ ਬੱਚਿਆਂ ਦੇ ਨਾਲ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਜਦੋਂ ਅਸੀਂ ਬਾਹਰ ਕਿਤੇ ਵੀ ਘੁੰਮਣ ਜਾਂਦੇ ਹਾਂ।
2: ਬਿਲਕੁਲ ਬਿਲਕੁਲ। ਅਤੇ ਅੱਜ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਨਾ ਕਿਹੜੀਆਂ ਉਹ ਥਾਵਾਂ ਨੇ ਜਿੱਥੇ ਅਸੀਂ ਆਪਣੀ ਜੇਬ ਨੂੰ ਜ਼ਿਆਦਾ ਸੇਕ ਨਾ ਲਾ ਕੇ ਆਪਣੇ ਬੱਚਿਆਂ ਦੀਆਂ ਇਹ ਜਿਹੜੀਆਂ ਇੱਛਾਵਾਂ ਨੇ ਉਹਨਾਂ ਨੂੰ ਪੂਰਾ ਕਰ ਸਕਦੇ ਹਾਂ? ਕਿਉਂਕਿ ਜਸਪ੍ਰੀਤ ਜੀ ਕਿਤੇ ਨਾ ਕਿਤੇ ਬਹੁਤ ਘੱਟ ਪਰਿਵਾਰ ਇੱਦਾਂ ਨੇ ਦੇ ਨੇ ਜਿਹੜੇ ਕਿ ਘੁੰਮਣ ਫਿਰਨ 'ਤੇ ਜਾਂ ਸੈਰ ਸਪਾਟੇ 'ਤੇ ਆਪਣਾ ਜਿਹੜਾ ਬਹੁਤਾ ਪੈਸਾ ਖਰਚ ਕਰ ਸਕਦੇ ਹੈ, ਅਤੇ ਬਹੁਤੇ ਪਰਿਵਾਰਾਂ ਨੂੰ ਇਹ ਹੁੰਦਾ ਕਿ ਜੇ ਕਿਧਰੇ ਬਾਹਰ ਨਿਕਲਦੇ ਹਾਂ, ਮਹਿੰਗਾਈ ਦਾ ਜ਼ਮਾਨਾ ਹੈ, ਬਣਦਾ ਹੀ ਕੁਛ ਨਹੀਂ ਹੈ ਨਾ, ਅਤੇ ਬੱਚਿਆਂ ਦੀਆਂ ਫਿਰ ਜ਼ਿੱਦਾਂ ਪਗਾਉਣੀਆਂ ਇਹ ਬੜੀ ਮੁਸ਼ਕਿਲ ਹੋ ਜਾਂਦੀ ਹੈ। ਪੇਰੈਂਟਸ ਇਸ ਤੋਂ ਚੰਗਾ ਕਹਿ ਦਿੰਦੇ ਆ ਕਿ ਸਾਡਾ ਤਾਂ ਜੀ ਕੰਮ ਦਾ ਸਮਾਂ, ਇਸ ਤਾਂ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਣਾ। ਪਰ ਕਹਿੰਦੇ ਕਿ ਘੁੰਮਣ ਜਾਣਾ ਜਾਂ ਸੈਰ ਸਪਾਟਾ ਜਿਹੜਾ ਹੁੰਦਾ ਨਾ, ਉਹ ਇੱਕ ਐਂ ਹੁੰਦਾ ਕਿ ਸਾਡੀ ਜ਼ਿੰਦਗੀ ਦਾ ਹਿੱਸਾ ਹੁੰਦਾ। ਕਹਿੰਦੇ ਜਿਹਨੇ ਕਦੇ ਯਾਤਰਾ ਨਹੀਂ ਨਾ ਕੀਤੀ, ਉਹਨੇ ਕਿਤਾਬ ਜ਼ਿੰਦਗੀ ਦੀ ਕਿਤਾਬ ਦਾ ਪਹਿਲਾ ਹੀ ਪੰਨਾ ਪੜ੍ਹਿਆ, ਬਸ ਬਾਕੀ ਸਾਰੀ ਜ਼ਿੰਦਗੀ ਨੂੰ ਨਹੀਂ ਪੜ੍ਹਿਆ
1: ਜੀ,
2: ਹੈ ਨਾ।
1: ਘੁੰਮਣਾ ਫਿਰਨਾ ਜ਼ਰੂਰੀ ਹੈ ਆਪਣੀ ਜਗ੍ਹਾ, ਅਸੀਂ ਬਹੁਤ ਕੁਝ ਸਿੱਖਦੇ ਹਾਂ ਨਵੀਆਂ ਨਵੀਆਂ ਚੀਜ਼ਾਂ, ਕਿਤੇ ਵੀ ਨਵੀਂ ਜਗ੍ਹਾ 'ਤੇ ਜਾ ਰਹੇ ਹੋ, ਉੱਥੋਂ ਦੀ ਸੰਸਕ੍ਰਿਤੀ, ਉੱਥੋਂ ਦਾ ਸੱਭਿਆਚਾਰ, ਉੱਥੋਂ ਦੀ ਬੋਲੀ, ਉੱਥੋਂ ਦੇ ਲੋਕ, ਉੱਥੋਂ ਦੇ ਖਾਣੇ, ਕਿੰਨੀਆਂ ਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨਵੀਆਂ ਚੀਜ਼ਾਂ ਤੁਸੀਂ ਲੈ ਕੇ ਆਉਂਦੇ ਹੋ ਨਾਲ।
2: ਬਿਲਕੁਲ, ਗੱਲ ਆਪਾਂ ਜ਼ਿਲ੍ਹਾਵਾਰ ਕਰਾਂਗੇ ਜੇ ਆਪਾਂ ਗੱਲ ਅੰਮ੍ਰਿਤਸਰ ਦੀ ਕਰੀਏ ਕਿ ਹਾਂ ਆਪਣੇ ਪਟਿਆਲੇ ਜ਼ਿਲ੍ਹੇ ਤੋਂ ਅੰਮ੍ਰਿਤਸਰ ਦੂਰ ਹੈ, ਨੇੜੇ ਨੇੜੇ ਵਾਲੇ ਜਿਹੜੇ ਪਿੰਡਾਂ ਵਾਲੇ ਬੱਚੇ ਹੈ ਉਹ ਅੰਮ੍ਰਿਤਸਰ ਬਹੁਤ ਸ਼ੌਂਕ ਨਾਲ ਜਾਂਦੇ ਹੈ,
1: ਅਤੇ
2: ਅੱਜ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਇਹੋ ਜਿਹਾ ਕੁਛ ਵੀ ਬਣਿਆ ਹੋਇਆ ਜਿੱਥੇ ਤੁਸੀਂ ਥੋੜ੍ਹੀ ਜਿਹੀ ਪੇਮੈਂਟ ਕਰਕੇ ਬੱਚਿਆਂ ਨੂੰ ਦਾ ਦਿਲ ਖੁਸ਼ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਜਿੱਥੇ ਕੋਈ ਫੀਸ ਨਹੀਂ ਲੱਗਦੀ, ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ ਹੈ ਨਾ, ਉੱਥੇ ਤੁਸੀਂ ਆਪਣਾ ਲੰਗਰ ਪਾਣੀ ਵੀ ਛਕਦੇ ਹੋ, ਘੁੰਮਦੇ ਫਿਰਦੇ ਵੀ ਹੋ, ਨੇੜੇ ਨੇੜੇ ਜਿੰਨੀਆਂ ਵੀ ਥਾਵਾਂ ਨੇ, ਉੱਥੇ ਤੁਸੀਂ ਜਾ ਸਕਦੇ ਹੋ। ਅਤੇ ਜਲਿਆਂ ਵਾਲਾ ਬਾਗ ਜਿਹੜਾ ਕਿ ਸਾਡਾ ਇੱਕ ਕਾਫੀ ਇਤਿਹਾਸਿਕ ਸਥਾਨ ਹੈ, ਅਤੇ ਉਸ ਦੇ ਬਾਬਤ ਇੱਕ ਤਾਂ ਹੈ ਕਿ ਬੱਚਿਆਂ 'ਚ ਜੋਸ਼ ਜਜ਼ਬਾ ਅਤੇ ਉਹ ਦਰਦ ਭਰਿਆ ਜਾ ਸਕਦਾ ਜਿਹੜਾ ਕਿ ਉੱਥੇ ਹੰਢਾਇਆ ਗਿਆ।
1: ਬਿਲਕੁਲ, ਅਤੇ ਨਾਲ ਵਾਹਗਾ ਬਾਰਡਰ ਵੀ ਹੈ ਫਿਰ,
2: ਭੁੱਲ
1: ਸਕਦੇ ਹਾਂ ਅਸੀਂ, ਕਿਉਂਕਿ ਉੱਥੋਂ ਦੀ ਪਰੇਡ ਹੈ ਨਾ ਜਿਹੜਾ ਸ਼ਾਮ ਦੇ ਸਮੇਂ ਤੁਸੀਂ ਦੇਖ ਸਕਦੇ ਹੋ, ਕੋਈ ਐਂਟਰੀ ਟਿਕਟ ਵੀ ਨਹੀਂ ਲੱਗਦੀ ਉੱਥੇ।
2: ਬਿਲਕੁਲ, ਅਤੇ ਇਹ ਵੀ ਹੁੰਦਾ ਕਿ ਦੋ ਦੇਸ਼ਾਂ ਦੇ ਇੱਕ ਉੱਥੇ ਮਿਲਾਪ ਵਰਗੀ ਚੀਜ਼ ਹੁੰਦੀ ਹੈ ਨਾ, ਅਤੇ ਬਹੁਤ ਸਾਰੇ ਲੋਕ ਜਾਂਦੇ ਵੀ ਹੈ, ਬਹੁਤ ਲੋਕ ਆਪਣੇ ਬੱਚਿਆਂ ਨੂੰ ਦੱਸਣਾ ਵੀ ਚਾਹੁੰਦੇ ਆ ਵੀ ਇਹ ਬਾਰਡਰ ਹੈ ਨਾ ਸਾਡਾ ਦੋ ਦੇਸ਼ਾਂ ਦਾ ਹੈਗਾ, ਅਤੇ ਉੱਥੇ ਕਿਵੇਂ ਝੰਡੇ ਦੀ ਰਸਮ ਜਿਹੜੀ ਹੈ ਚੜ੍ਹਾਉਣ ਦੀ, ਜਾਂ ਕਈਆਂ ਨੂੰ ਸਵੇਰੇ ਸਵੇਰੇ ਹੁੰਦਾ, ਕਈਆਂ ਨੂੰ ਸ਼ਾਮ ਨੂੰ ਸਮਾਂ ਮਿਲਦਾ, ਕਿਸ ਤਰੀਕੇ ਦੇ ਨਾਲ ਉਹ ਝੰਡੇ ਜਿਹੜੇ ਸ਼ਾਮ ਦੀ ਸੈਰੇਮਨੀ ਹੁੰਦੀ ਹੈ ਕੀਤੀ ਜਾਂਦੀ ਹੈ ਨਾ, ਅਤੇ ਗੀਤ ਸੰਗੀਤ ਵੀ ਬਹੁਤ ਸਾਰਾ ਹੁੰਦਾ, ਅਤੇ ਇਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਘੱਟ ਖਰਚਾ ਹੁੰਦਾ। ਜੇ ਆਪਾਂ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਨਾ, ਅਨੰਦਪੁਰ ਦੀ ਗੱਲ ਕਰੀਏ, ਅਨੰਦਪੁਰ ਸਾਹਿਬ ਵਿਰਾਸਤ ਏ ਖਾਲਸਾ ਬੱਚਿਆਂ ਨੂੰ ਦਿਖਾਇਆ ਜਾ ਸਕਦਾ, ਉੱਥੇ ਬਹੁਤ ਸਾਰੇ ਲੋਕ ਆਉਂਦੇ ਹੈ ਜਿਹੜੇ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜ ਵੀ ਸਕਦੇ ਆ, ਔਰ ਉਹ ਬਿਲਕੁਲ ਥੋੜ੍ਹੀ ਜਿਹੀ ਇੱਕ ਜਗ੍ਹਾ ਦੇ ਵਿੱਚ ਬਣਿਆ ਹੋਇਆ, ਕੋਈ ਬਹੁਤ ਬਹੁਤ ਵੱਡਾ ਨਹੀਂ ਹੈਗਾ ਕਿ ਤੁਸੀਂ ਮਤਲਬ ਉਹਦੇ 'ਚ ਤੁਰਦੇ ਤੁਰਦੇ ਥੱਕ ਜਾਓਗੇ। ਹਾਲਾਂਕਿ ਉਹਦੇ 'ਚ ਦੇਖਣ ਵਾਲੀਆਂ ਬਹੁਤ ਜ਼ਿਆਦਾ ਚੀਜ਼ਾਂ ਨੇ, ਬੜੇ ਵਧੀਆ ਤਰੀਕੇ ਦੇ ਨਾਲ ਦਿਖਾਇਆ ਗਿਆ। ਮੈਂ ਕਈ ਵਾਰ ਵਿਜ਼ਿਟ ਕਰ ਚੁੱਕੀ ਹਾਂ, ਬੱਚੇ ਵੀ ਕਰ ਚੁੱਕੇ ਹੈ, ਅਤੇ ਜਦੋਂ ਬਣਿਆ ਸੀ ਅਸੀਂ ਉਦੋਂ ਗਏ ਸੀ, ਬਹੁਤ ਸੋਹਣਾ ਸਿਸਟਮ ਸੀ। ਤੁਹਾਨੂੰ ਜੋ ਚੀਜ਼ ਸੁਣਨਾ ਚਾਹੁੰਦੇ ਹੋ ਤੁਸੀਂ, ਹੈੱਡਫੋਨ ਵੀ ਤੁਹਾਨੂੰ ਦਿੱਤੇ ਜਾਂਦੇ ਆ ਹੈ ਨਾ, ਅਤੇ ਉਹ ਝਲਕੀਆਂ ਸਾਰੀਆਂ ਅੰਦਰ ਜਾ ਕੇ, ਇੱਕ ਵਾਰ ਭੁੱਲਦਾ ਨਹੀਂ ਜਦੋਂ ਤੁਸੀਂ ਇੱਕ ਵਾਰ ਐਂਟਰ

0: ਨਹੀਂ ਕੀਤੀ। ਤੇ
1: ਹਾਂ
0: ਬਾਹਰ ਜਿਹੜਾ ਨਜ਼ਾਰਾ ਹੁੰਦਾ ਉਹ ਤਾਂ ਹੁੰਦਾ, ਪਰ ਇੱਕ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਬਹੁਤ ਹੀ ਜ਼ਿਆਦਾ ਧੁੱਪ 'ਚ ਉੱਥੇ ਜਾਂਦੇ ਹੋ ਫਿਰ ਤੁਹਾਨੂੰ ਥੋੜ੍ਹੀ ਜਿਹੀ ਮੁਸ਼ਕਿਲ ਆਉਂਦੀ ਹੈ, ਕਿਉਂਕਿ
1: ਬਿਲਕੁਲ
0: ਜੂਨ ਦੀਆਂ
1: ਸਹੀ।
0: ਛੁੱਟੀਆਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤਾਂ ਇੱਕ ਤਾਂ ਪਾਣੀ ਤੁਹਾਡੇ ਕੋਲ ਹੋਣਾ ਚਾਹੀਦਾ, ਹੈ ਨਾ, ਅਤੇ ਬਾਕੀ ਵੀ ਗਰਮੀ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿ ਸਵੇਰੇ ਸਵੇਰੇ ਜੇ ਉੱਥੇ ਜਾਇਆ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਹੈ, ਜੇ ਤੁਸੀਂ ਕਿਧਰੇ ਬਾਹਰ ਸਟੇ ਕੀਤੇ ਹੋਏ ਹੋ, ਹੈ ਨਾ।
1: ਜੀ, ਸੋ ਇਸ ਦੇ ਨਾਲ ਜੁੜੀਆਂ ਹੋਰ ਵੀ ਗੱਲਾਂ ਕਰਾਂਗੇ, ਨਾਲ ਨਾਲ ਗੀਤ ਸੰਗੀਤ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ।
0: ਜੀ
1: ਸੋ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।
0: ਜੀ
2: ਲੋਟ ਅਬੋਰ ਬਠਿੰਡੇ ਦੇ ਵਿੱਚ ਬਰਬਰੀ ਉੱਡਦੀ ਏ ਭਾਈ, ਅੰਮ੍ਰਿਤਸਰ ਦੀ ਹੱਦ ਜਾ ਕੇ ਬਾਰਡਰ ਨਾਲ ਜੁੜਦੀ ਏ, ਉਹ ਜੈਤੋਂ ਕੋਟ ਚੋਂ ਲੰਘ ਕੇ ਬਾਬਾ

0: ਸਾਡੇ ਸੁਣਨ ਵਾਲਿਆਂ ਨੂੰ ਵੀ ਪੰਜਾਬ ਦੀਆਂ ਜਿਹੜੀਆਂ ਗੱਲਾਂ ਅਸੀਂ ਸੁਣਾ ਰਹੇ ਹਾਂ ਵੀ ਕਿੱਥੇ ਕਿੱਥੇ ਅਸੀਂ ਜਾ ਸਕਦੇ ਹਾਂ, ਕਿਉਂਕਿ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਬੱਚੇ ਅਕਸਰ ਹੀ ਜ਼ਿੱਦ ਕਰਦੇ ਹੀ ਕਰਦੇ ਨੇ,
1: ਹਾਂ ਹੈ ਨਾ, ਅਤੇ ਆਪਾਂ ਨੇ ਗੱਲ ਪਟਿਆਲੇ ਦੀ ਨਹੀਂ ਕੀਤੀ।
0: ਕਿਉਂਕਿ ਜੇਕਰ ਤੁਸੀਂ ਪਟਿਆਲੇ ਦੇ ਹੋ, ਸ਼ੀਸ਼ ਮਹਿਲ, ਕਿਲ੍ਹਾ ਮੁਬਾਰਕ,

0: ਸ਼੍ਰੀ ਦੁਖਨਿਵਾਰਨ ਸਾਹਿਬ ਮੋਤੀ ਬਾਗ
1: ਬਾਰਾਂਦਰੀ
0: ਗਾਰਡਨ ਕਿੰਨਾ ਕੁਛ ਹੈ ਦੇਖਣ ਨੂੰ
1: ਬਿਲਕੁਲ
0: ਕਿਉਂਕਿ ਕਈ ਵਾਰੀ ਇਹ ਹੁੰਦਾ ਚਾਹੇ ਅਸੀਂ ਉੱਥੋਂ ਦੇ ਹੀ ਰਹਿਣ ਵਾਲੇ ਹੋਈਏ ਜੰਪਲ ਹੋਈਏ ਪਰ ਫਿਰ ਵੀ ਆਪਾਂ ਕਹਿ ਦਿੰਦੇ
1: ਚਲੋ
0: ਨਿਕਲਦੇ ਨੇ ਵੀ ਹਾਂ ਨੇੜੇ ਹੀ ਹੈ ਚੱਲ ਕਦੇ ਵੀ ਜਾ ਕੇ ਦੇਖ ਸਕਦੇ ਹਾਂ ਪਰ ਉਹ ਕਦੇ ਵੀ ਕਦੇ ਨੀ ਆਉਂਦੀ
1: ਬਿਲਕੁਲ ਜੇ ਕਿਤੇ ਬਹਾਨਾ ਬਣਦਾ ਜਸਪ੍ਰੀਤ ਬੱਚਿਆਂ ਦਾ ਤਾਂ ਫਿਰ ਜਿਹੜਾ ਸਮਾਂ ਉਹ ਕੱਢ ਲੈਣਾ ਚਾਹੀਦਾ ਜਿਵੇਂ ਨਾ ਬਠਿੰਡੇ ਦਾ ਕਹਿੰਦੇ ਆ ਕਿ ਰੋਜ਼ ਗਾਰਡਨ ਹੋ ਗਿਆ ਔਰ ਜਿਹੜਾ ਬਠਿੰਡਾ ਏਰੀਆ ਨਾ ਕਾਫੀ ਖੁੱਲਾ ਖੇਤਰ ਹੈ
0: ਜੀ
1: ਆਪਾਂ ਇਹ ਕਹਿ ਸਕਦੇ ਹਾਂ ਤੇ ਜੇ ਆਪਾਂ ਕਪੂਰਥਲੇ ਦੀ ਗੱਲ ਕਰੀਏ ਹੈ ਨਾ ਇਤਿਹਾਸਿਕ ਇਮਾਰਤਾਂ ਬਹੁਤ ਸਾਰੀਆਂ ਨੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਆਪਣਾ ਹੁਸੈਨੀ ਵਾਲਾ ਦਾ ਨੈਸ਼ਨਲ ਮਾਰਟੀਅਰ ਮੈਮੋਰੀਅਲ ਹੈ ਦੇਸ਼ ਭਗਤੀ ਦੀ ਭਾਵਨਾ ਵਾਸਤੇ ਹੈ ਨਾ ਆਪਾਂ ਦਿਖਾ ਸਕਦੇ ਹਾਂ ਪਠਾਨਕੋਟ ਦੇ ਆਲੇ ਦੁਆਲੇ ਬਥੇਰੇ ਜਿਹੜੇ ਹੈ ਉਹ ਬੜੇ ਸੋਹਣੇ ਸੋਹਣੇ ਪਹਾੜੀ ਨਜ਼ਾਰੇ ਹੈ ਰਣਜੀਤ ਸਾਗਰ ਡੈਮ ਦਾ ਇਲਾਕਾ ਹੋ ਗਿਆ ਹੈ ਨਾ
0: ਜੀ ਤੇ ਹਰੀ ਕੇ ਪੱਤਣ ਕਿਵੇਂ ਭੁੱਲ ਸਕਦੇ ਹਾਂ ਅਸੀਂ ਹਰੀ ਕੇ ਪੱਤਣ ਪੰਛੀ ਵਿਹਾਰ ਤਰਨ ਤਾਰਨ ਚ
1: ਹਾਂ ਬਿਲਕੁਲ
0: ਜੋ ਕੁਦਰਤ ਜੇ ਤੁਸੀਂ ਕੁਦਰਤ ਦੇ ਨਾਲ ਜੁੜੇ ਹੋਏ ਹੋ ਤੁਸੀਂ ਪੰਛੀਆਂ ਦੇ ਪ੍ਰੇਮੀ ਹੋ ਕੁਦਰਤ ਦੇ ਪ੍ਰੇਮੀ ਹੋ ਤਾਂ ਹਰੀ ਕੇ ਪੱਤਣ ਜਿੱਥੇ ਸਤਲੁਜ ਤੇ ਬਿਆਸ ਦਰਿਆ ਮਿਲਦੇ ਨੇ ਇੱਕ ਬਹੁਤ ਲਾਜਵਾਬ ਜਗ੍ਹਾ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਸਿੱਲੀ ਜ਼ਮੀਨ ਹੈ ਤੇ ਸਰਦੀਆਂ ਦੇ ਮੌਸਮ 'ਚ ਇੱਥੇ ਹਜ਼ਾਰਾਂ ਮੀਲ ਦੂਰ ਸਾਈਬੇਰੀਆ ਤੋਂ ਪ੍ਰਵਾਸੀ ਪੰਛੀ ਵੀ ਆਉਂਦੇ ਨੇ ਤੇ ਜਿਨ੍ਹਾਂ ਨੂੰ ਦੇਖਣ ਦਾ ਕੋਈ ਵੀ ਪੈਸਾ ਨਹੀਂ ਲੱਗਦਾ
1: ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਪੈਸੇ ਦੀ ਤਾਂ ਚਲੋ ਹੈ ਨਾ ਫਿਰ ਵੀ ਜੇ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਨੇ ਹੈ ਨਾ ਆਪਾਂ ਸੁਖਨਾ ਲੇਕ ਤੇ ਹੀ ਜਿਹੜੇ ਪੰਛੀਆਂ ਦੀ ਤੁਸੀਂ ਹੁਣ ਗੱਲ ਕੀਤੀ ਹੈ ਮਾਈਗ੍ਰੇਟਰੀ ਬਰਡਸ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਭਾਵੇਂ ਘੱਟ ਹੁੰਦੇ ਹੋਣ ਪਰ ਜਿੱਥੇ ਜਿੱਥੇ ਵੀ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ ਉੱਥੋਂ ਅਲੱਗ ਅਲੱਗ ਮੌਸਮ ਦੇ ਵਿੱਚ ਜਿਹੜੇ ਆ ਪੰਛੀ ਆਏ ਹੁੰਦੇ ਆ ਔਰ ਇਸ ਵਾਰ ਕਈ ਝੀਲਾਂ ਦਾ ਜ਼ਿਕਰ ਮੈਂ ਅਖ਼ਬਾਰ ਦੇ ਵਿੱਚ ਪੜ੍ਹਿਆ ਕਿ ਇਸ ਵਾਰ ਜਿਹੜੇ ਪੰਛੀ ਹੈ ਜ਼ਿਆਦਾ ਮਾਈਗ੍ਰੇਟ ਹੋਏ ਆ ਜ਼ਿਆਦਾ ਆਏ ਹੈ ਤਾਂ ਵਧੀਆ ਗੱਲ ਹੈ ਕਿ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਲੱਗਣਾ ਚਾਹੀਦਾ ਹੈ ਨਾ
0: ਕਿਉਂਕਿ ਅਸੀਂ ਰੌਲੇ 'ਚ ਹੈ ਨਾ ਬਹੁਤ ਸ਼ੋਰ ਸ਼ਰਾਬੇ 'ਚ ਜਾ ਕੇ ਕਹਿੰਦੇ ਹਾਂ ਵੀ ਅਸੀਂ ਮਸਤੀ ਕਰ ਰਹੇ ਹਾਂ ਇੰਜੋਏ ਕਰ ਰਹੇ ਪਰ ਜਦੋਂ ਅਸੀਂ ਇੱਕ ਸ਼ਾਂਤ ਇੱਕ ਸਕੂਨ ਵਾਲੀ ਜਗ੍ਹਾ 'ਤੇ ਜਾਂਦੇ ਹਾਂ ਖਾਸ ਤੌਰ 'ਤੇ ਕੁਦਰਤ ਦੇ ਨਾਲ ਆਪਣੇ ਆਪ ਨੂੰ ਜੋੜਦੇ ਹਾਂ ਮੈਂ ਕਹਿੰਦੀ ਹਾਂ ਅੱਜ ਦਾ ਜਿਹੜਾ ਦੌਰ ਹੈ ਦੌੜ ਭੱਜ ਵੀ ਬਹੁਤ ਜ਼ਿਆਦਾ ਅਤੇ ਸ਼ੋਰ ਸ਼ਰਾਬਾ ਵੀ ਬਹੁਤ ਜ਼ਿਆਦਾ
1: ਬਹੁਤ ਜ਼ਿਆਦਾ
0: ਸੋ ਉਸ ਚੀਜ਼ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਥਾਵਾਂ 'ਤੇ ਜਾਣਾ ਬਹੁਤ ਜ਼ਰੂਰੀ ਹੈ ਇੱਕ ਵਾਰੀ ਵਿਜ਼ਿਟ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ
1: ਹਾਂ
0: ਕਿਉਂਕਿ ਜਦੋਂ ਤੁਸੀਂ ਹਰਿਆਲੀ ਨੂੰ ਦੇਖਦੇ ਹੋ ਹਰਿਆਵਲ ਦੇ ਵਿੱਚ ਬੈਠਦੇ ਹੋ ਤਾਂ ਉਹ ਇੱਕ ਅਲੱਗ ਹੀ ਸਕੂਨ ਹੁੰਦਾ ਅਲੱਗ ਹੀ ਨਜ਼ਾਰਾ ਹੁੰਦਾ ਜਿੱਥੇ ਸਿਰਫ ਤੁਸੀਂ ਹੁੰਦੇ ਹੋ ਅਤੇ ਉਹ ਨਜ਼ਾਰਾ ਹੁੰਦਾ ਅਤੇ ਪੰਛੀਆਂ ਦੀ ਚਹਿਚਹਾਟ ਹੁੰਦੀ
1: ਹੈ ਹਾਂ ਅਤੇ ਇੱਕ ਨਾ ਜਸਪ੍ਰੀਤ ਇਹ ਵੀ ਗੱਲ ਹੈਗੀ ਹੈ ਕਿ ਜਿੰਨਾ ਅਸੀਂ ਘੁੰਮਦੇ ਹਾਂ ਨਵੇਂ ਨਵੇਂ ਤਜਰਬੇ ਸਾਨੂੰ ਹਾਸਲ ਹੁੰਦੇ ਆ ਅਤੇ ਜਿਹੜਾ ਹਰ ਸਫ਼ਰ ਹੈ ਉਹ ਨਵੀਂ ਕਹਾਣੀ ਨੂੰ ਜਨਮ ਦਿੰਦਾ ਅਤੇ ਜਿਹੜੀ ਕੁਦਰਤ ਹੈ ਉਹ ਸਾਡੀ ਸਾਰਿਆਂ ਤੋਂ ਵੱਡੀ ਅਧਿਆਪਕ ਹੈ ਅਸੀਂ ਆਪਣੇ ਘਰ ਦੇ ਵਿੱਚ ਖੇਤ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿੰਨਾ ਕੁ ਕੁਛ ਦੇਖ ਲੈਂਦੇ ਹਾਂ ਸ਼ਹਿਰਾਂ ਦੇ ਵਿੱਚ ਅਸੀਂ ਭੀੜ ਭੜੱਕਾ ਹੀ ਦੇਖਦੇ ਹਾਂ ਸੜਕਾਂ 'ਤੇ ਵੀ ਅਸੀਂ ਇਹੀ ਹਾਲ ਦੇਖਦੇ ਹਾਂ ਹੈ ਨਾ ਪਰ ਇੱਕ ਗੱਲ ਇਹ ਹੈ ਕਿ ਜਦੋਂ ਅਸੀਂ ਇਸ ਤਰੀਕੇ ਨਾਲ ਸ਼ਾਂਤਮਈ ਮਾਹੌਲ ਦੇ ਵਿੱਚ ਜਾਂ ਆਪਣੇ ਘਰੋਂ ਖੁਸ਼ੀ ਖੁਸ਼ੀ ਨਿਕਲਦੇ ਹਾਂ ਤਾਂ ਜਿਹੜੀ ਇਹ ਖੁਸ਼ੀ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਸਫ਼ਰ ਨਾ ਸਾਡਾ ਮਜਬੂਰੀ 'ਚ ਹੋ ਸਕਦਾ ਪਰ ਜਿਹੜੇ ਸੈਰ ਸਪਾਟਾ ਹੈ ਨਾ ਉਹ ਹਮੇਸ਼ਾ ਸਾਨੂੰ ਖੁਸ਼ੀ ਦਿੰਦਾ
0: ਬਿਲਕੁਲ
1: ਉਹਦੇ ਨਾਲ ਇਹ ਹੈ ਕਿ ਮਨ ਦੀ ਥਕਾਵਟ ਦੂਰ ਹੁੰਦੀ ਹੈ
0: ਕਿਉਂਕਿ ਤੁਸੀਂ ਜਿਹੜੀ ਤੁਹਾਡੀ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਹੈ ਨਾ ਤੁਹਾਡੇ ਰੁਝੇਵੇਂ ਹੁੰਦੇ ਨੇ ਕੰਮ ਕਾਰ ਹੁੰਦਾ ਹੈ ਜਾਂ ਕੰਮ ਦਾ ਪ੍ਰੈਸ਼ਰ ਲਾ ਲਓ ਕਿਉਂਕਿ ਅੱਜ ਕੱਲ੍ਹ ਇਨਸਾਨ ਇੰਨਾ ਕੁ ਬਿਜ਼ੀ ਹੈ ਇੰਨਾ ਕੁ ਕੰਮ ਦਾ ਬੋਝ ਹੈ ਦਿਮਾਗ 'ਤੇ ਕਿਉਂਕਿ ਇਹ ਹੁੰਦਾ ਵੀ ਇਹ ਕੰਮ ਵੀ ਮੈਂ ਕਰ ਲਵਾਂ ਇਹਦੇ ਨਾਲ ਮੈਂ ਸ਼ਾਇਦ ਵੱਧ ਕਮਾ ਲਵਾਂ ਮਤਲਬ ਇੱਕ ਟਾਈਮ 'ਤੇ ਦੋ ਦੋ ਤਿੰਨ ਤਿੰਨ ਕੰਮਾਂ ਨੂੰ ਹੱਥ ਜਦੋਂ ਅਸੀਂ ਪਾ ਲੈਂਦੇ ਹਾਂ ਫਿਰ ਮੈਂਟਲੀ ਪ੍ਰੈਸ਼ਰ ਵੀ ਵੱਧਦਾ ਸੋ ਮੈਨੂੰ ਲੱਗਦਾ ਉਹ ਉਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਟ੍ਰਿਪ ਆਪਣੇ ਲਈ ਜ਼ਰੂਰ ਹੈ ਜਿਹੜਾ ਸਾਨੂੰ ਕੱਢਣਾ ਚਾਹੀਦਾ
1: ਬਿਲਕੁਲ ਕਹਿੰਦੇ ਜਿੰਨੀ ਮਰਜ਼ੀ ਕਮਾਈ ਕਰੋ ਜਿੰਨੀ ਮਰਜ਼ੀ ਤੁਸੀਂ ਬੱਚਤ ਕਰੋ ਪਰ ਜਿੰਨਾ ਤੁਸੀਂ ਕਮਾਇਆ ਉਹਦੇ ਵਿੱਚੋਂ ਨਾ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਆਪਣੀ ਜ਼ਿੰਦਗੀ 'ਤੇ ਆਪਣੀ ਖੁਸ਼ੀ ਲਈ ਖਰਚ ਕਰਨਾ ਚਾਹੀਦਾ ਕਿਉਂਕਿ ਜਦੋਂ ਤੱਕ ਸਾਡਾ ਇਸ ਚੀਜ਼ ਨੂੰ ਮਾਣਨ ਦਾ ਸਮਾਂ ਆਉਂਦਾ ਨਾ ਉਦੋਂ ਤੱਕ ਅਸੀਂ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਮਾਰ ਚੁੱਕੇ ਹੁੰਦੇ ਹਾਂ
0: ਜੀ ਸੋ ਆਪਣੇ ਲਈ ਸਮਾਂ ਜ਼ਰੂਰ ਕੱਢੋ ਕਿਉਂਕਿ ਜ਼ਿੰਦਗੀ ਨੂੰ ਜਿਉਣਾ ਵੀ ਇੱਕ ਕਲਾ ਹੈ ਸੋ ਜ਼ਿੰਦਗੀ ਨੂੰ ਜਿਉਣ ਦੇ ਲਈ ਆਪਣੇ ਆਪ ਨੂੰ ਸਮਾਂ ਜਿਹੜਾ ਜ਼ਰੂਰ ਦੇਣਾ ਚਾਹੀਦਾ ਸਾਨੂੰ
1: ਜੀ
2: ਬੋਨੀ ਨੇ ਕਿੰਨੀ ਸੋਹਣੀ ਇਮਾਰਤ ਹੈ ਲੈ ਦੇਖ ਲੈ ਖਬਰ ਨਹੀਂ ਕਿਹੜੇ ਰਾਜੇ ਵੇਲੇ ਦੀ ਬਣੀ ਹੈ ਨੀ ਬੋ ਹੁਣ ਵੀ ਇੱਟਾਂ ਜਮ੍ਹਾਂ ਨਰੋਈਆਂ ਪਈਆਂ ਕੁੜ ਲੈ ਉਰੇ ਨੂੰ ਹੋ ਮੜ ਜਾ ਖੁਰਚ ਕੇ ਮੇਰਾ ਵੀ ਨਾਂ ਲਿਖ ਦੇ ਨੀ ਪਤਾ ਲੱਗੇ ਮੈਂ ਵੀ ਘੁੰਮ ਗਈ ਉਰੇ ਨਾ ਭੈਣੇ ਇਤਿਹਾਸਿਕ ਇਮਾਰਤਾਂ ਤੇ ਇਸ ਤਰ੍ਹਾਂ ਕੁਝ ਨੀ ਲਿਖੀਦਾ ਲੈ ਕੁੜੇ ਸਾਰੇ ਤਾਂ ਲਿਖੀ ਜਾਂਦੇ ਆ ਨੀ ਉਹ ਦੇਖ ਕਿੰਨੀ ਦੁਨੀਆਂ ਨੇ ਨਾਂ ਲਿਖੇ ਪਏ ਨੇ ਭੈਣੇ ਤੁਹਾਨੂੰ ਪਤਾ ਨੀ ਕਿਸੇ ਵੀ ਤਰ੍ਹਾਂ ਦੀ ਇਤਿਹਾਸਿਕ ਤੇ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਸਜ਼ਾਯੋਗ ਅਪਰਾਧ ਹੈ ਅਜਿਹਾ ਕਰਕੇ ਅਸੀਂ ਇਹਨਾਂ ਇਤਿਹਾਸਿਕ ਥਾਵਾਂ ਦੀ ਧਰੋਹਰ ਨੂੰ ਤਾਂ ਖਰਾਬ ਕਰ ਹੀ ਰਹੇ ਹਾਂ, ਨਾਲ ਨਾਲ ਕਾਨੂੰਨ ਦੇ ਵੀ ਅਪਰਾਧੀ ਬਣ ਗਏ। ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਜਾਂ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਨੇ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਫੁਲਕਾਰੀ ਤੇ ਅੱਜ ਗੱਲ ਕਰ ਰਹੇ ਹਾਂ ਕਿ ਪੰਜਾਬ ਦੀ ਕਿਹੜੀਆਂ ਥਾਵਾਂ ਤੇ ਤੁਸੀਂ ਜਾ ਸਕਦੇ ਹੋ ਜੀ
1: ਜਿੱਥੇ
0: ਬਹੁਤ
1: ਤੁਹਾਨੂੰ
0: ਹਾਂ ਬਹੁਤ ਹੀ ਘੱਟ ਰੇਟ 'ਚ
1: ਜਾਂ
0: ਤੇ
1: ਮੁਫਤ
0: ਜਾਂ
1: ਚ
0: ਫਿਰ ਫ੍ਰੀ ਬਿਲਕੁਲ
1: ਜਿਹੜੀ ਹੈ ਉਹ ਐਂਟਰੀ ਮਿਲਦੀ ਹੈ ਤੇ ਤੁਸੀਂ ਫਿਰ ਨਾ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਖੁਸ਼ੀ ਲਈ ਤੇ ਜੂਨ ਦੀਆਂ ਛੁੱਟੀਆਂ ਦਾ ਪੂਰਾ ਪੂਰਾ ਲਾਹਾ ਲੈਣ ਦੇ ਲਈ ਜਾ ਸਕਦੇ ਹੋ ਹੈ ਨਾ
0: ਬਿਲਕੁਲ
1: ਤੇ ਗੱਲ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀ ਕਰ ਚੁੱਕੇ ਹਾਂ ਤੇ ਅਸੀਂ ਪਟਿਆਲੇ ਜ਼ਿਲ੍ਹੇ ਦੀ ਗੱਲ ਕੀਤੀ ਹੈ ਇਸੇ ਤਰੀਕੇ ਜੇ ਅਸੀਂ ਗੱਲ ਕਰੀਏ
0: ਦੇਖੋ
1: ਲੁਧਿਆਣੇ ਦੀ
0: ਜੀ
1: ਲੁਧਿਆਣੇ ਦੇ ਵਿੱਚ ਨਹਿਰੂ ਰੋਜ਼ ਗਾਰਡਨ ਹੈ ਨਾ ਇਹ ਲੁਧਿਆਣੇ ਦੇ ਸੈਂਟਰ 'ਚ ਸਥਿਤ ਹੈ ਬਹੁਤ ਵੱਡਾ ਪਾਰਕ ਹੈ ਹਜ਼ਾਰਾਂ ਕਿਸਮ ਦੇ ਜਿਹੜੇ ਫੁੱਲ ਨੇ ਉੱਥੇ ਖੂਬਸੂਰਤ ਫੁਹਾਰੇ ਨੇ ਹੈ ਨਾ ਅਤੇ ਇਸ ਤੋਂ ਇਲਾਵਾ ਗੁਰਦੁਆਰਾ ਚਰਨ ਕਮਲ ਜਿਹੜਾ ਕਿ ਮਾਛੀਵਾੜਾ ਹੈ ਨਾ ਤੁਸੀਂ ਜਾ ਸਕਦੇ ਹੋ
0: ਜੀ
1: ਲੋਧੀ ਫੋਰਟ ਹੈ ਲੋਧੀ ਕਿਲ੍ਹਾ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੀ ਸਭ ਤੋਂ ਪੁਰਾਣੀ ਇਤਿਹਾਸਿਕ ਇਮਾਰਤ ਹੈ ਜਿਹੜੀ ਕਿ ਸਿਕੰਦਰ ਲੋਧੀ ਦੇ ਸਮੇਂ ਦੇ ਵਿੱਚ ਬਣੀ ਸੀ ਹਾਲਾਂਕਿ ਇਹ ਹੁਣ ਨਾ ਖੰਡਰ ਦੇ ਰੂਪ 'ਚ ਹੈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਇਤਿਹਾਸ ਪ੍ਰੇਮੀ ਨੇ ਸਿਰਫ ਉਹ ਇਸ ਨੂੰ ਦੇਖਣ ਦੇ ਲਈ ਜਾਣਗੇ ਜਿਵੇਂ ਕਿ ਹੁਣ ਪਟਿਆਲਾ ਜ਼ਿਲ੍ਹੇ ਦੀ ਆਪਾਂ ਨੇ ਗੱਲ ਕੀਤੀ ਹੈ ਕਿਲ੍ਹਾ ਮੁਬਾਰਕ ਦੀ ਗੱਲ ਕੀਤੀ ਹੈ ਕਾਫੀ ਜ਼ਿਆਦਾ ਰੈਨੋਵੇਸ਼ਨ ਜਿਹੜੀ ਹੈ ਕਿਲ੍ਹਾ ਮੁਬਾਰਕ ਦੇ ਵਿੱਚ ਹੋਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਕਿਲ੍ਹੇ ਨੇ ਇਹ ਪੁਰਾਣੇ ਕਿਲ੍ਹੇ ਨੇ ਉਹਨਾਂ ਦੀ ਜਿਹੜੀ ਪੁਰਾਣੀ ਦਿੱਖ ਹੈ ਉਹ ਜ਼ਰੂਰ ਪ੍ਰਭਾਵਿਤ ਹੋਈ ਹੋਈ ਹੈ ਅਸੀਂ ਇਹ ਨਹੀਂ ਕਹਿ ਸਕਦੇ ਉਹ ਆਪਣੇ ਪੁਰਾਣੇ ਰੂਪ ਦੇ ਵਿੱਚ ਸਾਨੂੰ ਮਿਲ ਰਹੇ ਨੇ ਕਿਤੇ ਨਾ ਕਿਤੇ ਇਹਨਾਂ ਦਾ ਕੁਝ ਨਾ ਕੁਝ ਹਿੱਸਾ ਜਿਹੜਾ ਉਹ ਖੰਡਰਾਂ ਦੇ ਵਿੱਚ ਤਬਦੀਲ ਹੋਇਆ ਹੋਇਆ ਹੈ ਨਾ
0: ਜੀ
1: ਅਤੇ ਗੱਲ ਫਤਿਹਗੜ੍ਹ ਸਾਹਿਬ ਦੀ ਕਰੀਏ ਫਤਿਹਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਨੇ ਜਸਪ੍ਰੀਤ ਜਿਨ੍ਹਾਂ ਨੂੰ ਘੁੰਮਿਆ ਜਾ ਸਕਦਾ
0: ਜੀ ਤੇ ਕਪੂਰਥਲਾ ਦੀ ਜੇ ਗੱਲ ਕਰੀਏ ਤਾਂ ਪੰਜਾਬ ਦਾ ਪੈਰਿਸ ਜਿਸ ਨੂੰ ਕਿਹਾ ਜਾਂਦਾ ਤੇ ਖਾਸੀਅਤ ਕਪੂਰਥਲਾ ਸ਼ਹਿਰ ਆਪਣੇ ਫ੍ਰੈਂਚ ਸਟਾਈਲ ਦੇ ਆਰਕੀਟੈਕਚਰ ਲਈ ਜਾਣਿਆ ਜਾਂਦਾ ਤੇ ਜਗਤ ਜੀਤ ਪੈਲਸ ਹੈ ਜਿਹੜਾ ਉੱਥੇ ਫਰਾਂਸ ਦੇ ਵਰਸੇਲਸ ਮਹਿਲ ਦੀ ਤਰ੍ਹਾਂ ਬਣਾਇਆ ਗਿਆ ਤੇ ਹੁਣ ਇੱਥੇ ਸੈਨਿਕ ਸਕੂਲ ਬਣਿਆ ਹੋਇਆ
1: ਬਿਲਕੁਲ ਤੇ ਸ਼ਾਲੀਮਾਰ ਬਾਗ ਵੀ ਕਪੂਰਥਲਾ ਦੇ ਵਿੱਚ ਹੈ
0: ਜੀ ਤੇ ਜੀ ਤੇ ਮੂਰਿਸ਼ ਮਸਜਿਦ ਇਹ ਮੋਰੱਕੋ ਦੀ ਇੱਕ ਬਹੁਤ ਮਸ਼ਹੂਰ ਮਸਜਿਦ ਦੀ ਨਕਲ ਕਰਕੇ ਇੱਥੇ ਬਣਾਈ ਗਈ ਹੈ ਤੇ ਪੂਰੇ ਭਾਰਤ 'ਚ ਭਾਰਤ ਦੇ ਵਿੱਚ ਆਪਣੀ ਤਰ੍ਹਾਂ ਦੀ ਇੱਕੋ ਇੱਕ ਇਹ ਮਸਜਿਦ ਹੈ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਸ ਨੂੰ ਕੌਣ ਨਹੀਂ ਜਾਣਦਾ ਕਿਉਂਕਿ ਜਦੋਂ ਸਕੂਲਾਂ ਦੀ ਗੱਲ ਆਉਂਦੀ ਹੈ ਤਾਂ
1: ਤਾਂ ਸਾਇੰਸ ਸਿਟੀ ਦੀ ਗੱਲ ਜ਼ਰੂਰ
0: ਜ਼ਰੂਰ ਆਉਂਦੀ ਹੈ ਤੇ ਜੇ ਬੱਚੇ ਨਾਲ ਨੇ ਤਾਂ ਸਾਇੰਸ ਸਿਟੀ ਦੇ ਚਮਤਕਾਰ ਡਾਇਨਾਸੋਰ ਪਾਰਕ ਤੇ ਲੇਜ਼ਰ ਸ਼ੋਅ ਦੇਖਣ ਦਾ ਇੱਥੇ ਵੱਖਰਾ ਹੀ
1: ਤੇ
0: ਆਨੰਦ ਹੈ
1: ਤੁਸੀਂ
0: ਮਜ਼ਾ ਹੈ
1: ਮੂਰਿਸ ਮਸਜਿਦ ਦੀ ਗੱਲ ਕੀਤੀ ਹੈ ਮਹਾਰਾਜਾ ਜਗਤਜੀਤ ਸਿੰਘ ਨੇ ਇਸ ਨੂੰ ਬਣਾਇਆ ਸੀ
0: ਜੀ
1: ਤੇ ਜਿਹੜੀ ਇਹ ਇਮਾਰਤ ਹੈ ਆਪਣੇ ਟਾਈਮ ਦੀ ਇੱਕ ਅਨੋਖੀ ਬਰਤਨ ਬਣਤਰ ਵਾਸਤੇ ਨਾ ਪੂਰੇ ਆਪਣੇ ਭਾਰਤ ਦੇ ਵਿੱਚ ਮਸ਼ਹੂਰ ਹੈ ਤੇ ਇੱਥੇ ਵੀ ਜਿਹੜੀ ਐਂਟਰੀ ਹੈ ਉਹ ਫ੍ਰੀ ਹੈ
0: ਜੀ ਤੇ ਫਿਰ ਹੁਣ ਰੋਪੜ ਵੱਲ ਵਧੀਏ ਕਿ ਸਿੱਧੂ ਘਾਟੀ ਦੀ ਸੱਭਿਅਤਾ ਬਹੁਤ ਪ੍ਰਾਚੀਨ ਸੱਭਿਅਤਾ ਹੈ ਪੜ੍ਹਦੇ ਵੀ ਹਾਂ ਅਸੀਂ ਬੱਚੇ ਐਕਸਾਈਟਡ ਹੁੰਦੇ ਨੇ ਜਦੋਂ ਚੀਜ਼ਾਂ ਪੜ੍ਹਦੇ ਨੇ ਤੇ ਜਦੋਂ ਉਹਨਾਂ ਨੂੰ ਦੇਖ ਲੈਂਦੇ ਆ ਫਿਰ ਵੱਧ ਯਾਦ ਰਹਿੰਦੀਆਂ ਨੇ
1: ਬਿਲਕੁਲ ਜਿਹੜੀ ਚੀਜ਼ ਤੁਸੀਂ ਕਿਤਾਬਾਂ ਦੇ ਵਿੱਚ ਪੜ੍ਹੀ ਆ ਉਹਨੂੰ ਯਾਦ ਕਰਨਾ ਪੈਂਦਾ ਪਰ ਜਿਹੜੀ ਤੁਸੀਂ
0: ਦੇਖੀ
1: ਹੈ
0: ਹੁੰਦੀ ਆ ਤੁਸੀਂ
1: ਉਹਨੂੰ
0: ਭੁੱਲ ਗਏ
1: ਯਾਦ ਨਹੀਂ ਕਰਨਾ ਪੈਂਦਾ ਉਹ ਸਹਿਜ ਬਾਤ ਤੁਹਾਨੂੰ ਯਾਦ ਹੋ ਜਾਂਦੀ ਹੈ
0: ਬਿਲਕੁਲ ਉਹ ਜ਼ਹਿਨ ਦੇ ਵਿੱਚ ਰਹਿੰਦੀ ਆ ਤੁਹਾਡੇ ਇਤਿਹਾਸ ਪ੍ਰੇਮੀਆਂ ਲਈ ਫਿਰ ਰੋਪੜ ਦਾ ਮਿਊਜ਼ੀਅਮ ਬਹੁਤ ਜ਼ਿਆਦਾ ਖਾਸ ਹੋ ਜਾਂਦਾ ਕਿਉਂਕਿ ਇੱਥੇ ਹੜੱਪਾ ਤੇ ਸਿੰਧੂ ਘਾਟੀ ਸੱਭਿਅਤਾ ਦੇ ਸਮੇਂ ਦੀਆਂ ਖੁਦਾਈਆਂ 'ਚ ਮਿਲੀਆਂ ਚੀਜ਼ਾਂ ਰੱਖੀਆਂ ਹੋਈਆਂ ਇਸ ਤੋਂ ਇਲਾਵਾ ਸਤਲੁਜ ਦਰਿਆ ਦੇ ਕੰਢੇ ਰੋਪੜ ਵੈਟਲੈਂਡ 'ਤੇ ਬੈਠ ਕੇ ਕੁਦਰਤ ਦਾ ਆਨੰਦ ਵੀ ਲਿਆ ਜਾ ਸਕਦਾ
1: ਬਿਲਕੁਲ

0: ਭੈਣਾ ਕਰੋ ਜਾਣਾ ਪ੍ਰੋਗਰਾਮ ਨਾਰੀ ਲੋਕ ਲੇਖਾ ਹਾਜ਼ਰ, ਮੈਂ ਜਸਪ੍ਰੀਤ ਕੌਰ ਔਰ ਮੇਰੀ ਗੱਲ ਹੈ
1: ਕਰਮਜੀਤ ਕੌਰ।
0: ਹੋਰ ਕਰਮਜੀਤ ਭੈਣ, ਕਿਆ ਹਾਲ ਹੈ ਤੇਰਾ?
1: ਬਹੁਤ ਵਧੀਆ ਹਾਲ ਚਾਲ ਹੈ। ਮੈਨੂੰ ਲੱਗਾ ਤੈਂ ਮੈਨੂੰ ਹਾਲ ਚਾਲ ਤਾਂ ਪੁੱਛਿਆ, ਵੀ ਤੂੰ ਭੈਣਾ ਕਾ ਹਾਲ ਚਾਲ ਪੁੱਛਣਾ ਚਾਹਾਂ, ਹੈ ਨਾ?
0: ਬਿਲਕੁਲ, ਉਹ ਤਾਂ ਬਹੁਤ ਜ਼ਰੂਰੀ ਹੈ। ਦੇਖੋ ਪ੍ਰੋਗਰਾਮ ਭੈਣਾ ਕਾ ਹਾਲ ਚਾਲ ਪੁੱਛਣਾ ਤੋਂ ਬਣਾ,
1: ਬਿਲਕੁਲ
0: ਹੈ ਨਾ?
1: ਬਣਾ। ਔਰ ਭੈਣਾਂ ਨੂੰ ਇਸ ਪ੍ਰੋਗਰਾਮ ਕੀ ਉਡੀਕ ਵੀ ਰਹਾ। ਪਿਛਲੇ ਹਫ਼ਤੇ ਮੈਨੂੰ ਸੁਨੇਹੇ ਪ੍ਰੋਗਰਾਮ ਸੁਣਨੇ ਕਾ ਮੌਕਾ ਮਿਲਿਆ,
0: ਜੀ
1: ਤਾਂ ਫੁਲਕਾਰੀ ਪ੍ਰੋਗਰਾਮ ਕੀ ਔਰ ਨਾਰੀ ਲੋਕ ਪ੍ਰੋਗਰਾਮ ਕੀ ਖਾਸ ਕਰਕੇ ਭੈਣਾਂ ਉਡੀਕ ਕਰਨਾ, ਚਾਹੇ ਫਿਰ ਭੈਣਾਂ ਜਿੰਨਾ ਮਰਜ਼ੀ ਕੰਮ ਕਰਦੀਆਂ ਹੋਏ, ਤਾਂ ਵੀ ਉਹਨਾਂ ਨੂੰ ਆਕਾਸ਼ਵਾਣੀ ਪਟਿਆਲਾ ਕੀ ਗੱਲ ਪਿਆਰ ਹੈ, ਔਰ ਹਮੇਂ ਉਨਕਾ ਉਹ ਦੇਣ ਕਦੀ ਨਹੀਂ ਦੇ ਸਕਦੇ,
0: ਬਿਲਕੁਲ,
1: ਹੈ ਨਾ?
0: ਕਿਉਂਕਿ ਸਰੋਤਿਆਂ ਕਰਕੇ ਹੀ ਹਮ ਹੈ ਨਾ,
1: ਹਾਂ
0: ਸੋ ਉਹ ਬਹੁਤ ਜ਼ਰੂਰੀ ਹੈ ਮਾਰੇ ਵਾਸਤੇ।
1: ਬਿਲਕੁਲ। ਔਰ ਭੈਣਾਂ ਨੂੰ ਇਹ ਵੀ ਹੋਆ ਵੀ ਅੱਜ ਕਿਹੜੀਆਂ ਕਿਹੜੀਆਂ ਬਾਤਾਂ ਪ੍ਰੋਗਰਾਮਾਂ ਹੋਏਗੀਆਂ। ਸਭ ਤੋਂ ਪਹਿਲੀ ਬਾਤ ਤਾਂ ਇਹ ਹੈ

0: ਵੀ ਭੈਣਾਂ ਕੀ ਬੋਲੀ ਮਾਂ ਬਾਤਾਂ ਕਰਾਂ,
1: ਬਿਲਕੁਲ
0: ਫਿਰ ਚਾਹੇ ਬਾਤਾਂ ਜਿਹੀਆਂ ਜਿਹੀਆਂ ਮਰਜ਼ੀ ਹੋਏ, ਹੈ ਨਾ।
1: ਹਾਂ ਦੇਖੋ, ਕੋਸ਼ਿਸ਼ ਤੁਹਾਰੀ ਉਹੀ ਹੋਵਾ, ਸਿਹਤ ਕੀ ਗੱਲ ਜੁੜੀ ਵੀ ਬਾਤ ਕਰੇ ਜਾਂ ਫਿਰ ਰਸੋਈ ਕੀ ਗੱਲ ਜੁੜੀ ਵੀ ਬਾਤ ਕਰੇ,
0: ਰਿਸ਼ਤਿਆਂ ਗੱਲ ਜੁੜੀ ਵੀ ਬਾਤ
1: ਰਿਸ਼ਤਿਆਂ ਕੀ
0: ਕਰ
1: ਗੱਲ,
0: ਲਈਏ।
1: ਪਰਿਵਾਰ ਕੇ ਜਿੰਨੇ ਵੀ ਹੈ ਨਾ ਵਿਸ਼ੇ ਹੈ ਉਹਨਾਂ ਪਰ ਬਾਤ ਹੋ ਸਕੇ, ਜਾਂ ਜ਼ਰੂਰੀ ਕੋਈ ਵੀ ਬਾਤ ਹੈ ਜਾਂ ਇਨਫੋਰਮੇਸ਼ਨ ਹੈ, ਜਾਣਕਾਰੀ ਹੈ ਕਿਸੇ ਵੀ ਵਿਸ਼ੇ ਕੇ ਗੱਲ ਜੁੜੀ ਵੀ, ਉਹ ਮਨ ਨੂੰ ਲਗਾ ਵੀ ਮੇਰਾ ਫਰਜ਼ ਹੈ ਵੀ ਥਾਰੇ ਤੱਕ ਪਹੁੰਚਾ ਮੈਂ ਹਮੇ।
0: ਬਿਲਕੁਲ, ਔਰ ਸਭ ਤੋਂ ਪਹਿਲਾਂ ਹੋਆ ਵੀ ਹੱਲਾ ਸ਼ੇਰੀ, ਹੱਲਾ ਸ਼ੇਰੀ ਹੈ ਨਾ ਜਿਹੜੀ, ਉਹ ਬੰਦੇ ਤੇ ਬਹੁਤ ਬਹੁਤ ਜਿਸ ਤਰ੍ਹਾਂ ਕਹਿ ਲਿਓ ਵੀ ਜੇ ਨਾ ਕਿਸੇ ਕੀ ਇੰਨੀ ਹੈਸੀਅਤ ਵੀ ਨਹੀਂ ਹੈ ਕਰਨੇ ਕੀ, ਉਹ ਵੀ ਕੰਮ ਕਰਵਾ ਦੇ ਹੈ। ਉਹ
1: ਹਾਂ
0: ਚਾਹੇ ਥਮੀ ਕਿਸੇ ਛੋਟੇ ਜਿਹੇ ਨਿਆਣੇ ਨੂੰ ਕਹਿ ਦੇ ਵੀ ਗਿੱਲੇ ਆਈ ਤਾਂ ਪਾਣੀ ਕੇ ਗਲਾਸ, ਹੈ ਨਾ। ਅੱਜ ਕੱਲ੍ਹ ਨਿਆਣੇ ਪਾਣੀ ਕੇ ਗਲਾਸ ਦਿੰਦੇ ਨਹੀਂ ਹੈਗੇ,
1: ਦਿੰਦੇ ਕਿ ਆਪ ਉੱਠ ਕੇ ਆਪ ਵੀ ਨਹੀਂ ਪੀਂਦੇ, ਦੇਣੇ ਮਤਲਬ
0: ਜ਼ਿਆਦਾ
1: ਦੂਸਰੇ ਨੂੰ ਦੇਣਾ ਤਾਂ
0: ਭੈਣਾ
1: ਦੂਰ ਦੀ ਬਾਤ
0: ਪਿਆਰ
1: ਹੈ।
0: ਗੱਲ ਕਹਾਂ ਨਾ, ਦੇਖੀਓ ਤਾਂ ਮੇਰਾ ਬੜਾ ਸਿਆਣਾ ਪੁੱਤ ਹੈ, ਇਹ ਤਾਂ 1 ਮਿੰਟ ਲਾਵੇਗਾ, ਫਿਰ ਚਾਹੇ 10 ਵਾਰ ਪਾਣੀ ਕੇ ਗਲਾਸ ਮੰਗਾ ਲਿਓ, ਨਿਆਣੇ ਭੱਜਿਆ ਜਾ,
1: ਹਾਂ ਇਹ ਬਾਤ
0: ਹੈ
1: ਤਾਂ
0: ਨਾ।
1: ਹੈ। ਦੇਖੋ ਤਰੀਫ ਜੇ ਕਰੇਂਗੇ, ਹੱਲਾ ਸ਼ੇਰੀ ਜੇ ਦੇਂਗੇ, ਫਿਰ ਅੱਧਾ ਕੁ ਕੰਮ ਤੂੰ ਹੀ ਹੋ ਜਾਵਾਂ।
0: ਬਿਲਕੁਲ, ਔਰ ਬਹੁਤ ਸਾਰੀਆਂ ਭੈਣਾਂ ਨੂੰ, ਜਸਪ੍ਰੀਤ ਮੈਨੂੰ ਯਾਦ ਆ ਰਿਹਾ ਵੀ ਨਾ, ਕਿੰਨੀਆਂ ਹੀ ਭੈਣਾਂ ਸੁਣੀਆਂ ਮੈਂ ਕਹਿੰਦੀਆਂ ਵੀ ਉਹ ਨਾ ਇੱਕ ਕੰਮ ਕਰਦੇ ਕਰਦੇ 10-10 ਕੰਮ ਨਿਆਣਿਆਂ ਦੇ ਇਕੱਠੇ ਕਰਵਾ ਲਏ, ਹੈ ਨਾ। ਕਈਆਂ ਨੂੰ ਇਹ ਢੰਗ ਹੋਆ, ਔਰ ਕਈਆਂ ਨੂੰ ਹੋਆ ਵੀ ਨਿਆਣਾ ਇੱਕ ਕੰਮ ਵੀ ਚੱਜ ਗੱਲ ਨਹੀਂ ਕਰਦਾ ਹੈਗਾ, ਉਸਨੂੰ ਅੱਧ ਵਿਚਾਲੇ ਛੱਡ ਕੇ ਭੱਜ ਜਾਏ, ਉਹ ਥੋੜ੍ਹਾ ਜਿਹਾ ਕੁ ਫਰਕ ਪਵਾ ਹੱਲਾ ਸ਼ੇਰੀ ਕਾ, ਜਾਂ ਕਹਿ ਲਿਓ ਵੀ ਥੋੜ੍ਹਾ ਜਿਹਾ ਮਾਰਾ ਨਿਆਣੇ ਨੂੰ ਸਮਝਣੇ ਕਾ ਵੀ ਨਿਆਣੇ ਕੀ ਮਤਲਬ ਕਿਹੜੀ ਚੀਜ਼ ਤੇ ਨਿਆਣਾ ਖੁਸ਼ ਹੋ ਰਿਹਾ, ਹੈ ਨਾ।
1: ਮਤਲਬ ਉਹੀ ਹੈ ਨਬਜ਼ ਫੜਨੇ ਵਾਲੀ
0: ਨਬਜ਼
1: ਬਾਤ ਹੈ,
0: ਫੜਨੇ ਵਾਲੀ
1: ਜੇ
0: ਬਾਤ ਹੈ।
1: ਥਾਨੇ ਉਹ ਨਬਜ਼ ਫੜ ਲਈ, ਚਾਹੇ ਕਿ ਕੋਈ ਵੀ ਕੰਮ ਕੀ ਲਾ ਲਿਓ ਥਮੇ, ਫਿਰ ਥਮੇ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਸਮਝ ਵੀ ਗਏ, ਹਰ ਉਸ ਤੇ ਜੋ ਥਮੇ ਕੰਮ ਕਰਵਾਉਣਾ ਚਾਹ ਕਰਾ ਵੀ ਸਕਾਂ।
0: ਅਰ ਇੱਕ ਬਾਤ ਉਹ ਵੀ ਹੈ, ਇਹ ਗਰਮੀ ਕੇ ਦਿਨਾਂ ਮਾ ਨਾ ਭੈਣਾ ਔਰ ਭਾਈ ਸਾਰੇ ਜਣੇ ਥੱਕ ਜਾ, ਹੈ ਨਾ, ਪਰ ਜਿਹੜੇ ਨਿਆਣੇ ਹੈ ਨਾ, ਛੁੱਟੀਆਂ ਚੱਲ ਰਹੀਆਂ, ਉਹ ਕਦੀ ਨਹੀਂ ਥੱਕਦੇ ਹੈਗੇ, ਨਾ
1: ਹਾਂ
0: ਉਹਨਾਂ ਨੂੰ
1: ਉਨਕਾ
0: ਚੈਨ ਹੈ ਨਾ
1: ਬਿਲਕੁਲ।
0: ਉਹਨਾਂ ਨੂੰ ਟੇਕ ਹੈ।
1: ਦੇਖੋ ਇਹ ਬਾਤ ਤੋਂ 100% ਠੀਕ ਹੈ, ਕਿਉਂਕਿ ਜਿਹੜਾ એનર્ਜੀ ਵਾਲਾ ਲੈਵਲ ਹੈ ਨਾ ਉਨਕਾ, ਉਹ ਉਸੇ ਤਰ੍ਹਾਂ ਬਰਕਰਾਰ ਰਹਾ, ਰਹਿਣਾ ਵੀ ਚਾਹੀਦਾ।
0: ਅਰ ਫਿਰ ਉਹ ਕੰਮ ਵੀ ਦੇਖ ਲਿਆ, ਐਨ ਮਿੰਟਾਂ ਸਕਿੰਟਾਂ ਮਾ ਕਰਦੇ ਆ, ਮਨ ਨੂੰ ਸਹਾਰਾ ਹੋ ਜਾ ਨਿਆਣਿਆਂ ਦਾ, ਹੈ ਨਾ।
1: ਜੀ
0: ਔਰ ਇਹ ਸਹਾਰਾ ਜਿਹੜਾ ਭੈਣਾਂ ਨੂੰ ਵੀ ਮਾਨੇ ਹੱਲਾ ਸ਼ੇਰੀ ਦੇਣੀ ਹੋਆ, ਕਿਉਂਕਿ ਪ੍ਰੋਗਰਾਮ ਮਾਵੇਂ ਭੈਣਾਂ ਕੀ ਗੱਲ ਸੁਰਖੀ ਸਾਂਝੀ ਕਰਾਂ,
1: ਜੀ
0: ਮਕਸਦ ਉਹੀ ਹੋਆ ਵੀ ਭੈਣਾਂ ਨਾ ਕਿਸੇ ਨਾ ਕਿਸੇ ਤਰੀਕੇ ਆਪਣੇ ਮਨ ਮਾ ਜਿਹੜੀ ਹੈ ਚੜ੍ਹਦੀ ਕਲਾ ਲੈ ਕੇ ਆਵੇ, ਆਪਣੇ ਆਪ ਨੂੰ ਕਿਤੇ ਵੀ ਡਾਊਨ ਨਾ ਹੋਣ ਦੇ ਹੈ, ਔਰ ਕਦੇ ਵੀ ਆਪਣੇ ਮਨ ਮਾ ਨਿਰਾਸ਼ਾ ਨੂੰ ਪੜਨ ਨਾ ਦੇ ਹੈ
1: ਜੀ। ਫਿਰ ਜ਼ਿਆਦਾ ਬੁਝਾਰ ਤਾਂ ਨਾ ਪਾਉਂਦੇ ਹੋਏ ਵੀ ਮੈਨੂੰ ਲੱਗਾ ਪਰਦਾ ਚੱਕ ਦੇਣਾ ਚਾਹੀਦਾ ਵੀ ਕਿਸ
0: ਬਿਲਕੁਲ
1: ਭੈਣ ਕੀ ਬਾਤ
0: ਬਿਲਕੁਲ।
1: ਹਮੇ ਕਰ ਰਹੇ ਹੈ।
0: ਹਾਂ
1: ਭਾਰਤੀ ਫੌਜ ਕੀ ਅਫਸਰ ਹੈ, ਹਰਿਆਣਾ ਕੇ ਰੋਹਤਕ ਜ਼ਿਲ੍ਹੇ ਕੇ ਸੁਦਾਣਾ ਪਿੰਡ ਹੈ, ਉਸਕੀ ਗੱਲ ਜੁੜੀ ਹੋਈ ਹੈ ਯੋ ਭੈਣ। ਲੈਫਟੀਨੈਂਟ ਸ਼ਨਨ ਢਾਕਾ ਨੇ ਇਤਿਹਾਸ ਰਚਿਆ,
0: ਹਾਂ
1: ਉਹ NDA ਮਾਂ ਦਾਖਲਾ ਲੈਣੇ ਵਾਲੀ ਔਰਤਾਂ ਮਾਂ ਪਹਿਲੇ ਬੈਚ ਕੀ ਟੋਪਰ ਰਹੀ ਹੈ।
0: ਹਾਂ ਔਰ ਕਿਹਾ ਵੀ ਹੁਣ ਤੱਕ ਜਿਹੜੀ ਉਹਨੇ ਸਿਖਲਾਈ ਪੂਰੀ ਕਰ ਲਈ ਔਰ ਉਸ ਤੇ ਬਾਅਦ ਅਫਸਰ ਕੇਡਰ ਮਾਂ ਉਹ ਸ਼ਾਮਲ ਹੋ ਗਈ। ਦੇਖੋ ਪੰਜਾਬ ਹੈ, ਹਰਿਆਣਾ, ਚਾਹੇ ਮਾਰਾ ਦੇਸ਼ ਕਾ ਕੋਈ ਵੀ ਸੂਬਾ, ਪਹਿਲੀ ਬਾਤ ਤਾਂ ਕੁੜੀਆਂ ਕਾ ਇਸ ਲੈਵਲ ਤੱਕ ਜਾਣਾ ਹੀ ਬਹੁਤ ਬੜੀ ਬਾਤ ਹੈ ਨਾ। ਦੂਸਰੀ ਬਾਤ ਇਹ ਹੈ ਵੀ ਜਿਹੜੀ ਯੋ ਭੈਣ ਹੈ, ਯੋ ਕਹਿ ਲਿਓ ਵੀ ਫੌਜ ਕੇ ਪਰਿਵਾਰ ਮਾਂ ਤੇ ਹੀ ਹੈ, ਫੌਜੀਆਂ ਕੇ ਪਰਿਵਾਰ ਮਾਂ ਤੇ ਹੀ ਹੈ, ਪਹਿਲਾਂ ਦਾਦਾ ਫੌਜੀ
1: ਜੀ,
0: ਫਿਰ ਬਾਪ ਫੌਜੀ, ਹੁਣ ਆਪ ਫੌਜੀ।
1: ਬਹੁਤ ਵਧੀਆ ਬਾਤ ਹੈ। ਪਤਾ ਕਿਆ ਹੋਵਾ, ਮਾਹੌਲ ਮਾਨੂੰ ਸ਼ੁਰੂ ਤੇ ਉਸ ਤਰ੍ਹਾਂ ਕਾ ਜੇ ਮਿਲਿਆ ਹੋਏ ਨਾ, ਜਿਸ ਤਰ੍ਹਾਂ ਬਾਤ ਥਾਨੇ ਕਰੀ ਹੈ ਵੀ ਪੀੜ੍ਹੀ ਦਰ ਪੀੜ੍ਹੀ ਜਿਹੜਾ ਚੱਲ ਰਿਹਾ ਹੈ ਨਾ,
0: ਬਿਲਕੁਲ,
1: ਤੋ ਉਸ ਚੀਜ਼ ਕਾ ਪ੍ਰਭਾਵ ਬੱਚੇ ਪਰ ਜ਼ਰੂਰ ਪਵਾ, ਜਿਸ ਤਰ੍ਹਾਂ ਕਾ ਘਰ ਮਾਧਾਰੇ ਮਾਹੌਲ ਹੈ।
0: ਔਰ ਨਹੀਂ ਕਹਾਂ ਵੀ ਮੈਂ ਬਹੁਤ ਅਲੱਗ ਅਲੱਗ ਛਾਉਣੀਆਂ ਮਾਂ ਉਹ ਕੁੜੀ ਰਹੀ ਹੈ, ਰੁੜਕੀ, ਦਿੱਲੀ, ਚੰਡੀ ਮੰਦਰ, ਪੰਚਕੁਲਾ ਜਾਂ ਫਿਰ ਚੰਡੀਗੜ੍ਹ ਕੀਆਂ ਜਿਹੜੀਆਂ ਫੌਜੀ ਛਾਉਣੀਆਂ, ਇਹਨਾਂ ਮਾਂ ਪੜ ਪੜ ਕੇ ਬੜੀ ਹੋਈ ਹੈ। ਔਰ ਜਿਹੜਾ ਅਨੁਸ਼ਾਸਨ ਹੈ, ਡਿਸਿਪਲਨ ਹੈ, ਉਹ ਇਸਕੀ ਜ਼ਿੰਦਗੀ ਮਾਂ ਪਹਿਲਾਂ ਤੇ ਹੀ ਹੈ, ਕਿਉਂਕਿ ਹਮੇ ਸਾਰੇ ਜਾਣਾ ਵੀ ਜਿਹੜੇ ਫੌਜੀ ਭਾਈ ਹੈ ਉਹ ਆਪਣੀ ਜ਼ਿੰਦਗੀ ਨੂੰ ਬਹੁਤ ਡਿਸਿਪਲਿਨ ਰੱਖਾਂ
1: ਜੀ,
0: ਉਹਨਾਂ ਕਾ ਹਰੇਕ ਕੰਮ ਕਰਨੇ ਕਾ ਜਿਹੜਾ ਇੱਕ ਤਰੀਕਾ ਲੈਦਾ ਔਰ ਇੱਕ ਉਨ੍ਹਾਂ ਕਾ ਸਮਾਂ ਨਿਸ਼ਚਿਤ ਹੈ
1: ਜੀ,
0: ਉਹ ਕਿਸੇ ਵੀ ਤਰੀਕੇ ਆਪਣੀ ਜਿਹੜੀ ਡਿਊਟੀ ਹੈ ਜਾਂ ਆਪਣਾ ਜਿਹੜਾ ਕੰਮ ਹੈ ਉਸਨੂੰ ਪਿੱਛੇ ਨਹੀਂ ਪਾਉਂਦੇ। ਸਭ ਤੋਂ ਬੜੀ ਬਾਤ ਹੈ ਵੀ ਉਹਨਾਂ ਦਾ ਆਪਣਾ ਜਿਹੜਾ ਅਨੁਸ਼ਾਸਨ ਹੈ ਜ਼ਿੰਦਗੀ ਮਾਂ ਹੋਆ, ਔਰ ਫਿਰ ਅੱਗੇ ਨਿਆਣੇ ਜਦ ਜਿਹੜੀ ਚੀਜ਼ ਦੇਖਾਂ ਉਹ ਦੇਖਾਂ ਵੀ ਦੇਖ ਦੇਖ ਕੇ ਸਿੱਖਾਂ
1: ਸਿੱਖਾਂ।
0: ਸ਼ਾਇਦ ਇਸ ਭੈਣ ਨੇ ਵੀ ਇਸ ਤਰੀਕੇ ਕੀ ਗੱਲ ਜਿਹੜੇ ਆਪਣੇ ਬੜਿਆਂ ਨੂੰ ਦੇਖਿਆ ਔਰ ਫਿਰ ਉਸੇ ਤਰ੍ਹਾਂ ਅਨੁਸ਼ਾਸਨ ਮਾਂ ਰਹਿ ਕੇ ਪੜ੍ਹਾਈ ਵੀ ਕਰੀ ਆ ਰਹੀ, ਉਹ ਜ਼ਿੰਦਗੀ ਵੀ ਸਿੱਖੀ ਹੈ, ਦੇਖੀ ਹੈ।
1: ਸ਼ਾਨਨ ਢਾਕਾ ਨੇ ਯੋ ਵੀ ਕਿਹਾ ਕਿ ਫੌਜ ਉਸ ਵਾਸਤੇ ਸਿਰਫ ਸਰਕਾਰੀ ਨੌਕਰੀ ਨਹੀਂ ਹੈ, ਸਗੋਂ ਦੇਸ਼ ਸੇਵਾ ਦਾ ਇੱਕ ਮੌਕਾ। ਉਹ ਨੌਜਵਾਨਾਂ ਨੂੰ, ਖਾਸ ਕਰਕੇ ਭੈਣਾਂ ਨੂੰ, ਕੁੜੀਆਂ ਨੂੰ ਬੜੇ ਸੁਪਨੇ ਦੇਖਣੇ, ਹਰ ਮਿਹਨਤ ਕਰਨੇ ਵਾਸਤੇ ਪ੍ਰੇਰਿਤ ਕਰਾ।
0: ਔਰ ਕਿਹਾ ਜਿਹੜੇ ਇਨਕੇ ਦਾਦਾ ਜੀ ਤੇ ਉਹ ਸੂਬੇਦਾਰ ਤੇ ਸੇਵਾ ਮੁਕਤ ਹੈ ਹੁਣ, ਔਰ ਜਿਹੜੇ ਇਨਕੇ ਪਾਪਾ ਤੇ ਉਹ ਵੀ ਸੇਵਾ ਮੁਕਤ ਹੈ, ਆਰਮੀ ਸਰਵਿਸ ਕੋਰ ਕੇ ਵਿੱਚ ਤੇ, ਹੈ ਨਾ। ਔਰ ਜਿਹੜੀ ਨਾ ਕਿ ਭੈਣ ਹੈ बड़ी भैन, उसने भी नर्सिंग की सेवा करी है मिलिट्री के विच। तो
1: हम्म,
0: मैं देखो भी जिथे सेवा भावना भी हैगी।

0: ਹੈ ਗੈਲ ਇੱਕ ਨੌਕਰੀ ਕਹਿ ਸਕਾਂ, ਰੋਜ਼ੀ ਰੋਟੀ ਦਾ ਸਾਧਨ ਕਹਿ ਸਕਾਂ, ਇੱਕ ਜਜ਼ਬਾ ਵੀ ਕਹਿ ਸਕਾਂ ਜਿਹੜਾ ਪਰਿਵਾਰ 'ਤੇ ਮਿਲ ਰਿਹਾ, ਹੈ ਨਾ?
1: ਜੀ
0: ਤਾਂ ਬਹੁਤ ਵਧੀਆ, ਬਹੁਤ ਬੜੀ ਬਾਤ ਹੈ ਭੈਣੋ। ਜ਼ਰੂਰੀ ਨਹੀਂ ਹੈਗਾ ਕਿ ਜੇ ਮਾਰੇ ਪਰਿਵਾਰ ਮਤੇ ਕੋਈ ਮਿਲਟਰੀ ਮਾਂ ਨਹੀਂ ਹੈਗਾ, ਹੈ ਨਾ,
1: ਹਾਂ
0: ਤਾਂ ਮਾਰੇ ਨਿਆਣੇ ਨਹੀਂ ਜਾ ਸਕਦੇ।
1: ਹਾਂ
0: ਅਰੇ ਉਹ ਵੀ ਨਹੀਂ ਹੈਗਾ ਕਿ ਉਸੀ ਲਾਈਨ ਮਾਂ ਜਾਣਾ ਜ਼ਿਆਦਾ ਜ਼ਰੂਰੀ ਹੈ ਜਿਸ ਮਾਂ ਮਾਰੇ ਪਿਛਲੇ ਪਰਿਵਾਰ ਕੇ ਜੀ ਜਾ ਰਹੇ ਹੈ, ਹੈ ਨਾ।
1: ਹਾਂ ਆਪਣੀ ਦਿਲਚਸਪੀ ਵੀ ਹੋਵਾ ਨਿਆਣੇ ਕੀ, ਕਈ ਵਾਰੀ ਆਪਾਂ ਧੱਕਾ ਵੀ ਕਰਾਂ ਹੈ ਨਾ ਜਵਾਕਾਂ ਕੇ ਗੱਲ ਵੀ, ਹਾਂ ਤੋਂ ਇਸੀ ਲਾਈਨ ਮਾਂ ਜਾ ਉਹੀ ਕੰਮ ਕਰ, ਪਰ ਕਈ ਵਾਰੀ ਉਨ੍ਹਾਂ ਕੀ ਦਿਲਚਸਪੀ ਨਹੀਂ ਵੀ ਹੁੰਦੀ, ਪਰ ਉੱਥਾ ਧੱਕਾ ਕਰਨਾ ਬਹੁਤ ਗਲਤ ਬਾਤ ਹੈ।
0: ਜਿੱਥੇ ਵੀ ਨਿਆਣੇ ਨੂੰ ਵਧੀਆ ਲੱਗ ਰਿਹਾ, ਔਰ ਜਿਸ ਹਮੇ ਉਹ ਕਹਿ ਸਕਾਂ ਵੀ ਅੱਜ ਕੱਲ੍ਹ ਜਿਹੜਾ ਤਣਾਅ ਚੱਲ ਰਿਹਾ, ਇੰਨੀ ਜ਼ਿਆਦਾ ਟੈਨਸ਼ਨ, ਡਿਪਰੈਸ਼ਨ, ਐਂਗਜ਼ਾਇਟੀ, ਪਤਾ ਨਹੀਂ ਕਿਆ ਕਿਆ ਨਾਮ ਇਹਨਾਂ ਚੀਜ਼ਾਂ ਨੂੰ ਦੇ ਦੇ, ਉਹ ਇਸ ਕਰਕੇ ਵੀ ਕਈ ਵਾਰੀ ਨਿਆਣੇ ਨੂੰ ਨਾ ਆਪਣੀ ਮਨਪਸੰਦ ਦਾ ਕੰਮ ਹੈ ਜਿਹੜਾ ਉਹ ਕਰਨ ਨਹੀਂ ਦਿਆ ਜਾਂਦਾ, ਕਿਉਂਕਿ ਹਮੇ ਕਹਿੰਦੇ ਹਾਂ ਵੀ ਨਹੀਂ ਕੰਮ ਮਾਰੇ ਨਿਆਣੇ ਨਹੀਂ ਕਰਦੇ,
1: ਹਾਂ
0: ਔਰ ਥਮੇ ਬਸ ਪੜ੍ਹੋ ਪੜ੍ਹੋ ਪੜ੍ਹੋ, ਜਾਂ ਇਸ ਤੋਂ ਬਾਅਦ ਥਾਨੇ ਫਲਾਣੀ ਨੌਕਰੀ ਫਲਾਣੀ ਨੌਕਰੀ, ਜਾਂ ਉਸ 'ਤੇ ਵੀ ਉੱਪਰ ਹੋਰ ਉੱਚੇ ਉੱਚੇ ਅਹੁਦੇ, ਤਾਂ ਉਹਨਾਂ ਚੀਜ਼ਾਂ ਮਾ ਨਿਆਣਾ ਫਸ ਕੇ ਰਹਿ ਜਾ।
1: ਕਰ ਜੇ
0: ਸਭ ਤੋਂ ਬੜੀ ਬਾਤ ਹੈ ਜੇ ਨਿਆਣਾ ਛੋਟੀ ਉਮਰ 'ਤੇ ਹੀ ਕੋਈ ਨਾ ਕੋਈ ਸਕਿੱਲ ਸਿੱਖਣੀ ਸ਼ੁਰੂ ਕਰਦਾ। ਹਮੇ ਦੇਖ ਬਾਹਰਲੇ ਦੇਸ਼ਾਂ ਮਾ ਸੁਣਾ ਹੈ ਵੀ 14-15 ਸਾਲ ਕੇ ਨਿਆਣੇ ਜਿਹੜੇ ਆ ਪਾਰਟ ਟਾਈਮ ਘੰਟਾ 2 ਘੰਟਾ ਉਹਨਾਂ ਨੂੰ ਰੂਲ ਬਣੇ ਹੋਏ ਆ ਵੀ ਉਹਨਾਂ ਨੇ ਕੰਮ ਕਰਨਾ ਹੋ, ਔਰ ਉਹਨਾਂ ਨੇ ਆਪਣੀ ਪੋਕਿਟ ਮਨੀ ਵਾਸਤੇ ਜਾਂ ਆਪਣੇ ਖਰਚੇ ਵਾਸਤੇ ਆਪ ਪੈਸੇ ਬਣਾਉਣੇ ਹੋ ਕਮਾਉਣੇ ਹੋ। ਔਰ ਇਟਲੀ ਮਾਂ ਤਾਂ ਮੈਂ ਉਰੇ ਤੱਕ ਸੁਣਿਆ ਵੀ ਜਿਹੜੇ 14-15 ਸਾਲ ਕੇ ਨਿਆਣੇ ਆ ਉਹ ਆਪਣੇ ਤੇ ਜਿਹੜੇ ਛੋਟੇ ਨਿਆਣੇ ਆ ਉਹਨਾਂ ਨੂੰ ਉਹਨਾਂ ਨੇ ਟਿਊਸ਼ਨ ਪੜ੍ਹਾਉਣੀ ਹੈ, ਔਰ ਜਿੰਨੇ ਘੰਟੇ ਪੜ੍ਹਾਵੇਂਗੇ ਉਨਕੀ ਔਨਲਾਈਨ ਜਿਹੜਾ ਅਟੈਂਡੈਂਸ ਲੱਗੇਗੀ, ਉਸ ਤੇ ਬਾਅਦ ਫਿਰ ਉਹਨਾਂ ਕੇ ਇੰਟਰਸਟ ਕੇ ਮੁਤਾਬਕ ਉਹਨਾਂ ਨੂੰ ਜਿਹੜਾ ਕੰਮ ਵੀ ਦਿਆ ਜਾਏਗਾ। ਔਰ ਉਹ ਘੰਟੇ ਉਨਕੇ ਜਦ ਤੱਕ ਉਹ 17-18 ਸਾਲ ਕੇ ਹੋਏਗੇ ਉਹ ਘੰਟੇ ਗਿਣੇ ਜਾਏਗੇ। ਜੇ ਕਿਸੇ ਨਿਆਣੇ ਨੇ ਘੱਟ ਘੰਟੇ ਕੰਮ ਕਰਿਆ ਤਾਂ ਹੁਣ ਉਹਨਾਂ ਦਾ ਫੀਡਬੈਕ ਵੀ ਵਧੀਆ ਨਹੀਂ ਜਾਂਦਾ, ਫਿਰ ਉਹਨਾਂ ਨੂੰ ਨੌਕਰੀ ਦੇ ਵਿੱਚ ਦਿੱਕਤਾਂ, ਪੁਆਇੰਟ ਵੀ ਘੱਟ ਮਿਲੇਗੇ।
1: ਪਰ ਬਾਤ ਜੇ ਹਮੇ ਆਪਣੇ ਪੰਜਾਬ ਕੀ ਕਰੇ ਤਾਂ ਉਰੋ ਵੀ ਹੁਣ ਔਨਲਾਈਨ ਮੌਕੇ ਬਹੁਤ ਜ਼ਿਆਦਾ, ਬਸ ਬਾਤ ਹੈ ਘਾਟ ਸਿਰਫ ਲੱਭਣੇ ਕੀ ਹੋਵਾ, ਜਾਂ ਤਾਂ ਨੌਲੇਜ ਨਹੀਂ ਹੁੰਦੀ, ਜਾਗਰੂਕ ਨਹੀਂ ਹੁੰਦੀਆਂ ਭੈਣਾਂ, ਹੈ ਨਾ। ਉਸ ਵਾਸਤੇ ਮੈਨੂੰ ਆਪਣੀ ਸਕਿੱਲ ਹੈ ਜਿਹੜੀ ਡਿਵੈਲਪ ਕਰਨੇ ਕੀ ਜ਼ਰੂਰਤ ਹੈ ਵੀ ਹੋਰ ਉਸਨੂੰ ਕਿਸ ਤਰ੍ਹਾਂ ਥਮੇ ਆਪਣੇ ਆਪ ਨੂੰ ਆਤਮ ਨਿਰਭਰ ਹੈ ਜਿਹੜਾ ਬਣਾ ਸਕਾਂ।
0: ਬਿਲਕੁਲ, ਔਰ ਇਸ ਭੈਣ ਨੇ 10ਵੀਂ ਕੇ ਵਿੱਚ ਵੀ 97% ਨੰਬਰ ਲਏ ਤੇ ਔਰ 12ਵੀਂ ਕੇ ਵਿੱਚ ਵੀ 98.2% ਨੰਬਰ ਲਏ ਤੇ, ਸੋ ਨੰਬਰ ਵੀ ਕਿਤੇ ਨਾ ਕਿਤੇ ਜ਼ਰੂਰੀ ਹੈ। ਫਿਰ ਦਾਖਲਾ ਲੈ ਕੇ ਫਿਰ ਉਸ ਚੀਜ਼ ਨੂੰ, ਉਸ ਪ੍ਰੋਸੈਸ ਨੂੰ ਪੂਰਾ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮਕਸਦ ਮਾਰਾ ਇਹੋ ਹੈ ਵੀ ਕਿਸੇ ਨਾ ਕਿਸੇ ਸੁਰਖੀ 'ਤੇ ਮੈਨੂੰ ਕੋਈ ਨਾ ਕੋਈ ਪ੍ਰੇਰਨਾ ਜਿਹੜੀ ਉਹ ਮਿਲਣੀ ਚਾਹੀਦੀ ਹੈ।
1: ਜੀ
2: ਸਮਝ ਕੇ ਲੜੀਓ,
3: ਬਸ ਛੋਰੀ ਸਮਝ ਕੇ ਨਾ ਲੜੀਓ।

0: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 ईयर्स से इंडिया की ओरिजिनल आवाज।
1: ਤਮੇ ਜੁੜੇ ਹੋਏ ਹਾਂ ਆਕਾਸ਼ਵਾਣੀ ਕੇ ਪਟਿਆਲਾ ਕੇਂਦਰ ਕੇ ਗੈਲ ਔਰ ਪ੍ਰੋਗਰਾਮ ਚੱਲ ਰਿਹਾ
2: ਨਾਰੀ ਲੋਕ
1: ਜੀ। ਅੱਜ ਕਰਮਜੀਤ ਜੀ ਇੱਕ ਦਿਨ ਹੈ ਜਿਹੜਾ ਉਹ ਵੀ ਮਨਾ ਰਹੇ ਹੈ, ਵਿਸ਼ਵ ਮਾਰੂਥਲੀਕਰਨ ਔਰ ਸੋਕਾ ਰੋਕਥਾਮ ਦਿਵਸ।
2: ਬਿਲਕੁਲ,
1: ਹਰ ਸਾਲ 17 ਜੂਨ ਨੂੰ ਪੂਰੀ ਦੁਨੀਆ ਮਾਂ ਮਨਾਇਆ ਜਾ ਹਾ ਹਰ ਸੰਯੁਕਤ ਰਾਸ਼ਟਰ ਕਨੀ ਤੇ 1994 ਮਾਂ ਇਸ ਦਿਨ ਕੀ ਜਿਹੜੀ ਸ਼ੁਰੂਆਤ ਕਰੀ ਗਈ ਸੀ ਤਾਂ ਜੋ ਲੋਕਾਂ ਨੂੰ ਜ਼ਮੀਨ ਕੇ ਬੰਜਰ ਹੋਣੇ ਔਰ ਸੋਕੇ ਕੇ ਖਤਰਿਆਂ ਬਾਰੇ ਜਾਗਰੂਕ ਹੈ ਜਿਹੜਾ ਕਰਿਆ ਜਾ ਸਕਦਾ।
2: ਬਿਲਕੁਲ ਜਸਪ੍ਰੀਤ, ਨਾਰੀ ਲੋਕ ਪ੍ਰੋਗਰਾਮ ਮੈਂ ਇਸ ਕੀ ਬਾਤ ਦੋ ਕਾਰਨਾਂ ਕਰਕੇ ਕਰਨੀ ਬਣਾ। ਪਹਿਲੀ ਬਾਤ ਤਾਂ ਦੇਖ, ਪੰਜਾਬ ਕੇ ਵਿੱਚ ਵੀ ਕੋਈ ਬਹੁਤਾ ਜ਼ਿਆਦਾ ਪਾਣੀ ਹਮੇ ਨਹੀਂ ਕਹਿ ਸਕਦੇ ਹੈਗੇ, ਕਿਉਂਕਿ ਹਰੇਕ ਸਾਲ ਜਿਹੜਾ ਪਾਣੀ ਦਾ ਪੱਧਰ ਹੈ ਉਹ ਗਿਰ ਰਿਹਾ।
1: ਬਿਲਕੁਲ,
2: ਬਹੁਤ ਸਾਰੇ ਜ਼ਿਲ੍ਹੇ ਹੈ ਜਿਹੜੇ ਕਿ ਡੇਂਜਰ ਜ਼ੋਨ ਮਾਂ ਚਲੇ ਗਏ ਜਾਂ ਕਹਿ ਲਿਓ ਵੀ ਜਿਨਕਾ ਪਾਣੀ ਬਹੁਤ ਜ਼ਿਆਦਾ ਡੂੰਘਾ ਹੋ ਗਿਆ, ਔਰ ਬਹੁਤ ਸਾਰੇ ਜ਼ਿਲ੍ਹੇ ਇਹੋ ਜਿਹੇ ਵੀ ਹੈਗੇ ਹੈ ਜਿਨਕਾ ਜਿਹੜਾ ਪਾਣੀ ਹੈ ਉਹ ਬਹੁਤ ਜ਼ਿਆਦਾ ਪੋਲਿਊਟ ਹੈ, ਪ੍ਰਦੂਸ਼ਿਤ ਹੈ, ਹੈ ਨਾ, ਪੀਣੇ ਜੋਗਾ ਨਹੀਂ ਹੈਗਾ। ਖੈਰ, ਪੀਣੇ ਜੋਗੇ ਪਾਣੀ ਕੀ ਬਾਤ ਤਾਂ ਅੱਜ ਨਹੀਂ ਕਰਦੇ, ਕਿਉਂਕਿ ਮਾਰੂਥਲੀਕਰਨ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸੋਕੇ ਦਾ ਮੁਕਾਬਲਾ ਕਰਨ ਵਾਸਤੇ ਅੱਜ ਦਾ ਜਿਹੜਾ ਵਿਸ਼ਵ ਦਿਵਸ ਹੈ ਉਹ ਮਨਾਇਆ ਜਾ ਰਿਹਾ, ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ ਐਂਡ ਡਰੋਟ, ਹੈ ਨਾ। ਇਸਕੇ ਵਿੱਚ ਭੈਣਾਂ ਕਿਸ ਤਰ੍ਹਾਂ ਰੋਲ ਅਦਾ ਕਰ ਸਕਾਂ, ਉਸਨੂੰ ਹਮੇ ਪਲੀ ਭਾਂਤ ਸਮਝ ਸਕਾਂ, ਭੈਣਾਂ ਵੀ ਜਾਣਾ। ਕਈ ਭੈਣਾਂ ਕੀ ਆਦਤ ਹੋਆ ਵੀ ਉਹਨਾਂ ਨੇ ਟੂਟੀ ਖੋਲ ਲਈ, ਭਾਂਡੇ ਧੋਰੀਆਂ, ਔਰ ਟੂਟੀ ਚਲੀ ਜਾਏਗੀ ਜਦ ਤੱਕ ਉਹਨਾਂ ਨੇ ਸਾਰੇ ਭਾਂਡੇ ਨਹੀਂ ਮਾਂਜਣੇ। ਕਈ ਭੈਣਾਂ ਕੱਪੜੇ ਧੋਂਦੇ ਹੋਏ ਵੀ ਪਾਣੀ ਬਹੁਤ ਜ਼ਿਆਦਾ ਬਰਬਾਦ
1: ਰੱਖਣਾ,
2: ਔਰ ਕਈ ਵਾਰੀ ਕਿਹਾ ਹੋਆ ਵੀ ਮੋਟਰ ਛੱਡ ਕੇ ਫਿਰ ਮੈਨੂੰ ਕਦੇ ਯਾਦ ਨਹੀਂ ਹੁੰਦਾ ਵੀ ਮੋਟਰ ਕਿੱਧਰ ਚੱਲ ਰਹੀ ਹੈ, ਹੈ ਨਾ। ਬਹੁਤ ਸਾਰਾ ਪਾਣੀ ਮਾਰੇ ਨਿਆਣੇ ਵੀ ਵੇਸਟ ਕਰਾਂ ਜੇ ਉਹ ਟੂਟੀਆਂ ਪਰ ਅੱਜ ਕੱਲ੍ਹ ਗਰਮੀਆਂ ਦੀ ਛੁੱਟੀਆਂ ਵਾ ਖੇਲ ਰਹੇ ਹਾਂ ਜਾਂ ਪੈਪ ਲਾਇਆ ਵਾ ਕਿਧਰੇ ਨੂੰ ਵੀ ਪਾਣੀ ਚੱਲ ਰਿਹਾ। ਮੈਨੂੰ ਉਰਾ ਇੱਕ ਬਾਤ ਦਾ ਦਰਦ ਹੋਆ ਜਸਪ੍ਰੀਤ, ਮੈਂ ਜਦ ਵੀ ਗਾਵਾਂ ਗਲੀ ਮੈਨੂੰ ਲੰਘਾ ਨਾ, ਜੇ ਕਿਸੇ ਦਾ ਪਾਣੀ ਵੇਸਟ ਚੱਲ ਰਿਹਾ ਤਾਂ ਮੈਨੂੰ ਮੇਰੇ ਮਨ ਮਾ ਇਹ ਆਵਾ ਵੀ ਹਮੇ ਬੈਠ ਕੇ ਰੇਡੀਓ ਪਰ ਬੋਲਾਂ ਤਾਂ ਹੈ ਵੀ ਮੈਨੂੰ ਦੇਖਣਾ ਚਾਹੀਦਾ ਉਹ ਪਾਣੀ ਇਸ ਤਰੀਕੇ ਕੇ ਕਿਉਂ ਜਾ ਰਿਹਾ। ਕਈ ਵਾਰ ਮਾਰੇ ਗਵਾਂਢੀ ਹੈ, ਉਨਕਾ ਨੌਕਰ ਹੈ, ਹਾਲਾਂਕਿ ਉਸਕੇ ਪਾਸ ਇੱਕ ਪਾਸੇ ਕਮਰਾ ਬਣਿਆ ਵਾ, ਹੈ ਨਾ, ਟੱਬ ਪਿਆ, ਬਾਲਟੀ ਪਈ ਆ, ਕਦੇ ਭਰ ਕੇ ਨਹੀਂ ਨਹਾਉਂਦਾ, ਉਸਨੇ ਮੋਟਰ ਚਲਾ ਕੇ ਹੀ ਨਹਾਉਣਾ। ਜਦ ਵੀ ਗਲੀ ਮਾਂ ਨੂੰ ਲੰਘੋ, ਪੈਪ ਮਤਲਬ ਪੂਰਾ ਚੌੜਾ ਪੈਪ 2-2.5 ਇੰਚੀ ਭਰ ਕੇ ਚੱਲ ਰਿਹਾ ਜਾਂ ਥਰਾ, ਹੈ ਨਾ, ਤਾਂ ਕਿੰਨਾ ਦੁੱਖ ਹੋਆ ਜਿਹੜਾ ਪਾਣੀ ਇੱਕ ਵਾਰ ਨਿਕਲ ਗਿਆ ਧਰਤੀ ਮਾਂ 'ਤੇ, ਉਸਨੇ ਦੁਬਾਰਾ ਉਸ ਤਰੀਕੇ ਗੱਲ ਨਹੀਂ ਜਾਣਾ।
1: ਬਿਲਕੁਲ,
2: ਹੈ ਨਾ, ਔਰ ਜਿੰਨੀ ਬਾਰਿਸ਼ ਹੋਆ ਉਹ ਜਿੰਨਾ ਵੀ ਮੀਂਹ ਪਵਾ ਮਾਰੇ ਧਰਤੀ ਕੇ ਪਾਣੀ ਕੇ ਲੈਵਲ ਨੂੰ ਸਹੀ ਨਹੀਂ ਕਰ ਪਾ ਰਿਹਾ, ਕਿਉਂਕਿ ਇਸਕੇ ਬਹੁਤ ਸਾਰੇ ਕਾਰਨ ਹੈ। ਹਰ 10 ਫੁੱਟ ਪਰ 20 ਫੁੱਟ ਪਰ ਜਾਂ ਥਮੇ ਕਹਿ ਲਿਓ ਵੀ 100 ਫੁੱਟ ਕੇ ਏਰੀਏ ਮਾਂ ਇੱਕ ਕਰਕੇ ਗੇਟ ਬੰਦ ਹੋਏਗਾ, ਦੂਸਰੇ ਘਰ ਮਾਂ ਸਮਰਸੀਬਲ ਲੱਗਿਆ ਵਾ, ਮਾਨੇ ਜਗ੍ਹਾ ਜਗ੍ਹਾ ਧਰਤੀ ਕਿ ਨਾ ਛਾਤੀ ਪੁਣ ਕੇ ਰੱਖਦੀ ਸਮਰਸੀਬਲਾਂ ਗੇਲ,
1: ਹੈ ਨਾ। ਹਰ ਘਰ ਕੇ ਵਿੱਚ ਸਮਰਸੀਬਲ ਹੈ, ਇਹ ਤੋਂ ਇੰਨਾ ਕੁ ਆਸਾਨ ਹੈ, ਬਟਨ ਦੱਬੋ ਪਾਣੀਓ ਪਾਣੀ। ਪਰ ਬਾਤ ਇਹ ਹੈ ਜਦ ਮਾਂ ਨੂੰ ਖੁੱਲੇ ਗੱਫੇ ਮਿਲਣੇ ਸ਼ੁਰੂ ਹੋ ਜਾਣਾ, ਫਿਰ ਆਪਾਂ ਸੰਭਾਲਦੇ ਨੇ,
2: ਬਿਲਕੁਲ ਨਹੀਂ ਸੰਭਾਲਦੇ, ਔਰ ਫ੍ਰੀ ਕੀ ਚੀਜ਼ ਕੀ

0: ਮੈਨੂੰ ਫਲਾਣੇ ਨੇ ਸੋਹਣੀ ਨਹੀਂ ਕਿਹਾ ਹੈਗਾ, ਹੈ ਨਾ। ਲੋਕਾਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਭੈਣਾਂ ਕਰਦੀਆਂ ਰਹਾਂ
1: ਹਾਂ,
0: ਕਿ ਉਹ
1: ਜਿਸ
0: ਕਦੀ
1: ਤਰ੍ਹਾਂ
0: ਨਹੀਂ
1: ਸਾਡੇ
0: ਕਰਨਾ ਚਾਹੀਦਾ,
1: ਹਾਂ ਜਿਸ
0: ਆਪਣਾ
1: ਤਰ੍ਹਾਂ
0: ਸੈਲਫ ਕੌਨਫੀਡੈਂਸ ਜਮਾਂ ਖਤਮ ਹੋ ਜਾਏ ਇਸ ਚੀਜ਼ ਕੇ ਬਾਰੇ ਮਾ, ਜਦ ਹਮੇਂ ਇਹ ਚੀਜ਼ਾਂ ਸੋਚਾਂ,
1: ਹਾਂ
0: ਖੁਸ਼ੀ ਹਾਸਲ ਕਰਨੀ ਹੈ, ਖੁਸ਼ੀ ਮਨਾਣੀ ਹੈ ਔਰ ਖੁਸ਼ ਰਹਿਣਾ ਹੈ। ਇਸਕੇ ਤਰੀਕੇ ਨਹੀਂ ਹੈ ਵੀ ਕਹਾਣੇ ਉਹ ਭਾਗੋ ਨੂੰ ਕਹਾ ਸਾਰਾ ਪਿੰਡ ਟਿੱਚ ਜਾਣਾ, ਕਹਾ ਫਿਰ ਭਾਗੋ ਕਿਹੜਾ ਕਿਸੇ ਨੂੰ ਬਖਸ਼ਾ, ਭਾਗੋ ਵੀ ਸਾਰੇ ਪਿੰਡ ਨੂੰ ਟਿੱਚ ਜਾਣਾ।
1: ਸੋ ਇਸੇ ਤਰ੍ਹਾਂ ਕਾ ਆਪਣੇ ਆਪ ਆਪਣੇ ਆਪ ਨੂੰ ਰੱਖਣਾ ਚਾਹੀਦਾ, ਜੇ ਥਮ ਆਪਣੇ ਆਪ ਨੂੰ ਮੋਟੀਵੇਟ ਕਰ ਕਰ ਰੱਖੇਂਗੇ, ਕਿਸੇ ਨੇ ਨਹੀਂ ਤੁਹਾਨੂੰ ਕਹਿਣ ਆਣਾ ਵੀ ਹਾਂ ਤੋਂ ਯੋ ਕਰ ਸਕਾ,
0: ਬਿਲਕੁਲ
1: ਕਿਸੇ ਨੇ ਵੀ ਨਹੀਂ ਕਹਿਣਾ। ਯੋ ਪ੍ਰੇਰਣਾ ਥਾਨੇ ਆਪਣੇ ਆਪ ਹੀ ਲੈਣੀ ਹੈ, ਚਾਹੇ ਥਮੇ ਸ਼ੀਸ਼ੇ ਕੇ ਅੱਗੇ ਖੜ ਕੇ ਆਪਣੇ ਆਪ ਨੂੰ ਮੋਟੀਵੇਟ ਕਰੋ ਕੋਈ ਵੀ ਕੰਮ ਹੈ, ਚਾਹੇ ਜਾਂ ਤੁਹਾਨੂੰ ਲੱਗ ਰਿਹਾ ਵੀ ਮਰ ਪਾਈ ਉਹ ਚੀਜ਼ ਨਹੀਂ ਸੋਹਣੀ ਲੱਗ ਰਹੀ, ਕਿਉਂ ਨਹੀਂ ਸੋਹਣੀ ਲੱਗ ਰਹੀ, ਮੈਨੂੰ ਪਰਮਾਤਮਾ ਨੇ ਬਣਾਇਆ ਮੈਂ ਬਹੁਤ ਸੋਹਣੀ ਹਾਂ, ਮਤਲਬ ਇਸ ਤਰ੍ਹਾਂ ਕੀ ਸੋਚ ਹੈ ਜਿਹੜੀ ਮੈਨੂੰ ਰੱਖਣੀ ਚਾਹੀਦੀ ਆ। ਜੇ ਆਪਣੇ ਆਪ ਨੂੰ ਚੜ੍ਹਦੀ ਕਲਾ ਕਦੀ ਆਪਾਂ ਰੱਖੇਂਗੇ ਤਾਂ ਫਿਰ ਚੜ੍ਹਦੀ ਕਲਾ ਮੈਂ ਹੀ ਰਹੇਗੀ ਹਮੇਸ਼ਾ।
0: ਦੇਖੀਏ ਜਸਪ੍ਰੀਤ, ਜਿਸ ਤਰ੍ਹਾਂ ਤੁਸੀਂ ਪਹਿਰਾਵੇ ਦੀ ਬਾਤ ਕਰੀ ਹੈ, ਬਹੁਤ ਸਾਰੀਆਂ ਭੈਣਾਂ ਨੂੰ ਨਾ ਘਰ ਕਿਉਂ ਕਰਨੀ ਤੇ ਇੰਨੀ ਛੁੱਟੀ ਹੋਆ ਵੀ ਚਲੋ ਵੀ ਤੁਹਾਨੂੰ ਜਿਹੋ ਜਿਹਾ ਕੱਪੜਾ ਲੈਣਾ ਦੁਕਾਨ ਮੈਂ ਬਿਠਾ ਦੇਂਗੇ, ਚਲੋ ਸਾਨੂੰ ਕੱਪੜੇ ਦਵਾ ਦੇ ਜਿਹੋ ਜਿਹੇ ਲੈਣੇ ਆ, ਉੱਥੇ ਬੈਠ ਕੇ ਭੈਣ ਆਪਣੀ ਪਸੰਦ ਦਾ ਸੂਟ ਲੈ ਆਵੇਂਗੀਆਂ। ਪਰ ਜੇ ਕਿਤੇ ਇੱਕ ਭੈਣ ਨੇ ਵੀ ਕਿਸੇ ਨੂੰ ਦਿਖਾਇਆ, ਸਖੀ ਸਹੇਲੀ ਨੂੰ ਨਾ ਕਹਿ ਦੇ ਵੀ ਉਹ ਨਹੀਂ ਇਸ ਤਰ੍ਹਾਂ ਨਹੀਂ, ਇਸ ਕਾ ਉਰੇ ਉਹ ਹੁੰਦਾ ਨਾ ਤਾਂ ਠੀਕ ਦਾ, ਜਦੀ ਆਪਣਾ ਮਨ ਡਾਊਨ ਕਰ ਲੇਂਗੀ ਔਰ ਉਹਨਾਂ ਨੂੰ ਨਾ ਉਸ ਸੂਟ ਦਾ ਚਾਅ ਵੀ ਨਹੀਂ ਰਹਿੰਦਾ ਹੈਗਾ, ਹੈ ਨਾ।
1: ਪਰ ਚੱਲ ਮੈਂ ਪਰਸਨਲੀ ਪੁੱਛਾਂ ਵੀ ਥਵੇਂ ਤੁਹਾਨੂੰ ਇਸ ਤਰ੍ਹਾਂ ਹੋਵੇ ਵੀ ਥਵੇਂ ਕੋਈ ਚੀਜ਼ ਲੈ ਕੇ ਆਏ ਆ, ਹੈ ਨਾ, ਬਾਜ਼ਾਰ ਮਤੇ ਥਵੇਂ ਦਿਖਾਵਾਂ ਕਿਸੇ ਨੂੰ, ਜਾਂ ਫਿਰ ਆਪਣੇ ਆਪ ਨੂੰ ਹੀ ਤਸੱਲੀ ਹੋਵੇ ਵੀ ਹਾਂ ਮੈਨੂੰ ਤਾਂ ਪਸੰਦ ਹੈ, ਮੈਨੂੰ ਹੋਰ ਤੇ ਕਿਆ ਲੈਣਾ।
0: ਬਿਲਕੁਲ ਆਪਣੇ ਆਪ ਨੂੰ ਤਸੱਲੀ ਹੋਆ। ਮੈਂ ਨਾ ਜਿਸ ਤਰ੍ਹਾਂ ਆਪਣੇ ਘਰ ਕੇ ਵਿੱਚ ਜੀ ਹੋਆ, ਹੈ ਨਾ, ਮੈਂ ਬਹੁਤ ਵਾਰੀ ਆਪਣੇ ਸਰਦਾਰ ਜੀ ਨੂੰ ਕਹੇ ਕਰਾਂ ਵੀ ਦੇਖੋ, ਹੈ ਨਾ, ਥਵੇਂ ਬਾਦਮਾਂ ਨੂੰ ਗੋਚਾਂ ਕੱਢਣੀਆਂ ਹੋਵਾਂ, ਜਿਸ ਤਰ੍ਹਾਂ ਦਾ ਦਵਾਣਾ ਆਪ ਚਲੋ, ਹੈ ਨਾ। ਤਾਂ ਮੈਨੂੰ ਬਹੁਤ ਵਧੀਆ ਲੱਗਾ ਜਦ, ਕਿਉਂਕਿ ਮੈਨੂੰ ਉਹਨਾਂ ਦੀ ਰਾਏ ਬਹੁਤ ਪਸੰਦ ਹੋਆ। ਆਪਣੀ ਆਪਣੀ ਹੈ, ਕਈਆਂ ਨੂੰ ਨਹੀਂ ਹੁੰਦਾ, ਕਈ ਭੈਣਾਂ ਨੂੰ ਹੋਆ ਵੀ ਮੈਂ ਤਾਂ ਆਪਣੀ ਪਸੰਦ ਕਾ ਲੈਣਾ, ਸਰਦਾਰ ਜੀ ਪਸੰਦ ਕਾ ਨਹੀਂ ਲੈਣਾ ਹੈ, ਹੈ ਨਾ। ਤਾਂ ਮਤਲਬ ਇਹ ਹੋਆ ਵੀ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦੇ ਰਹੀ ਹੈ ਤਾਂ ਉਹ ਖੁਸ਼ੀ ਉਹ ਦਿੰਦੀ ਰਹੇ। ਜੇ ਕਿਸੇ ਨੇ ਆ ਕੇ ਕਹਿ ਦਿਆ ਵੀ ਉਹ ਸੋਹਣਾ ਨਹੀਂ ਹੈਗਾ ਜਾਂ ਸੋਹਣੀ ਨਹੀਂ ਹੈਗੀ ਚੀਜ਼ ਜਿਹੜੀ ਤੁਹਾਨੂੰ ਲੈ ਕੇ ਆਏ, ਤੇਰੇ ਪਰ ਜਚਣੀ ਨਹੀਂ, ਤੇਰੇ ਪਰ ਫਬਣੀ ਨਹੀਂ, ਇਸ ਕਾ ਉਹ ਮਾੜਾ, ਇਸ ਕਾ ਉਹ ਮਾੜਾ, ਕਿਸੇ ਕੀ ਨਾ ਸੁਣੋ ਔਰ ਨਾ ਹੀ ਕਦੇ ਉਸ ਚੀਜ਼ ਨੂੰ ਮੋੜਨ ਜਾਓ। ਜੇ ਤੁਹਾਨੂੰ ਇੱਕ ਵਾਰ ਇਸ ਤਰ੍ਹਾਂ ਕਰੇਂਗੇ ਤਾਂ ਤੁਹਾਨੂੰ ਬਾਰ ਬਾਰ ਉਸ ਤਰੀਕੇ ਗੱਲ ਕਰਨੇ ਕੀ ਆਦਤ ਪੈ ਜਾਏਗੀ, ਔਰ ਤੁਹਾਨੂੰ ਜ਼ਿੰਦਗੀ ਮਾ ਨਾ ਫਿਰ ਚੀਜ਼ਾਂ ਖਰੀਦਦੀਆਂ ਬਦਲਦੀਆਂ ਹੀ ਰਹਿ ਜਾਏਗੀਆਂ, ਉਸ ਨੂੰ ਇੰਜੋਏ ਨਹੀਂ ਕਰੇਗੀਆਂ।
1: ਇਹ ਬਾਤ ਤਾਂ ਹੈ। ਸੋ ਜਿਹੜਾ ਚੀਜ਼ ਤੁਹਾਨੂੰ ਪਸੰਦ ਹੈ ਉਹ ਲਓ, ਫਾਲਤੂ ਮੈਂ ਕਹਾਂ ਰਾਏ ਲੈਣੀ ਵੀ ਨਹੀਂ ਚਾਹੀਦੀ,
0: ਬਿਲਕੁਲ।
1: ਹਾਂ, ਜਿੱਥੇ ਤੁਹਾਨੂੰ ਲੱਗ ਰਿਹਾ ਵੀ ਹਾਂ ਉਹ ਇਨਸਾਨ ਉਹ ਬੰਦਾ ਵੀ ਬਹੀ ਸਹੀ ਸਲਾਹ ਦੇਗਾ, ਉੱਥੇ ਤਾਂ ਮੈਂ ਹਾਂ ਕਹਿ ਸਕਾਂ ਵੀ ਹਾਂ ਮੈਂ ਉਹ ਚੀਜ਼ ਲਿਆਈ ਤੀ। ਪਰਿਵਾਰ ਤੇ ਉੱਪਰ ਤਾਂ ਕੁਛ ਨਹੀਂ ਹੁੰਦਾ, ਪਰਿਵਾਰ ਮੈਂ ਦਿਖਾ ਸਕਾਂ ਥਮੇ, ਹੈ ਨਾ। ਜੇ ਹਰ ਇੱਕ ਇਨਸਾਨ ਕੀ ਥਮੇ ਸਲਾਹ ਲੇਂਗੀ ਫਿਰ ਘੱਟ ਹੀ ਖਾਵਾਂ।
0: ਹਾਂ, ਔਰ ਕਈ ਕਹਿੰਦੇ ਨਾ ਕਿਹਾ ਵੀ ਖਾਓ ਮਨ ਪਾਉਂਦਾ, ਪਹਿਨੋ ਜੱਗ ਪਾਉਂਦਾ। ਇਹ ਕਿਤੇ ਇੱਕ ਕਹਾਣ ਜਿਹੜੀ ਅਖਾਣ ਹੈ ਕਿਤੇ ਕਿਤੇ ਢੁਕਾ, ਹਮੇ ਇਹ ਕਹਿ ਸਕਾਂ ਵੀ ਹਾਂ ਹਮੇ ਉਸ ਤਰ੍ਹਾਂ ਕੇ ਅਸੱਭਿਆ ਕੱਪੜੇ ਨਾ ਪਾਵਾਂ, ਜਿਸ ਤਰ੍ਹਾਂ ਦੇ ਮਾਰੇ ਸਮਾਜ ਮਾਮਾ ਨੂੰ ਮਤਲਬ ਅਲੱਗ ਨਿਗਾਹ ਗੱਲ ਦੇਖਿਆ ਜਾਏ। ਪਰ ਹਾਂ ਇਹ ਚੀਜ਼ ਹੈਗੀ ਹੈ ਵੀ ਹਮੇ ਇਸ ਕਾ ਮਤਲਬ ਇਹ ਨਹੀਂ ਵੀ ਦੁਨੀਆ ਜਿਹੜਾ ਰੰਗ ਕਹੇ ਹਮੇ ਉਹ ਰੰਗ ਪਾਵੇਂ, ਦੁਨੀਆ ਜਿਹੜਾ ਡਿਜ਼ਾਇਨ ਕਹੇ ਹਮੇ ਉਹ ਡਿਜ਼ਾਇਨ ਕੱਪੜੇ ਕਾ ਬਣਾਵੇਂ, ਇਸ ਕਾ ਮਤਲਬ ਇਹ ਨਹੀਂ ਹੁੰਦਾ ਹੈਗਾ।
1: ਦੇਖੋ ਤਰੀਕਾ ਹਰ ਸਲੀਕਾ, ਮਤਲਬ ਦੋਨੋਂ ਚੀਜ਼ਾਂ ਜ਼ਰੂਰੀ ਆ। ਕਿਸ ਤਰੀਕੇ ਗੱਲ ਥਾਵੇਂ ਕੋਈ ਵੀ ਕੱਪੜਾ ਪਾ ਰਹੇ ਹੈ, ਕਿਸ ਤਰ੍ਹਾਂ ਕਾ ਖਾਣਾ ਚਾਹੇ ਖਾਣੇ ਕੀ ਵੀ ਬਾਤ ਹੈ, ਕਿਸ ਤਰ੍ਹਾਂ ਥਾਵੇਂ ਉਸਨੂੰ ਖਾ ਰਹੇ ਹੈ, ਕਿਤੇ ਜਾ ਰਹੇ ਹੈ ਥਾਵੇਂ, ਹਰ ਇੱਕ ਚੀਜ਼ ਮਾ ਤਰੀਕਾ ਹਰ ਸਲੀਕਾ ਥਾਰਾ ਦਿਖਾ,
0: ਬਿਲਕੁਲ
1: ਉੱਥੇ ਤੇ ਲੋਕ ਤੁਹਾਨੂੰ।
0: ਔਰ ਸਾਦੇ ਕੱਪੜਿਆਂ ਕੇ ਵਿੱਚ ਵੀ ਉਹ ਨਹੀਂ ਹੈਗਾ ਵੀ ਥਾਰੀ ਸ਼ਖਸੀਅਤ ਹੈ ਜਿਹੜੀ ਉਹ ਉੱਭਰ ਕੇ ਨਹੀਂ ਆਣੇਗੀ, ਥਾਰੀ ਬੋਲ ਬਾਣੀ ਥਾਰੇ ਸ਼ਬਦ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਜ਼ਰੂਰ ਕਰੇਂਗੇ। ਪਹਿਰਾਵਾ ਇੱਕ ਕਹਿ ਲਿਓ ਇੱਕ ਪਾਰਟ ਹੈ, ਪਰ ਪਹਿਰਾਵਾ ਸਾਰਾ ਕੁਛ ਨਹੀਂ ਹੈ।
1: ਮੈਂ ਤਾਂ ਇਹ ਕਹਾਂ ਵੀ ਪਹਿਰਾਵੇ ਕੇ ਗੈਲ ਥਮੇ ਇੱਕ ਵਾਰੀ ਸਾਹਮਣੇ ਵਾਲੇ ਨੂੰ ਹਨਾ ਪ੍ਰਭਾਵਿਤ ਕਰ ਲੇਂਗੇ, ਜਦ ਥਮੇ ਬਾਤ ਕਰਨ ਬੈਠੇਂਗੇ ਫਿਰ ਉੱਥੇ ਸਾਰਾ ਪਹਿਰਾਵਾ ਕਿਆ ਕਹੇਗਾ।
0: ਬਿਲਕੁਲ ਨੇ, ਸਾਰੀਆਂ ਚੀਜ਼ਾਂ ਇੱਕ ਪਰਸਨੈਲਿਟੀ ਕਾ ਇੱਕ ਸ਼ਖਸੀਅਤ ਕਾ ਅੰਗ ਹੋਆ, ਔਰ ਇੱਕ ਇੱਕ ਜਿਸ ਤਰ੍ਹਾਂ ਮੋਤੀ ਨੂੰ ਜੋੜ ਕੇ ਮਾਲਾ ਬਣਾ ਨਾ, ਤਾਂ ਇਕੱਲੇ ਇਕੱਲੇ ਗੁਣ ਨੂੰ ਜੋੜ ਕੇ ਇੱਕ ਸ਼ਖਸੀਅਤ ਬਣਾ। ਭੈਣਾਂ ਨੂੰ ਆਪਣੀ ਸ਼ਖਸੀਅਤ ਨੂੰ ਨਾ ਕਦੇ ਵੀ ਆਪ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਆਪਣੇ ਆਪ ਨੂੰ ਹੋਰ ਉਭਾਰਨਾ ਚਾਹੀਦਾ।
2: ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151 011 48, 98 880 2828 048।
0: ਭੈਣੇ ਠੀਕ ਹੈ ਗੁੱਡੀ? ਹੁਣ
3: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨਹੀਂ।

0: ਤਮੇ ਜੁੜੇ ਵੇ ਹੈ ਆਕਾਸ਼ਵਾਣੀ ਕੇ ਪਟਿਆਲਾ ਕੇਂਦਰ ਕੇ ਕਿਆਲ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ ਯੂਹੀ ਪ੍ਰੋਗਰਾਮ ਤਮੇ ਲਾਈਵ ਸਟ੍ਰੀਮਿੰਗ ਜ਼ਰੀਏ ਮਾਰੇ ਐਪ ਜ਼ਰੀਏ ਵੀ ਸੁਣ ਰਹੇ ਹਾਂ।
1: ਬਿਲਕੁਲ। ਔਰ ਹੁਣ ਮੈਨੂੰ ਲੱਗਾ ਭੈਣਾਂ ਕੁਛ ਨਾ ਕੁਛ ਬਣਾ ਰਹੀਆਂ ਹੋਣੀਆਂ ਜਸਪ੍ਰੀਤ, ਜਾਂਦੇ ਜਾਂਦੇ ਜੇ ਟਾਈਮ ਲੱਗਿਆ ਤਾਂ ਹਮੇ ਵੀ ਕੁਛ ਬਣਾਵੇਂਗੇ। ਪਰ ਬਾਤ ਯੋ ਕਰਾਂ ਵੀ ਨਾ, ਮੈਂ ਕੱਲ੍ਹ ਇੱਕ ਖਬਰ ਪੜ੍ਹ ਰਹੀ ਸੀ, ਆਸਟ੍ਰੇਲੀਆ ਨੇ 16 ਸਾਲ ਤੱਕ ਕੇ ਨਿਆਣੇ, 13 ਸਾਲ ਤੇ ਤੱਕ ਕੇ ਵੀ ਲਿਖਿਆ ਵਾ ਤਾ ਵੀ ਇਹਨਾਂ ਨਿਆਣਿਆਂ ਕੇ ਸੋਸ਼ਲ ਮੀਡੀਆ ਵਰਤਣੇ ਪਰ ਕਾਫੀ ਜ਼ਿਆਦਾ ਪਾਬੰਦੀਆਂ ਲਾਈਆਂ ਤੀਆਂ ਆਸਟ੍ਰੇਲੀਆ ਨੇ। ਪਰ ਹੁਣ ਕਹਿ ਰਹੇ ਹਾਂ ਵੀ ਬ੍ਰਿਟੇਨ 16 ਸਾਲ ਤੱਕ ਕੇ ਜਿਹੜੇ ਨਿਆਣੇ ਹੈ ਉਹਨਾਂ ਵਾਸਤੇ ਸੋਸ਼ਲ ਮੀਡੀਆ ਬਿਲਕੁਲ ਬੰਦ ਕਰਨ ਜਾ ਰਿਹਾ ਆਉਣੇ ਵਾਲੇ ਸਾਲ ਮਾ।
0: ਜੋ ਬਹੁਤ ਵਧੀਆ ਫੈਸਲੇ ਹੈ।
1: ਹੂੰ
0: ਪਰ ਇਹ ਜੇ ਪੰਜਾਬ ਮਾ ਇੰਡੀਆ ਮਾ ਵੀ ਇਸ ਤਰ੍ਹਾਂ ਹੋ ਜੇ
1: ਹੂੰ
0: ਬਹੁਤ ਵਧੀਆ ਬਾਤ ਹੈ, ਕਿਉਂਕਿ ਹੁਣ ਕੇ ਹਾਲਾਤ ਜੇ ਫੋਨ ਨੂੰ ਲੈ ਕੇ ਹੈ ਨਾ ਆਪਾਂ ਦੇਖੇ,
1: ਹੂੰ
0: ਘਰ ਮਾ ਜਿੰਨੇ ਜੀ ਉਨੇ ਫੋਨ,
1: ਹੂੰ
0: ਹਰ ਸਾਰੇ ਇਕੱਠੇ ਬੈਠੇ ਜ਼ਰੂਰ ਹੋਵਾਂ ਪਰ ਆਪਣੇ ਆਪਣੇ ਫੋਨ ਨਾਲ ਲੱਗੇ ਹੋਵਾਂ।
1: ਹਾਂ। ਔਰ ਇਸ ਦਾ ਸਭ ਤੋਂ ਬੜਾ ਜਿਹੜਾ ਨੁਕਸਾਨ ਹੈ ਜਿਹੜੇ ਛੋਟੇ ਨਿਆਣੇ ਹੈ ਉਨ ਪਰ ਹੋ ਰਿਹਾ। ਇੱਕ ਬਾਤ ਨਾ ਉਰੇ ਜਿਹੜੀ ਹਟ ਕੇ ਕਰਨੇ ਵਾਲੀ ਹੈ ਉਹ ਇਹੋ ਹੈ ਜਸਪ੍ਰੀਤ, ਬਈ ਨਾ ਬਾਹਰਲੇ ਦੇਸ਼ਾਂ ਕੇ ਜਿਹੜੇ ਲੋਕ ਹੈ ਜਾਂ ਜਿਹੜੇ ਮੰਤਰੀ ਹੈ ਉਹ ਇਸ ਪ੍ਰਤੀ ਜਾਗਰੂਕ ਹੋ ਰਹੇ ਹੈ। ਬਹੁਤ ਸਾਰੀਆਂ ਐਪਸ ਨੂੰ ਪਹਿਲਾਂ ਹੀ ਜਿਹੜਾ ਬੈਨ ਕਰਿਆ ਗਿਆ ਜਾਂ ਬਹੁਤ ਸਾਰੇ ਕਦਮ ਹੈ ਜਿਹੜੇ ਨਿਆਣਿਆਂ ਕੀ ਭਵਿੱਖ ਵਾਸਤੇ ਚੱਕੇ ਜਾ ਰਹੇ ਹੈ।
0: ਜੀ
1: ਪਰ ਬਾਤ ਇਹੋ ਹੈ ਵੀ ਮਾਰੇ ਇੰਡੀਆ ਕੇ ਵਿੱਚ ਥਵੇਂ ਦੇਖਾਂ ਸੋਸ਼ਲ ਮੀਡੀਆ ਪਰ ਛੋਟੇ ਛੋਟੇ ਨਿਆਣਿਆਂ ਨੂੰ ਕੁੜੀਆਂ ਨੂੰ ਇਹੋ ਜਿਹਾ ਸਾਧਨ ਬਣਾਇਆ ਜਾ ਰਿਹਾ ਵੀ ਉਸ 'ਤੇ ਪੈਸੇ ਕਮਾਏ ਜਾਏ, ਹੈ ਨਾ। ਬਹੁਤ ਸਾਰੇ ਨਿਆਣਿਆਂ ਨੂੰ ਤਾਂ ਕਹਿ ਲਿਓ ਵੀ ਨੱਚਣੇ ਗਾਣੇ ਪਰ ਲਾ ਕੇ ਜਾਂ ਹੋਰ ਮਤਲਬ ਇਸ ਤਰ੍ਹਾਂ ਕੀਆਂ ਐਕਟੀਵਿਟੀਜ਼ ਮਾ ਲਾ ਕੇ ਨਿਆਣਿਆਂ 'ਤੇ ਕੁਛ ਕੁਛ ਬੁਲਵਾ ਕੇ, ਹੈ ਨਾ, ਤਾਂ ਉਹਨਾਂ ਕੀਆਂ ਰੀਲਾਂ ਵਾਇਰਲ ਕਰਕੇ ਉਹਨਾਂ 'ਤੇ ਪੈਸਾ ਕਮਾਉਣੇ ਵਾਸਤੇ ਜਿਹੜਾ ਕੰਮ ਕਰ ਰਹੇ ਉਹ ਮਾਂ ਬਾਪ ਕਰ ਰਹੇ ਹੈ। ਨਿਆਣਾ ਕੱਚੀ ਸਲੇ ਕਹਿ ਲਿਓ ਵੀ ਉਹ ਇਸਲੇ
0: ਗਿੱਲੀ ਮਿੱਟੀ ਹੈ,
1: ਗਿੱਲੀ ਮਿੱਟੀ ਹੈ, ਉਸਨੂੰ ਜਿਸ ਤਰ੍ਹਾਂ ਮਰਜ਼ੀ ਥਵੇਂ ਢਾਲ ਸਕਾਂ ਔਰ ਸਫੇਦ ਕਾਗਜ਼ ਹੈ ਉਸ ਪਰ ਥਵੇਂ ਜੋ ਮਰਜ਼ੀ ਲਿਖ ਸਕਾਂ। ਪਰ ਬਾਤ ਇਹ ਹੈ ਵੀ ਜਦ ਥਵੇਂ ਨਿਆਣੇ ਨੂੰ ਇਹੋ ਜਿਹੀ ਆਦਤ ਪਾ ਦੇਂਗੇ ਤਾਂ ਨਿਆਣਾ ਮਿਹਨਤ ਨਹੀਂ ਕਰੇਗਾ, ਫਿਰ ਨਿਆਣਾ ਇਹਨਾਂ ਚੀਜ਼ਾਂ 'ਤੇ ਨੇਮ ਐਂਡ ਫੇਮ 'ਤੇ ਆਪਣੀ ਜਿਹੜੀ ਹੈ ਉਹ ਪਛਾਣ ਬਣਾਉਣੇ ਕੀ ਕੋਸ਼ਿਸ਼ ਕਰੇਗਾ।
0: ਬਿਲਕੁਲ।
1: ਛੋਟੀ ਉਮਰ 'ਤੇ ਨਿਆਣਾ ਆਪਣੇ ਆਪ ਨੂੰ ਹੀਰੋ ਸਮਝਣਾ ਸ਼ੁਰੂ ਕਰ ਦੇਗਾ, ਹੈ ਨਾ। ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਨਿਆਣਿਆਂ ਕੀ ਮਾਨਸਿਕ ਸਿਹਤ ਪਰ ਨੇ ਅਸਰ ਪਾਵਾਂ। ਹਾਲਾਂਕਿ ਮਾਂ ਬਾਪ ਤਾਂ ਨਹੀਂ ਕਹਾਂ ਵੀ ਮਾਰਾ ਨਿਆਣਾ, ਹਮ ਤਾਂ 1 ਮਿੰਟ ਮੈਂ ਕਹਿ ਦਿਆਂ ਜਦੇ ਜਿਹੜੇ ਮਰਜ਼ੀ ਗਾਣੇ ਪਰ ਨਚਵਾ ਲੈ ਨਿਆਣੇ ਨੂੰ, ਹੈ ਨਾ।
0: ਮੈਂ ਤਾਂ ਬੜੇ ਪ੍ਰਾਊਡ ਕੀ ਗੱਲ ਦੱਸਾਂ, ਮਾਣ ਕੀ ਗੱਲ, ਹਾਂ ਵੀ ਮਾਰਾ ਨਿਆਣਾ ਕਰ ਲਿਆ ਇਸ ਤਰ੍ਹਾਂ।
1: ਇਸ ਤਰੀਕੇ ਕੀ ਗੱਲ ਜਿਹੜੇ ਨੇ ਹਮੇ ਕੰਮ ਕਰ ਰਹੇ ਹਨ ਕਿ ਲੰਬੇ ਟਾਈਮ ਮਾ ਆਉਣ ਵਾਲੇ ਜਿਹੜੇ ਨਤੀਜੇ ਹੈ ਉਹ ਮਾਨੂੰ ਆਪ ਨੂੰ ਭੁਗਤਣੇ ਪਵੇਂਗੇ, ਕਿਉਂਕਿ ਹਮੇ ਨਿਆਣਿਆਂ ਕੀ ਨਾ ਉਹ ਜ਼ਿੰਦਗੀ ਬਣਾ ਨਹੀਂ ਰਹੇ, ਖਰਾਬ ਕਰ ਰਹੇ ਹੈ। ਜਦ ਸਾਰੇ ਨਿਆਣੇ ਨੂੰ ਪਤਾ ਲੱਗ ਗਿਆ ਵੀ ਹਾਂ ਮਾਰੇ ਮਾਂ ਬਾਪ ਇਹਨਾਂ ਚੀਜ਼ਾਂ 'ਤੇ ਖੁਸ਼ ਹੋ ਰਹੇ ਹੈ ਔਰ ਤੁਹਾਨੂੰ ਆਪ ਨੂੰ ਪਤਾ ਵੀ ਮਾਰੇ ਪਾਸ ਸੋਸ਼ਲ ਮੀਡੀਆ ਪਰ 'ਤੇ ਪੈਸੇ ਆ ਰਹੇ ਹੈ ਇਸ ਚੀਜ਼ 'ਤੇ, ਹੈ ਨਾ, ਤਾਂ ਤੁਹਾਨੂੰ ਨਿਆਣੇ ਨੂੰ ਕਿਤੇ ਨਾ ਕਿਤੇ ਜਿਹੜੇ ਵਧੀਆ ਕੰਮ ਹੈ ਜਾਂ ਖੋਜਾਂ ਹੈ ਜਾਂ ਕਾਢਾਂ ਹੈ, ਪੜ੍ਹਾਈ ਹੈ, ਹੋਰ ਬਹੁਤ ਸਾਰੇ ਸਕਿੱਲਸ ਹੈ ਉਹਨਾਂ 'ਤੇ ਦੂਰ ਕਰ ਰਹੇ ਹੈ।
0: ਬਿਲਕੁਲ।
1: ਥਵੇਂ ਜਿਹੜੀ ਉਹ ਸਕਿੱਲ ਹੈ ਜਿਹੜੀ ਕਿ ਕੋਈ ਜ਼ਿਆਦਾ ਜ਼ਰੂਰੀ ਵੀ ਨਹੀਂ ਹੈਗੀ ਉਸਨੂੰ ਉਸਕੇ ਪਿੱਛੇ ਪਾ ਕੇ ਥਵੇਂ ਨਿਆਣੇ ਨੂੰ ਇੱਕ ਛੋਟੀ ਉਮਰ ਮਾ ਇਸ ਤਰ੍ਹਾਂ ਕਾ ਸ਼ੀਸ਼ਾ ਦਿਖਾਉਣੇ ਕੀ ਕੋਸ਼ਿਸ਼ ਕਰ ਰਹੇ ਹੈ ਵੀ ਇਸ ਚੀਜ਼ ਮਾ ਬਹੁਤ ਜ਼ਿਆਦਾ ਨੇਮ ਐਂਡ ਫੇਮ ਹੈ, ਇਸ ਮਾ ਬਹੁਤ ਜ਼ਿਆਦਾ ਪੈਸਾ ਜਾਂ ਤੋਂ ਤਾਂ ਮਤਲਬ ਤੋਂ ਹੀ ਹੈ।
0: ਪਰ ਮੈਂ ਤੁਰ ਇਹੋ ਕਹਾਂ ਵੀ ਦੇਖੋ ਪੈਸਾ ਨੇਮ ਫੇਮ ਕਮਾਉਣਾ ਬੁਰੀ ਬਾਤ ਨਹੀਂ ਹੈ, ਪਰ ਬਾਤ ਇਹ ਹੈ ਸਹੀ ਢੰਗ ਕੀ ਗੱਲ, ਜੇ ਤਾਂ ਆਪਾਂ ਕੋਈ ਗੁਣ ਹੈ ਹੁਨਰ ਹੈ ਥਵੇਂ ਉਸਨੂੰ ਉਸ ਤਰੀਕੇ ਕੀ ਗੱਲ ਵਰਤ ਕਾ, ਹੈ ਨਾ, ਹੋਰਾਂ ਤੱਕ ਵੀ ਪਹੁੰਚਾ ਸਕਾਂ ਵੀ ਕਿਸੇ ਕੇ ਥਵੇਂ ਕੰਮ ਆ ਸਕੇ, ਜਾਂ ਥਰ ਜੇ ਥਰੇ ਨਿਆਣੇ ਮਾ ਉਹ ਕਾਬਲੀਅਤ ਹੈ ਜੇ ਉਹਨਾਂ 'ਤੇ ਵੀ ਕਰਵਾ ਰਹੇ ਹਾਂ ਥਵੇਂ, ਤਾਂ ਇਸ ਤਰ੍ਹਾਂ ਦਾ ਕੰਟੈਂਟ ਦਿਓ ਲੋਕਾਂ ਨੂੰ ਵੀ ਲੋਕ ਥਰੇ 'ਤੇ ਸਿੱਖੇ ਕੁਛ
1: ਵੀ। ਜਿਹੜੇ ਛੋਟੀ ਉਮਰ ਕੇ ਨਿਆਣੇ ਹੈ ਜਿਨ੍ਹਾਂ ਨੇ ਜਿਨ੍ਹਾਂ ਕੇ ਵਿੱਚ ਹਜੇ ਹੋਰ ਬਹੁਤ ਸਾਰੀਆਂ ਸਕਿੱਲਸ ਜਿਹੜੀਆਂ ਭਰੀਆਂ ਜਾ ਸਕਾਂ, ਥਵੇਂ ਇਸ ਤਰ੍ਹਾਂ ਕੀਆਂ ਚੀਜ਼ਾਂ ਨਾ ਪਾਓ ਜਿਹੜੀਆਂ ਕਿ ਉਹਨਾਂ ਨੂੰ ਆਉਣੇ ਵਾਲੀ ਜ਼ਿੰਦਗੀ ਮਾ ਜਿਹੜਾ ਦੁੱਖ ਦੇਣੇ ਕੀ ਦੇਣੇ ਦਾ ਇੱਕ ਕਾਰਨ ਬਣ ਜਾਏ, ਹੈ ਨਾ।
0: ਅਰੇ ਉਰਾ ਫਿਰ ਇੱਕ ਡਾਕਟਰ ਕੀ ਬਾਤ ਹੈ ਜਿਹੜੀ ਸਾਂਝੀ ਕਰ ਲਿਆ ਕਿ ਘੱਟ ਉਮਰ ਮਾ ਜਿਹੜੀ ਮਾਓਪੀਆ ਹੋਣੇ ਦਾ ਖਤਰਾ ਹੋ ਜੇ ਹੈ, ਔਰ ਇਸ 'ਤੇ ਅੱਗਾ ਅੱਗੇ ਜੇ ਚੱਲ ਕੇ ਦੇਖਿਆ ਜਾਏ ਰੈਟੀਨਾ ਡਿਟੈਚਮੈਂਟ ਜਾਂ ਫਿਰ ਗਲੂਕੋਮਾ ਵੀ ਮਾ ਨੂੰ ਹੋ ਸਕਾ, ਉਰੇ ਤੱਕ ਕਿ ਪਰਮਾਨੈਂਟ ਵਿਜ਼ਨ ਲੋਸ ਵਰਗੀਆਂ ਬਿਮਾਰੀਆਂ ਕੀ ਸਮੱਸਿਆ ਕਾ ਰਿਸਕ ਹੈ ਉਹ ਵੀ ਵੱਧ ਜਾ। ਇਸ ਵਾਸਤੇ ਟਾਈਮ ਕੇ ਗੱਲ ਜੇ ਕੰਟਰੋਲ ਕਰ ਲੇ ਬਹੁਤ ਵਧੀਆ ਬਾਤ ਹੈ, ਕਿਉਂਕਿ ਛੋਟੀ ਉਮਰ ਮਾ ਸਕਰੀਨ ਟਾਈਮ ਵਧਣਾ, ਕਿਉਂਕਿ ਅੱਜ ਕੱਲ੍ਹ ਉਹ ਸਮੱਸਿਆ ਜਿਹੜੀ ਉਹ ਦਿੱਕਤ ਆਮ ਹੀ ਹੈ, ਚਸ਼ਮੇ 'ਚ ਬਹੁਤ ਘੱਟ ਉਮਰ ਕੇ ਬੱਚਿਆਂ ਨੂੰ ਲੱਗੇ ਹੋਏ ਹੈ
1: ਔਰ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਮਾਰੇ ਨਿਆਣੇ ਕੀ ਜਿਹੜੀ ਨਿਗਾਹ ਹੈ ਉਹ ਘੱਟ ਹੈ, ਸਕੂਲ ਮਾ ਜਾ ਕੇ ਹੀ ਪਤਾ ਲੱਗਾ। ਔਰ ਮੈਂ ਕੱਲ੍ਹ ਹੀ ਬਾਤ ਕਰ ਰਹੀ ਸੀ, ਕਿਸੇ ਨੇ ਮੈਨੂੰ ਦੱਸਿਆ ਕਿਹਾ ਵੀ ਮਾਰੇ ਨਿਆਣੇ ਆਏ ਹੋਏ ਛੁੱਟੀਆਂ ਵਾ ਔਰ ਉਹ ਫੋਨ 'ਤੇ ਫੋਨ ਲਏ 'ਤੇ ਬਿਨਾਂ ਰੋਟੀ ਨਹੀਂ ਖਾਂਦੇ।
0: ਹਾਂ
1: ਮੈਂ ਦੇਖੋ ਨੇ ਆਦਤਾਂ ਕਿਸ ਤਰੀਕੇ ਗੱਲ ਮਾਰੇ ਨਿਆਣਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਔਰ ਇਹ ਚੀਜ਼ਾਂ ਜਿਹੜੀਆਂ ਨਾ बोलने का विषय तो नहीं रह गया, हूँ तो सोचने का विषय बनिया भी है।
0: क्योंकि ये समस्या इन्नी का आम है, आपां कह दें लै चल फिर क्या हो गया, चल 2 मिनट ले लेगा, खेड लेगा तो रोटी तो खा लेगा। पर बात यो है जी, आदत बन भी गई, हौली हौली उसनों चढ़ाया जा सका, है
1: क्योंकि
0: ना। या
1: मावां के
0: फिर
1: कंट्रोल में हो आए सारा कुछ।
0: हाँ, हर पहला एक बड़ी बात यो है जे बड़े छड़ेंगे, है ना, रोटी के टाइम या खाने के टाइम फोन लेकर बह जाए ज्यादातर, हमारे बड़े भी इसी तरह करा, जिस तरह बड़े करेंगे उस तरह ही फिर छोटिया ने
1: छोटे भी
0: करना।
1: करेंगे। सो जे कितने बाहरले देश जेडे इन्हां चीजां कनी कदम चक रहे हैं भैनों, मानू तो मतलब हमारा देश काफी सियाने जेडे लोग हैं, हमारे तो अहियां जी विरासतां हैं, जिस तरह हुण आने वाले दिनों में मैंने योग के योगा डे कह लें भी मनाना है ना, तां योग जेड़ा है पैदा ही भारत ते होया, पर इसका फायदा बाहरले देश बहुत ज्यादा लोग ले रहे हैं है ना, और उन्हां नूं अपनी सेहत के प्रति बहुत ज्यादा जागरूकता होगी, हालांकि जिथे जिहड़ी चीज पैदा हुई है उन्हां नूं उस चीज की कदर होनी चाहिए
0: जी
1: है ना, तां बहुत सारियां चीजां जिहड़ियां कि हमें बाहरले देशों ते भी सीख सकां, हमें सीख सकां भी हाँ हमें भी अपने न्याणे का स्क्रीन टाइम घट करें।
0: देखो, हर एक चीज़ का वो हुआ दिशा निर्देश भी, किस तरह मैंने उस चीज़ नु करना, जिस तरह शेड्यूल बनाया हुआ हो ना स्कूलों में, उसी तरह हमें घर भी बना सका।
1: बिल्कुल।
0: मैं मन्ना यो बात भी, जिस तरह छुट्टियां का टाइम चल रहा, थोड़ा जा औखा मनु लगा, थोड़ा नहीं बहुत औखा लगा, भी न्याणे सुनते नहीं बात, पर कोशिश करी जा सका।
1: बिल्कुल।

0: ਹਾਂਜੀ ਜਸਪ੍ਰੀਤ, ਟਾਈਮ ਹੈ ਜਿਹੜਾ ਮੇਰਾ ਜਮਾਂ ਹੀ ਪ੍ਰੋਗਰਾਮ ਕਾ ਨੇੜੇ ਲੱਗਣੇ ਵਾਲਾ, ਪਰ ਇੱਕ ਸੌਖੀ ਜੀ ਰੈਸਿਪੀ ਜਾਂਦੇ ਜਾਂਦੇ ਭੈਣਾਂ ਗੱਲ ਜ਼ਰੂਰ ਸਾਂਝੀ ਕਰਾਂਗੇ, ਕਿਉਂਕਿ ਨਾ ਨਿਆਣੇ ਅੱਜ ਕੱਲ੍ਹ ਫਰਮਾਇਸ਼ਾਂ ਬਹੁਤੀਆਂ ਪਾਵਾਂ, ਭੈਣਾਂ ਬ੍ਰੈਡ ਪਕੌੜੇ ਵੀ ਨਹੀਂ ਪਕਾ ਕੇ ਦੇ ਸਕਦੀਆਂ, ਕਿਉਂਕਿ ਇਹ ਨਾ ਬਹੁਤ ਗਰਮੀ ਦੇ ਵਿੱਚ ਨੇ ਚੀਜ਼ਾਂ ਬਣਾਉਣੀਆਂ ਔਖੀਆਂ।
1: ਨਿਆਣੇ ਖਾਂਦੇ ਵੀ ਨਹੀਂ, ਬਤੋ ਕਹਾ ਪਕੌੜੇ
0: ਹਾਂ,
1: ਪਕੌੜੇ ਨਹੀਂ ਖਾਣੇ, ਕੋਈ ਹੋਰ ਸਨੈਕ ਬਣਾ ਕੇ ਦਿਓ।
0: ਸਨੈਕ ਬਣਾ ਕੇ, ਸਨੈਕ ਕੀ ਭੈਣੋ ਰੈਸਿਪੀ ਹੈਗੀ ਆ ਵੀ ਚੀਜ਼ਾਂ ਉਹੀ ਆ, ਬਸ ਤੁਹਾਨੂੰ ਅਲੱਗ ਤਰੀਕੇ ਗੱਲ ਬਣਾਉਣੀ ਹੈ। ਉਬਲੇ ਵੀ ਆਲੂ ਲੈ ਲੈਣੇ ਆ, ਔਰ ਥੋੜ੍ਹੇ ਜਿਹੇ ਬ੍ਰੈਡ ਲੈ ਲੈਣੇ ਆ।
1: ਜੀ,
0: ਉਹਨਾਂ ਨੂੰ ਤੁਸੀਂ ਥਵੇਂ ਕਿਆ ਕਰਨਾ ਵੀ ਆਲੂਆਂ ਨੂੰ ਪਿੱਠੀ ਵਾਂਗੂ ਭੰਨ
1: ਮੈਸ਼
0: ਲੈਣਾ,
1: ਕਰ ਲੈਣਾ ਜੀ।
0: ਮੈਸ਼ ਕਰ ਲੈਣਾ, ਔਰ ਉਸਕੇ ਵਿੱਚ ਥਵੇਂ ਬ੍ਰੈਡਾਂ ਨੂੰ ਵੀ ਚਾਹੇ ਤਾਂ ਗਿੱਲਾ ਕਰਕੇ ਮੈਸ਼ ਕਰ ਲਿਓ, ਚਾਹੇ ਤਾਂ ਵਿੱਚੇ ਗੁੰਨ ਲਿਓ, ਹੈ ਨਾ। ਉਸਨੂੰ ਗੁੰਨਣੇ ਤੋਂ ਬਾਅਦ ਥਵੇਂ ਉਸਕੇ ਵਿੱਚ ਲੂਣ ਮਿਰਚ, ਹਲਦੀ, ਕਾਲੀ ਮਿਰਚ, ਮੇਥੀ ਭੋਰ ਕੇ, ਸੁੱਕੀ ਮੇਥੀ, ਹੈ ਨਾ, ਜਾਂ ਹੋਰ ਵੀ ਕੋਈ ਖਟਾਸ ਵਾਸਤੇ ਚੀਜ਼ ਪਾ ਸਕਾ, ਹੈ ਨਾ,
1: ਅਮਚੂਰ ਪਾਇਆ ਜਾ ਸਕਾ,
0: ਅਮਚੂਰ ਪਾਇਆ ਜਾ ਸਕਾ, ਜਾਂ ਚਾਟ ਮਸਾਲਾ ਪਾਇਆ ਜਾ ਸਕਾ,
1: ਜਾਂ ਫਿਰ ਅਨਾਰਦਾਣਾ ਵੀ ਯੂਜ
0: ਬਿਲਕੁਲ
1: ਹਾਂ ਕਰਿਆ ਜਾ
0: ਉਸਨੂੰ
1: ਸਕਦਾ।
0: ਥਵੇਂ ਭੈਣੋ ਗੁੰਨ ਲੈਣਾ, ਔਰ ਗੁੰਨ ਕੇ ਆਟੇ ਮੰਗੋ, ਉਸ ਤੋਂ ਬਾਅਦ 2 ਮਿੰਟ ਰੈਸਟ ਪਰ ਰੱਖ ਦੇਣਾ, ਫਿਰ ਲੰਬਾ ਲੰਬਾ ਜਿਸ ਤਰ੍ਹਾਂ
1: ਵੇਲ ਕੇ
0: ਸੋਟੀ ਮੰਗੋ ਵੇਲ ਕੇ ਉਸਨੂੰ ਚਾਕੂ ਗੇਲ ਕੱਟ ਲੈਣਾ, ਚਾਕੂ ਗੇਲ ਕੱਟ ਕੇ ਉਸਕੀਆਂ ਜਿਹੜੀਆਂ ਬਣੇਗੀਆਂ ਬਰਫੀ ਟਾਈਪ, ਜਾਂ ਇੱਕ ਪਾਸੇ 'ਤੇ ਪ੍ਰੈਸ ਕਰਕੇ ਉਹਨਾਂ ਜਿਹੜੀਆਂ ਛੋਟੀਆਂ ਛੋਟੇ ਸ਼ਕਰਪਾਰਿਆਂ ਵਰਗੀ ਜਿਹੜੀ ਉਹ ਚੀਜ਼ ਬਣੇਗੀ, ਇਸ ਨੂੰ ਥਵੇਂ ਤੇਲ ਮਾਂ ਫਰਾਈ ਕਰ ਲੈਣਾ, ਔਰ ਹਰੀ ਚਟਨੀ ਕੇ ਗੱਲ, ਜਾਂ ਫਿਰ ਜਿਹੜੀ ਮਾਰੀ ਸੌਸ ਹੈ ਉਸਕੇ ਗੱਲ ਨਿਆਣਿਆਂ ਨੂੰ ਦਿਆ ਜਾ ਸਕਾ, ਨਿਆਣੇ ਬਹੁਤ ਖੁਸ਼ ਹੋ ਕੇ ਖਾਏਂਗੇ, ਬੜੀ ਕ੍ਰਿਸਪੀ ਬਣਾ, ਬਹੁਤ ਵਧੀਆ ਬਣਾ, ਇਸਕੇ ਵਿੱਚ ਆਲੂ ਕਾ ਵੀ ਟੇਸਟ ਔਰ ਬ੍ਰੈਡ ਕਾ ਵੀ ਟੇਸਟ।
1: ਹਾਂ, ਔਰ ਚਟਨੀ ਹੈ ਜਿਹੜੀ ਇਮਲੀ ਕੀ ਵੀ ਥਵੇਂ ਘਰਾਂ ਬਣਾ ਸਕਾਂ।
0: ਬਣਾ ਸਕਾਂ ਬਿਲਕੁਲ, ਜੇ ਭੈਣੋ ਮੈਨੂੰ ਥਵੇਂ ਸੁਨੇਹਾ ਭੇਜੇਂਗੇ ਤਾਂ ਜਿਹੜੀਆਂ ਅਲੱਗ ਅਲੱਗ ਤਰ੍ਹਾਂ ਕੀਆਂ ਚਟਨੀਆਂ ਬਣਾ ਹਮੇ, ਫਿਰ ਤੁਹਾਨੂੰ ਇੱਕ ਦਿਨ ਰੈਸਿਪੀ ਸ਼ੇਅਰ ਵੀ ਕਰ ਦੇਈਏ।
1: ਹਾਂ, ਬਸ ਸ਼ਰਤ ਹੀ ਉਹ ਹੈ ਕਿ ਥਵੇਂ ਮੈਨੂੰ ਚਿੱਠੀ ਲਿਖ ਕੇ ਜ਼ਰੂਰ ਭੇਜੋ।
0: ਅੱਛਾ
1: ਹਾਂਜੀ, ਉਹੀ ਸ਼ਰਤ ਹੈ, ਤਾਂ ਹੀ ਹਮੇ
0: ਬਿਲਕੁਲ ਚਿੱਠੀ ਲਿਖਣ
1: ਰੈਸਿਪੀਆਂ।
0: ਵਾਸਤੇ ਪਤਾ ਵੀ ਦੱਸਦੇ ਹਾਂ ਭੈਣੋ, ਬਈ ਪ੍ਰੋਗਰਾਮ ਨਾਰੀ ਲੋਕ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ, ਔਰ ਪਿੰਨ ਕੋਡ ਰਹਾ ਜੀ
1: 147
0: 0002।
1: ਸੋ ਇਸਕੇ ਗੈਲ ਸਮਾਂ ਮੈਨੂੰ ਹੋਰ ਆਗਿਆ ਨਹੀਂ ਦੇ ਰਿਹਾ, ਇਸਕੇ ਗੈਲ ਇਹ ਪ੍ਰੋਗਰਾਮ ਨਾਰੀ ਲੋਕ ਖਤਮ ਕਰਨੇ ਕੀ ਮੈਨੂੰ ਜਸਪ੍ਰੀਤ ਔਰ ਮੇਰੀ ਗੈਲ
0: ਕਰਮਜੀਤ ਕੌਰ ਨੂੰ ਦਿਓ
1: ਇਜਾਜ਼ਤ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਨਾਰੀ ਲੋਕ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਇਸ ਵੇਲੇ ਦੁਪਹਿਰ ਦਾ ਠੀਕ 1 ਵਜੇ ਹੈ। ਹੁਣ ਤੁਹਾਨੂੰ ਦੱਸਦੇ ਹਾਂ ਸਾਡੇ ਕੇਂਦਰ ਤੋਂ ਰਹਿੰਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਹੁਣੇ ਯਾਨੀ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਸ 'ਚ ਹਿੰਦੀ ਫਿਲਮੀ ਗੀਤ ਤੁਹਾਨੂੰ ਸੁਣਵਾਏ ਜਾਂਦੇ ਨੇ। ਤੁਹਾਡੇ ਖਤਾਂ 'ਤੇ ਆਧਾਰਿਤ ਇਹ ਪ੍ਰੋਗਰਾਮ ਰਹਿੰਦਾ ਜੀ। ਪ੍ਰੋਗਰਾਮ ਦੇ ਦੌਰਾਨ 1:40 'ਤੇ ਪੰਜਾਬੀ 'ਚ ਖਬਰਾਂ ਹੋਣਗੀਆਂ ਅਤੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ 2:00, 2:15 ਦੁਪਹਿਰ ਸਮਾਚਾਰ ਤੋਂ ਬਾਅਦ ਤੁਸੀਂ ਸੁਣੋਗੇ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ। ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਰਹੇਗਾ ਜੀ, ਕਰੋ ਯੋਗ ਰਹੋ ਨਿਰੋਗ। ਪੰਜ ਵਜੇ ਗੱਲਾਂ 'ਚੋਂ ਗੱਲ ਪ੍ਰੋਗਰਾਮ 'ਚ ਅੱਜ ਤੁਸੀਂ ਖਾਸ ਗੱਲਬਾਤ ਸੁਣੋਗੇ ਜਿਹੜੀ ਕਿ ਯੋਗ ਗੁਰੂ ਦੇ ਨਾਲ ਕੀਤੀ ਗਈ ਸੀ, ਭਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ। ਇਹ ਗੱਲਬਾਤ ਅੱਜ ਪ੍ਰੋਗਰਾਮ 'ਚ ਤੁਹਾਨੂੰ ਸੁਣਵਾਈ ਜਾਏਗੀ ਅਤੇ ਇਸ ਤੋਂ ਇਲਾਵਾ ਹੋਰ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। 5:30 ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਆਪਣਾ ਰੋਜ਼ਾਨਾ ਪ੍ਰੋਗਰਾਮ ਸੁਣਨਗੇ, ਕਿਸਾਨ ਬਾਣੀ। ਇਸ ਪ੍ਰੋਗਰਾਮ 'ਚ ਅੱਜ ਗੱਲਬਾਤ ਦਾ ਵਿਸ਼ਾ ਰਹੇਗਾ ਗਰਮੀਆਂ ਵਿੱਚ ਬਾਗਾਂ ਦੀ ਸੰਭਾਲ ਅਤੇ ਖਾਦ ਪ੍ਰਬੰਧ। ਜਾਣਕਾਰੀ ਦੇਣਗੇ ਡਾਕਟਰ ਜਗਦੇਵ ਸਿੰਘ। 6:05 'ਤੇ ਇੱਕ ਵਾਰ ਫਿਰ ਤੋਂ ਪ੍ਰੋਗਰਾਮਾਂ ਦਾ ਵੇਰਵਾ ਤੁਹਾਨੂੰ ਦੱਸਾਂਗੇ ਅਤੇ ਨਾਲ ਹੀ ਕੁਝ ਸਥਾਨਕ ਸੂਚਨਾਵਾਂ ਵੀ। 6:30 ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਲੀਡਸ ਇੰਗਲੈਂਡ ਦੇ ਹਾਰਡਿੰਗਲੀ ਸਟੇਡੀਅਮ ਦੇ ਵਿੱਚ ਭਾਰਤ ਅਤੇ ਨੀਦਰਲੈਂਡ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਤੁਸੀਂ ਸੁਣੋਗੇ ਅਤੇ ਸਾਡੇ ਰੋਜ਼ਾਨਾ ਦੇ ਪ੍ਰੋਗਰਾਮ ਨਿਊਜ਼ ਔਨ AIR ਐਪ 'ਤੇ ਚੱਲਣਗੇ ਅਤੇ ਇਹ ਕਮੈਂਟਰੀ ਤੁਸੀਂ 100.2 MHz 'ਤੇ ਸੁਣੋਗੇ। ਨੌਜਵਾਨ ਦੋਸਤਾਂ ਦੇ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਵਿਬਕਿਓਰ ਦਾ ਵੇਲਾ ਰਹੇਗਾ ਸ਼ਾਮੀ 6:30। 7:10 ਤੋਂ ਲੈ ਕੇ 7:45 ਤੱਕ ਤੁਸੀਂ 2-ਭਾਸ਼ੀ ਖਾਸ ਸੀਰੀਜ਼ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ। ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ ਰਾਤੀਂ 7:45। ਮਹਿਕ ਮਾਲਵੇ ਦੀ ਇਸ ਪ੍ਰੋਗਰਾਮ 'ਚ ਅੱਜ ਤੁਸੀਂ ਸੁਣੋਗੇ ਨੂਰਾਂ ਭੈਣਾਂ ਨੂੰ ਰਾਤੀਂ 8:15। ਪੰਜਾਬੀ ਤੜਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਰਾਤੀਂ 10:00 ਅਤੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਸ਼ੌਕੀਨ ਸੁਣ ਸਕਦੇ ਨੇ ਪ੍ਰੋਗਰਾਮ ਰਜਨੀਗੰਧਾ ਰਾਤੀਂ 10:30। ਦੇਰ ਰਾਤ 11:10 'ਤੇ ਹੋਏਗੀ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਗਮੇ ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਨੇ। ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਕਿਹਨਾਂ ਕਿਹਨਾਂ ਸਾਡੇ ਦੋਸਤਾਂ ਨੇ ਸਾਨੂੰ ਫਰਮਾਇਸ਼ਾਂ ਭੇਜੀਆਂ ਨੇ ਅਤੇ ਫਿਰ ਤੁਹਾਨੂੰ ਹਿੰਦੀ ਫਿਲਮਾਂ 'ਚੋਂ ਗੀਤ ਸੁਣਵਾਵਾਂਗੇ। ਇਹ ਪਹਿਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਮਹਿਸਗੇਟ ਨਾਭਾ ਤੋਂ। ਭੇਜਣ ਵਾਲੇ ਨੇ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਹਰਵਿੰਦਰ ਅਤੇ ਰਾਜਾ ਸਿੰਘ ਮਾਨ, ਇਹਨਾਂ ਦੇ ਨਾਲ ਨੇ KS ਮਾਨ। ਗਿੱਦੜਬਾਹਾ ਤੋਂ ਮਨਜੀਤ ਨੇਜਾ, ਪਰਵੀਨ ਤਨੇਜਾ, ਪਾਇਲ ਅਤੇ ਹਿਨਾਸ਼ਾ ਹੋਰਾਂ ਦੀ ਚਿੱਠੀ ਪਹੁੰਚੀ ਹੈ ਜੀ। ਪਿੰਡ ਤੇਜਾ ਮੌੜੀ ਤੋਂ ਬੰਸੀ ਲਾਲ ਸੰਧੂ ਅਤੇ ਇਹਨਾਂ ਦੇ ਨਾਲ ਨੇ ਕਬੀਰ ਸੰਧੂ, ਜੈਜੀਬੀਰ ਸੰਧੂ, ਵਰਨੀਤ ਪਵਨੀਤ ਸੰਧੂ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਅਸਤਿਤਵ ਦਾ ਇਹ ਗੀਤ ਸੁਖਵਿੰਦਰ ਸਿੰਘ ਦੀ ਆਵਾਜ਼ 'ਚ। ਸੰਗੀਤਬੱਧ ਕੀਤਾ ਅਤੇ ਗੀਤ ਦੇ ਬੋਲ ਲਿਖੇ ਨੇ ਸੁਖਵਿੰਦਰ ਸਿੰਘ ਨੇ।

ਪ੍ਰੋਗਰਾਮ ਨਗਮੇ ਇਸੇ ਤਰ੍ਹਾਂ ਜਾਰੀ ਰਹੇਗਾ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਅਸੀਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਖਬਰਾਂ ਤੋਂ ਬਾਅਦ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਸਾਲਾਨਾ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਸ ਤੀਰਥ ਯਾਤਰਾ ਨਾਲ ਜੁੜੀਆਂ ਥਾਵਾਂ 'ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਨੇ। ਪੁਲਿਸ ਨੇ ਰਵਾਇਤੀ ਪਹਿਲਗਾਮ ਰੂਟ 'ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਦਾ ਭਾਰਤ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਇਕਾਨਾ ਕ੍ਰਿਕਟ ਸਟੇਡੀਅਮ ਵਿਖੇ ਅਫਗਾਨਿਸਤਾਨ ਨਾਲ ਹੋਏਗਾ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਇਸ ਸਮੇਂ ਲੜੀ ਵਿੱਚ 1-0 ਨਾਲ ਅੱਗੇ ਹੈ ਅਤੇ ਅੱਜ ਦੇ ਮੁਕਾਬਲੇ ਵਿੱਚ ਲੜੀ ਜਿੱਤਣ ਦਾ ਟੀਚਾ ਰੱਖੇਗੀ। ਸਤਲੁਜ ਦਰਿਆ ਦੇ ਤੁਸੀ ਬੰਨ ਤੇ ਗਿੱਦੜ ਪਿੰਡੀ ਤੋਂ ਫਲੋਰ ਤੱਕ ਪੱਕੀ ਸੜਕ ਬਣਾਉਣ ਦੇ ਕਾਰਜ ਦਾ ਨੀਂਹ ਪੱਥਰ ਭਲਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੱਖਣਗੇ। ਰਾਸਵ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਲ 2023 ਦੌਰਾਨ ਮੰਡਾਲਾ ਛੰਨਾ ਨੇੜੇ ਬੰਨ ਟੁੱਟਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ। ਉਸ ਸਮੇਂ ਤੋਂ ਹੀ ਬੰਨ ਨੂੰ ਮਜ਼ਬੂਤ ਕਰਨ ਅਤੇ ਇਸ ਉੱਪਰ ਪੱਕੀ ਸੜਕ ਬਣਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਗਿੱਦੜ ਪਿੰਡੀ ਤੋਂ ਫਲੌਰ ਤੱਕ ਬਣਨ ਵਾਲੀ ਇਹ ਸੜਕ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜੇਗੀ। ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਕੱਲ੍ਹ ਅੰਮ੍ਰਿਤਸਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਵੰਦੇ ਭਾਰਤ ਐਕਸਪ੍ਰੈਸ ਨੂੰ ਗੁਰਦਾਸਪੁਰ ਅਤੇ ਬਟਾਲਾ ਰਾਹੀਂ ਆਪਣੇ ਨਵੇਂ ਰੂਟ 'ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਨਾਲ ਦੂਰੀ ਅਤੇ ਯਾਤਰਾ ਦੇ ਸਮੇਂ 'ਚ ਕਾਫ਼ੀ ਕਮੀ ਆਏਗੀ। ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਨਾਲ ਜੁੜਦੇ ਹੋਏ ਇਹ ਸੇਵਾ ਸ਼ਰਧਾਲੂਆਂ, ਸੈਲਾਨੀਆਂ ਅਤੇ ਸਥਾਨਕ ਯਾਤਰੀਆਂ ਲਈ ਤੇਜ਼, ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਯਾਤਰਾ ਪ੍ਰਦਾਨ ਕਰੇਗੀ। ਮੰਤਰੀ ਨੇ ਕਿਹਾ ਕਿ ਇਹ ਸੇਵਾ ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਸ਼੍ਰੀ ਰਾਮ ਤੀਰਥ ਜੀ ਅਤੇ ਅੰਮ੍ਰਿਤਸਰ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਨਾਲ ਜੁੜਨ ਵਾਲੇ ਧਾਰਮਿਕ ਸੈਰ ਸਪਾਟਾ ਸਰਕਟ ਨੂੰ ਮਜ਼ਬੂਤ ਕਰੇਗੀ। ਇਸ ਦੇ ਨਾਲ ਹੀ ਖੇਤਰ ਵਿੱਚ ਆਰਥਿਕ ਗਤੀਵਿਧੀਆਂ, ਸੈਰ ਸਪਾਟਾ ਅਤੇ ਵਪਾਰ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਸਾਰੀਆਂ ਆਧੁਨਿਕ ਸਹੂਲਤਾਂ ਨਾਲ 62 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਿਆਸ ਰੇਲਵੇ ਜੰਕਸ਼ਨ ਨੂੰ ਮੁੜ ਵਿਕਸਿਤ ਕਰਨ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ MLA ਹੋਸਟਲ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵਿਰਾਸਤੀ ਵਸਤੂਆਂ ਦਾ ਰਖਵਾਲਾ ਕੌਣ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਪੀਕਰ ਸੰਧਵਾ ਨੇ ਕਿਹਾ ਕਿ ਇਸ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਦਾ

0: ਚੁੱਕੇਗਾ ਅਤੇ ਜਵਾਬਦੇਹੀ ਤੈਅ ਕੀਤੀ ਜਾਏਗੀ। ਇਹ ਕਾਰਵਾਈ 4 ਜੂਨ ਨੂੰ ਸ਼ਿਕਾਗੋ ਦੇ ਚੰਡੀਗੜ੍ਹ ਸਥਿਤ MLA ਹੋਸਟਲ ਤੋਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਨੀਵੇਂ ਸਟੂਲ ਦੇ ਸੈੱਟ ਦੀ ਨਿਲਾਮੀ ਬਾਰੇ ਇੱਕ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੀਤੀ ਗਈ ਏ, ਜੋ ਕਿ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ $72,720 $59 ਲੱਖ ਰੁਪਏ ਤੋਂ ਵੱਧ ਵਿੱਚ ਕੀਤੀ ਗਈ ਸੀ। ਇਹ ਵਿਰਾਸਤੀ ਫਰਨੀਚਰ ਵਸਤੂਆਂ ਆਰਕੀਟੈਕਟ ਲੀ ਕਾਰਬੋਜੀਆ ਅਤੇ ਪੀਰੇ ਜੈਨਰ ਦੁਆਰਾ ਡਿਜ਼ਾਇਨ ਕੀਤੀਆਂ ਗਈਆਂ ਸਨ ਜਦੋਂ ਚੰਡੀਗੜ੍ਹ ਬਣਾਇਆ ਗਿਆ ਸੀ। ਸੂਬੇ ਦੇ ਖੇਡਾਂ ਦੇ ਸਮਾਨ, ਜੁੱਤੀਆਂ ਅਤੇ ਚਮੜੇ ਦੇ ਨਿਰਮਾਣ ਵਾਤਾਵਰਣ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਨੇ ਬੀਤੇ ਕੱਲ੍ਹ ਫੁੱਟਵੀਅਰ ਡਿਜ਼ਾਇਨ ਅਤੇ ਵਿਕਾਸ ਸੰਸਥਾ FDDI ਨਾਲ ਇੱਕ ਨੈਤਿਕ ਸਮਝੌਤੇ ਅਤੇ ਹਸਤਾਖਰ ਕੀਤੇ ਨੇ। ਇਹ ਸਹਿਯੋਗ ਇਹਨਾਂ ਖੇਤਰਾਂ ਨੂੰ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚਾ, ਹੁਨਰਮੰਦ ਮਨੁੱਖੀ ਸ਼ਕਤੀ ਡਿਜ਼ਾਇਨ ਅਤੇ ਨਵੀਨਤਾ ਸਹਾਇਤਾ ਅਤੇ ਮਜ਼ਬੂਤ ਬਾਜ਼ਾਰ ਸੰਬੰਧ ਪ੍ਰਵਾਨ ਕਰੇਗਾ। ਇਹ ਭਾਈਵਾਲੀ ਪੰਜਾਬ ਆਧਾਰਿਤ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਰਾਸ਼ਟਰੀ ਅਤੇ ਆਲਮੀ ਪੱਧਰ ਤੇ ਸਪਲਾਈ ਚੇਨਾਂ ਦਾ ਹਿੱਸਾ ਬਣਨ ਅਤੇ ਆਪਣੀ ਬਰਾਮਦ ਮੌਜੂਦਗੀ ਦਾ ਵਿਸਥਾਰ ਕਰਨ ਦੇ ਯੋਗ ਬਣਾਏਗੀ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਾਹਤਕਾਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਦੁਆਰਾ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀਆਂ ਦੀ ਚੁਣੌਤੀ ਵੱਧ ਰਹੀ ਹੈ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਨੂੰ ਦਿੱਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦੇ ਹੋਏ ਉਹਨਾਂ ਨੇ ਛੱਡੀਆਂ ਗਈਆਂ ਔਰਤਾਂ ਦੇ ਇਹਨਾਂ ਅੰਕੜਿਆਂ ਦਾ ਹਵਾਲਾ ਦਿੱਤਾ ਅਤੇ ਇਹਨਾਂ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀ ਨਾਲ ਮੁਲਾਕਾਤ ਕਰ ਰਹੇ ਸਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਵਿਰੁੱਧ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ ਲਗਭਗ 6 ਕਿਲੋ ਹੈਰਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ ਖਤਮਾ ਖਤਮ ਹੋਈ ਹੈ। ਸਾਡਾ xhandle@AIR.RN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਦੁਪਹਿਰ ਦਾ 1:15 ਹੋਇਆ ਜੀ। ਇੱਕ ਵਾਰ ਮੁੜ ਤੋਂ ਹਾਜ਼ਰ ਹਾਂ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਤੁਹਾਡੇ ਨਾਲ ਕਰਮਜੀਤ ਕੌਰ। ਸਾਡੇ ਪ੍ਰੋਗਰਾਮ ਨਾਲ ਨਾਲ ਤੁਸੀਂ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਪਿੰਡ ਸਿਉਣਾ ਤੋਂ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਅਤੇ ਇਹਨਾਂ ਦਾ ਦੇ ਸਾਥੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ, ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਛੱਤੀਸਗੜ੍ਹ ਭਾਟਾਪਾਰਾ ਦਤਰੇਂਗੀ ਤੋਂ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਅਤੇ ਜਾਵੇਂਦਰ ਕੁਮਾਰ ਵਰਮਾ। ਪਿੰਡ ਬਾਲਦ ਖੁਰਦ ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਤੋਂ ਅਸ਼ਵਨੀ ਗਰਗ, ਵਿਨੋਦ ਗਰਗ, ਪ੍ਰਿਯੰਕਾ ਗਰਗ ਹੋਰਾਂ ਦੀ ਚਿੱਠੀ ਪਹੁੰਚੀ ਹੈ ਜੀ। ਭੁਪਿੰਦਰ ਕੌਰ ਸੈਣੀ ਵੱਡੀਆਂ ਜਾਲਾਂ ਤੋਂ ਚਿੱਠੀ ਭੇਜ ਰਹੇ ਨੇ, ਨਾਲ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਜੀ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਤੁਹਾਨੂੰ ਅਗਲਾ ਗੀਤ ਸੁਣਵਾ ਰਹੇ ਹਾਂ ਜੀ। ਫਿਲਮ ਹੈ ਦੀਵਾਨਾ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਨਦੀਮ ਸ਼ਰਵਣ ਨੇ। ਸਾਧਨਾ ਸਰਗਮ, ਕੁਮਾਰ ਸਾਨੂੰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਇਹ ਗੀਤ ਸੁਣਦੇ ਹਾਂ।

ਪ੍ਰੋਗਰਾਮ ਨਗਮੇ 'ਚ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ। ਸਟਾਰ ਰੇਡੀਓ ਸਰੋਤਾ ਸੰਘ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਸ਼ੋਭਾ ਨਾਇਕ ਹੋਰਾਂ ਦੀ, ਰਾਜਸਥਾਨ ਤੋਂ। ਜ਼ਿਲ੍ਹਾ ਲੁਧਿਆਣਾ ਪੁਰਾਣੀ ਮੰਡੀ ਮੁੱਲਾਂਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਰਸਗੁੱਲਾ ਅਤੇ ਨਗੀਨਾ ਜੈਨ, ਕ੍ਰਿਸ਼ਨ ਗੋਪਾਲ ਸ਼ਰਮਾ, ਟੀਟੂ ਅਤੇ ਬਿੱਟੂ ਜੈਨ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਖਤ ਭੇਜ ਰਹੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈ ਵੀਰ ਸਿੰਘ ਠਾਕੁਰ, ਅਮਨਦੀਪ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ। ਇਹ ਗੀਤ ਅਸੀਂ ਲਿਆ ਹੈ ਫਿਲਮ ਆਸ਼ਿਕੀ ਵਿੱਚੋਂ, ਮਿਸਟਰ ਆਸ਼ਿਕ ਵਿੱਚੋਂ। ਆਵਾਜ਼ ਕੁਮਾਰ ਸਾਨੂੰ ਦੀ ਹੈ, ਜਤਿਨ ਲਲਿਤ ਨੇ ਸੰਗੀਤਬੱਧ ਕੀਤਾ ਅਤੇ ਗੀਤ ਦੇ ਬੋਲ ਇੰਦੀਵਰ ਨੇ ਲਿਖੇ ਨੇ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੇ ਦਾ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਤੇ ਜਸ਼ਨ ਹੋਰਾਂ ਦੀ, ਪਿੰਡ ਬਨਵਾੜੀ ਤੋਂ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ ਤੇ ਹਸਮੁਖ ਲਾਲ ਜਿੰਦਲ, ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਤੇ ਗੁੱਡੂ ਜਾਜੋਰੀਆ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਤੇ ਹਿਨਾਸ਼ਾ, ਛੱਤੀਸਗੜ੍ਹ ਭਾਟਾਪਾਰਾ ਦਤਰੇਂਗੀ ਤੋਂ ਦਵਾਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਤੇ ਜਾਵਿੰਦਰ ਕੁਮਾਰ, ਗੁਰੂ ਤੇਗ ਬਹਾਦਰ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸ਼ਮਾ, ਹਿਨਾ, ਜਾਸਮੀਨ, ਨਾਸਰਾ, ਰਜ਼ੀਆ, ਸੁਲਤਾਨਾ, ਸਕੀਲਾ, ਜਾਵੇਦ ਅੰਸਾਰੀ ਤੇ ਮੁਹੰਮਦ ਸਰਾਜ ਅੰਸਾਰੀ, ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਤੇ ਗੁਰਸ਼ਬਦ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਜੀ ਫਿਲਮ ਕ੍ਰਿਮੀਨਲ ਵਿੱਚੋਂ।

ਪ੍ਰੋਗਰਾਮ ਨਗਮੇ 'ਚ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਗਾਵਿਆ ਅਤੇ ਸੁੱਚਾ ਪਾਠਕ ਹੋਰਾਂ ਦੀ, ਭੁਪਿੰਦਰ ਕੌਰ ਸੈਣੀ, ਦਰਸ਼ਨ ਸਿੰਘ ਵੱਡੀਆਂ ਜਾਲਾਂ ਤੋਂ ਸਾਨੂੰ ਖਤ ਭੇਜ ਰਹੇ ਨੇ, ਪਿੰਡ ਲੋਹਗੜ੍ਹ ਠਾਕਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਭਿਰਾਜ ਸਿੰਘ, ਗੁਰਮਾਨ ਸਿੰਘ ਅਤੇ ਗੁਰਨੂਰ ਸਿੰਘ, ਪਿੰਡ ਕਕਿਓਰ ਮਾਜਰਾ ਜ਼ਿਲ੍ਹਾ ਕੈਥਲ ਹਰਿਆਣਾ ਤੋਂ, ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਰਾ ਲੋਟ ਅਤੇ ਅੰਕਿਤਾ ਲੋਟ, ਇਹਨਾਂ ਦੇ ਨਾਲ ਨੇ ਅਨੁਜ ਲੋਟ, ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਆਖਰੀ ਗੀਤ। ਇਸ ਗੀਤ ਨੂੰ ਅਸੀਂ ਲਿਆ ਜੀ ਫਿਲਮ ਡਰਟੀ ਪਿਕਚਰ ਵਿੱਚੋਂ, ਆਵਾਜ਼ ਕਮਲ ਖਾਨ ਦੀ, ਵਿਸ਼ਾਲ ਨੇ ਸੰਗੀਤਬੱਧ ਕੀਤਾ, ਵਿਸ਼ਾਲ ਅਤੇ ਸ਼ੇਖਰ ਨੇ, ਇਸ ਗੀਤ ਦੇ ਬੋਲ ਲਿਖੇ ਨੇ ਰਜਤ ਅਰੋੜਾ ਨੇ।

0: ਇਸ ਪ੍ਰੋਗਰਾਮ 'ਚ ਜੇ ਤੁਸੀਂ ਵੀ ਸਾਨੂੰ ਖਤ ਭੇਜਣਾ ਚਾਹੁੰਦੇ ਹੋ ਤਾਂ ਸਾਡਾ ਪਤਾ ਨੋਟ ਕਰ ਲਓ ਜੀ। ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 147002। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਹੁਣ
1: ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਨਾਗਰਿਕਾਂ ਦੀ ਸੁਰੱਖਿਆ ਅਤੇ ਦੁਸ਼ਮਣ ਦੀ ਤਬਾਹੀ ਲਈ ਮਜ਼ਬੂਤ ਸੁਰੱਖਿਆ ਢਾਂਚਾ ਬਣਾਇਆ ਗਿਆ ਹੈ ਅਤੇ ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਵੇਗਾ। ਹੁਣ ਖਬਰਾਂ ਵਿਸਥਾਰ ਨਾਲ। G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ 'ਤੇ ਸਭ ਦੀਆਂ ਨਜ਼ਰਾਂ ਨੇ। ਭਾਰਤ G7 ਸੰਮੇਲਨ ਵਿੱਚ ਇੱਕ ਭਾਈਵਾਲ ਦੇਸ਼ ਹੈ। ਸ੍ਰੀ ਮੋਦੀ ਅਤੇ ਸ੍ਰੀ ਟਰੰਪ ਵਿਚਕਾਰ ਆਖਰੀ ਮੁਲਾਕਾਤ ਪਿਛਲੇ ਸਾਲ ਫਰਵਰੀ 'ਚ ਅਮਰੀਕਾ 'ਚ ਹੋਈ ਸੀ। ਅੱਜ ਦੀ ਮੀਟਿੰਗ ਵਿੱਚ ਦੋਵੇਂ ਧਿਰਾਂ ਵਿਚਕਾਰ ਕਈ ਖੇਤਰਾਂ 'ਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਆਪਕ ਚਰਚਾ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਹੋਰ G7 ਸੈਸ਼ਨ ਵਿੱਚ ਵੀ ਹਿੱਸਾ ਲੈਣਗੇ। ਇਸ ਦਾ ਵਿਸ਼ਾ ਸਾਰਿਆਂ ਦੇ ਲਾਭ ਲਈ ਸੰਤੁਲਿਤ ਸਮਾਵੇਸ਼ੀ ਅਤੇ ਨਿਰੰਤਰ ਆਰਥਿਕ ਵਿਕਾਸ ਨੂੰ ਮੁੜ ਸ਼ੁਰੂ ਕਰਨਾ। ਉਹ ਮੁਦਰਾ ਫੰਡ ਨੂੰ ਸੁਰੱਖਿਅਤ, ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ 'ਤੇ ਇੱਕ ਵਰਕਿੰਗ ਲੰਚ ਵਿੱਚ ਵੀ ਸ਼ਾਮਲ ਹੋਣਗੇ। ਕੱਲ੍ਹ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ, ਮਿਸਰ ਦੇ ਰਾਸ਼ਟਰਪਤੀ ਅਬਦੁੱਲ ਫਤਾਹ ਅਲ ਸੀਸੀ, ਜਾਪਾਨੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਉਂਗ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਮੋਦੀ ਅੱਜ ਸ਼ਾਮੀ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚਣਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਭਾਰਤੀ ਭਾਈਚਾਰਾ ਪ੍ਰਧਾਨ ਮੰਤਰੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਆਤਮ ਨਿਰਭਰਤਾ ਅਤੇ ਨਵੀਨਤਾ ਅਤੇ ਤਕਨਾਲੋਜੀ ਅਤੇ ਸਵਦੇਸ਼ੀ ਨਿਰਮਾਣ ਦੀ ਸਹਾਇਤਾ ਨਾਲ ਮਹੱਤਵਪੂਰਨ ਤਬਦੀਲੀ ਆਈ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ MyGov ਤੋਂ ਇੱਕ ਪੋਸਟ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਭਾਰਤ ਨੇ ਉੱਨਤ ਸਵਦੇਸ਼ੀ ਤਕਨਾਲੋਜੀਆਂ ਦੀ ਸਹਾਇਤਾ ਨਾਲ ਜ਼ਮੀਨ, ਸਮੁੰਦਰ ਅਤੇ ਹਵਾ ਵਿੱਚ ਆਪਣੀਆਂ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਭਾਰਤ ਦੇ ਰੱਖਿਆ ਖੇਤਰ ਵਿੱਚ ਹੋਏ ਬਦਲਾਅ ਨੂੰ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਪਿਛਲੇ ਵਿੱਤੀ ਸਾਲ ਵਿੱਚ 1,54,000 ਕਰੋੜ ਰੁਪਏ ਦੇ ਉਤਪਾਦਨ ਦੇ ਮੁਕਾਬਲੇ 15% ਦੇ ਵੱਧ ਪ੍ਰਭਾਵਸ਼ਾਲੀ ਵਾਧੇ ਨੂੰ ਦਰਸਾਉਂਦੀ ਹੈ। ਸ੍ਰੀ ਸਿੰਘ ਨੇ ਕਿਹਾ ਕਿ ਸਵਦੇਸ਼ੀ ਰੱਖਿਆ ਉਤਪਾਦਨ ਵਿੱਤੀ ਸਾਲ 2013-14 ਵਿੱਚ 4,746 ਕਰੋੜ ਰੁਪਏ ਦੇ ਮੁਕਾਬਲੇ 4 ਗੁਣਾ ਵੱਧ ਗਿਆ ਹੈ। ਰਾਸ਼ਟਰੀ ਮਹੱਤਤਾ ਦੀ ਇੱਕ ਪ੍ਰਮੁੱਖ ਸੰਸਥਾ ਪੰਜਾਬ ਨੇ ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ FDDI ਨਾਲ ਇੱਕ ਰਣਨੀਤਿਕ ਸਮਝੌਤਾ ਪੱਤਰ 'ਤੇ ਦਸਤਖਤ ਕਰਕੇ ਆਪਣੇ ਖੇਡਾਂ ਦੇ ਸਮਾਨ, ਜੁੱਤੀਆਂ ਅਤੇ ਚਮੜੇ ਦੇ ਸਮਾਨ ਦੇ ਖੇਤਰ ਨੂੰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਹਸਤਾਖਰ ਕੀਤੇ ਗਏ ਸਮਝੌਤੇ ਦਾ ਉਦੇਸ਼ ਇਨ੍ਹਾਂ ਖੇਤਰਾਂ ਵਿੱਚ ਉਦਯੋਗਾਂ ਨੂੰ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚੇ, ਹੁਨਰਮੰਦ ਮਨੁੱਖੀ ਸ਼ਕਤੀ, ਡਿਜ਼ਾਈਨ ਅਤੇ ਨਵੀਨਤਾ ਸਹਾਇਤਾ ਅਤੇ ਮਜ਼ਬੂਤ ਬਾਜ਼ਾਰ ਸਬੰਧਾਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਇਸ ਸਾਂਝੇਦਾਰੀ ਨਾਲ ਪੰਜਾਬ ਅਧਾਰਤ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਮੁਕਾਬਲੇਬਾਜ਼ੀ ਦੇ ਵਧਣ ਦੀ ਉਮੀਦ ਹੈ, ਜਿਸ ਨਾਲ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਪਲਾਈ ਚੇਨਾਂ ਨਾਲ ਜੁੜ ਸਕਣਗੇ। ਇਸ ਨਾਲ ਉਹਨਾਂ ਨੂੰ ਬਰਾਮਦ ਵਧਾਉਣ ਦੀ ਵੀ ਉਮੀਦ ਹੈ। ਇਸ ਸਮਝੌਤੇ 'ਤੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਅਤੇ FDDI ਦੇ ਪ੍ਰਬੰਧ ਨਿਰਦੇਸ਼ਕ ਵਿਵੇਕ ਸ਼ਰਮਾ ਨੇ ਦਸਤਖਤ ਕੀਤੇ। ਇਸ ਪਹਿਲਕਦਮੀ ਨਾਲ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਹੁਰਾਰਾ ਮਿਲਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਅਤੇ ਬਰਾਮਦ ਲਈ ਨਵੇਂ ਮੌਕੇ ਪੈਦਾ ਹੋਣ।

0: ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿੱਚ ਮੁੱਖ ਖੇਤਰਾਂ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਦੇਸ਼ ਦੇ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
1: ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਪਣੀ ਸਭਿਅਤਾ ਦੇ ਵਿਰਸੇ ਨੂੰ ਸਾਂਭਣ, ਪ੍ਰਚਾਰ ਕਰਨ ਅਤੇ ਇਸ ਦਾ ਜਸ਼ਨ ਮਨਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਨੇ, ਜਿਸ ਨਾਲ ਲੱਖਾਂ ਨਾਗਰਿਕਾਂ ਵਿੱਚ ਮਾਣ ਦੀ ਭਾਵਨਾ ਪੈਦਾ ਹੋਈ ਹੈ। ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਜਨਵਰੀ 2024 ਵਿੱਚ ਆਇਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਦੇ ਵਿਸ਼ਾਲ ਸ਼੍ਰੀ ਰਾਮ ਮੰਦਿਰ ਵਿੱਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ, ਜੋ ਕਿ ਇੱਕ ਸਦੀਆਂ ਪੁਰਾਣੀ ਇੱਛਾ ਦੀ ਪੂਰਤੀ ਨੂੰ ਦਰਸਾਉਂਦੀ ਹੈ। ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ ਇੱਕ ਸ਼ਰਧਾਲੂ ਪੰਕਜ ਜਰੀਆ ਨੇ, ਜਿਸਨੇ ਹਾਲ ਹੀ ਵਿੱਚ ਮੰਦਿਰ ਦੇ ਦਰਸ਼ਨ ਕੀਤੇ ਨੇ, ਆਪਣਾ ਅਨੁਭਵ ਸਾਂਝਾ ਕੀਤਾ।
2: ਅਭੀ ਥੋੜੇ ਦਿਨੋਂ ਪਹਿਲੇ ਮੈਂ ਅਯੋਧਿਆ ਗਿਆ ਥਾ, ਵਹਾਂ ਹਮਨੇ ਪ੍ਰਭੂ ਰਾਮ ਕੇ ਦਰਸ਼ਨ ਕੀਏ। ਵਹਾਂ ਵਿਵਸਥਾ ਬਹੁਤ ਹੀ ਬੜੀਆ, ਭੀੜ ਕੋ ਮੈਨੇਜ ਕੇ ਲੀਏ ਸਰਕਾਰ ਨੇ ਬੜੀਆ ਪ੍ਰਬੰਧ ਕਰ ਰੱਖਾ ਹੈ। ਮੰਦਿਰ ਕਾ ਪ੍ਰਾਂਗਣ ਬਹੁਤ ਹੀ ਭਵ ਹੈ, ਸਭੀ ਲੋਕ ਲਾਈਨ ਮੇ ਲੱਗ ਕਰ ਪ੍ਰਭੂ ਕਾ ਦਰਸ਼ਨ ਕਰਤੇ ਹੈ।
1: ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾ ਅਕਤੂਬਰ 2022 ਵਿੱਚ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਪ੍ਰੋਜੈਕਟ ਦੀ ਕੁੱਲ ਲਾਗਤ ਕਰੀਬ 850 ਕਰੋੜ ਰੁਪਏ ਹੈ। ਵਾਰਾਣਸੀ ਵਿੱਚ ਦਸੰਬਰ 2021 ਵਿੱਚ ਉਦਘਾਟਨ ਕੀਤੇ ਗਏ ਕਾਸ਼ੀ ਵਿਸ਼ਵਨਾਥ ਕੋਰੀਡੋਰ ਨੇ ਪਵਿੱਤਰ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਗੰਗਾ ਦਰਿਆ ਨਾਲ ਸਿੱਧਾ ਜੋੜ ਕੇ ਤੀਰਥ ਯਾਤਰਾ ਦੇ ਅਨੁਭਵ ਨੂੰ ਬਦਲ ਦਿੱਤਾ ਹੈ। ਇਹ ਪਰਿਵਰਤਨਸ਼ੀਲ ਪਹਿਲਕਦਮੀਆਂ ਭਵਿੱਖ ਨੂੰ ਵਿਸ਼ਵਾਸ ਨਾਲ ਅਪਣਾਉਂਦੇ ਹੋਏ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਨੇ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਨਾਗਰਿਕਾਂ ਦੀ ਸੁਰੱਖਿਆ ਅਤੇ ਦੁਸ਼ਮਣ ਦੀ ਤਬਾਹੀ ਲਈ ਮਜ਼ਬੂਤ ਸੁਰੱਖਿਆ ਢਾਂਚਾ ਬਣਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਨੇ ਸਰਜੀਕਲ ਸਟ੍ਰਾਈਕ, ਹਵਾਈ ਹਮਲੇ ਅਤੇ ਓਪਰੇਸ਼ਨ ਸੰਦੂਰ ਰਾਹੀਂ ਸਰਹੱਦ ਪਾਰੋਂ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਧਾਰਾ 370 ਹਟਾਉਣ ਅਤੇ ਨਕਸਲਵਾਦ ਦਾ ਖਾਤਮਾ ਕਰਨ ਦਾ ਵੀ ਜ਼ਿਕਰ ਕੀਤਾ। ਸ਼੍ਰੀ ਸ਼ਾਹ ਨੇ ਉੱਤਰ ਪੂਰਬ ਵਿੱਚ 12 ਤੋਂ ਵੱਧ ਸਮਝੌਤਿਆਂ ਨਾਲ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀਆਂ ਦੀ ਚੁਣੌਤੀ ਵੱਧ ਰਹੀ ਹੈ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦਿਆਂ ਹੋਇਆਂ ਉਨ੍ਹਾਂ ਨੇ ਛੱਡੀਆਂ ਗਈਆਂ ਔਰਤਾਂ ਦੇ ਇਨ੍ਹਾਂ ਅੰਕੜਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਇਨ੍ਹਾਂ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲ ਅੰਦਾਜ਼ੀ ਦੀ ਮੰਗ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਵਿਰਾਸਤੀ ਵਸਤੂਆਂ ਦੇ ਕਸਟੋਡੀਅਨ ਬਾਰੇ ਪਤਾ ਲਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮਾਮਲੇ ਦਾ ਗੰਭੀਰ ਨੋਟਿਸ ਦਿੰਦਿਆਂ ਸਪੀਕਰ ਨੇ ਕਿਹਾ ਕਿ ਸਖ਼ਤ ਜਵਾਬਦੇਹੀ ਤੈਅ ਕੀਤੀ ਜਾਏਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਇਹ ਕਦਮ ਇਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਚੁੱਕਿਆ ਗਿਆ ਕਿ ਚੰਡੀਗੜ੍ਹ ਦੇ MLA ਹੋਸਟਲ ਤੋਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਸਟੂਲਾਂ ਦੀ 4 ਜੂਨ ਨੂੰ ਸ਼ਿਕਾਗੋ ਵਿੱਚ 72,720 ਅਮਰੀਕੀ ਡਾਲਰ ਵਿੱਚ ਨਿਲਾਮੀ ਕੀਤੀ ਗਈ ਸੀ, ਜਿਸ ਦੀ ਕੀਮਤ 59 ਲੱਖ ਰੁਪਏ ਤੋਂ ਵੱਧ ਹੈ। ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਏਗਾ। ਇਹ ਮੈਚ ਬਰਤਾਨੀਆ ਦੇ ਲੀਡਸ ਵਿੱਚ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ ਸੀ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਅੱਜ ਸਵੇਰੇ ਅਲਜੀਰੀਆ ਨੂੰ 3-0 ਨਾਲ ਹਰਾ ਦਿੱਤਾ। ਲਿਓਨਲ ਮੈਸੀ ਨੇ ਇਸ ਮੈਚ ਵਿੱਚ 3 ਗੋਲ ਕਰਕੇ ਹੈਟ੍ਰਿਕ ਬਣਾਈ। ਉਸ ਨੇ ਵਿਸ਼ਵ ਕੱਪ ਵਿੱਚ 16 ਗੋਲਾਂ ਨਾਲ ਸਭ ਤੋਂ ਵੱਧ ਗੋਲ ਕਰਨ ਦੇ ਜਰਮਨੀ ਦੇ ਮਿਰੋਸਲਾਵ ਕਲੋਜ਼ ਦਾ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਅੱਜ ਸਵੇਰੇ ਇੱਕ ਹੋਰ ਮੈਚ ਵਿੱਚ ਨਾਰਵੇ ਨੇ ਅਮਰੀਕਾ ਦੇ ਬੋਸਟਨ ਸਟੇਡੀਅਮ ਵਿੱਚ ਗਰੁੱਪ 1 ਦੇ ਆਪਣੇ ਪਹਿਲੇ ਮੈਚ ਵਿੱਚ ਇਰਾਕ ਨੂੰ 4-1 ਨਾਲ ਹਰਾਇਆ। ਅੱਜ ਖੇਡੇ ਗਏ ਇੱਕ ਹੋਰ ਮੈਚ ਵਿੱਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਦਿੱਤਾ ਹੈ। ਬੀਤੀ ਰਾਤ ਫਰਾਂਸ ਨੇ ਨਿਊ ਜਰਸੀ ਵਿੱਚ ਸੈਨੇਗਲ ਨੂੰ 3-1 ਨਾਲ ਮਾਤ ਦਿੱਤੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ। ਅਤੇ ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਅਦਾਬ, ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। وزیر اعظم نریندر مودی آج فرانس کے شہر ایویوں میں G7 سربراہ کانفرنس سے الگ امریکی صدر ڈونلڈ ٹرمپ سے ملاقات کریں گے۔ وزیر اعظم مودی فرانس کے اپنے دورے کے حصے کے طور پر آج شام پیرس پہنچیں گے۔ وزیر دفاع راجناتھ سنگھ نے کہا ہے کہ بھارت کی خود مختاری کے ساتھ کوئی سمجھوتا نہیں ہے۔ انہوں نے سرجیکل سٹرائکس، بالاکوٹ اور آپریشن سندور کا دہشت گردی کی روک تھام کے لیے فیصلہ کن کارروائیوں کے طور پر ذکر کیا۔ بھارت کے دفاعی ساز و سامان کی تیاری میں مالی سال 2025-26 کے دوران 1.78 لاکھ کروڑ روپے کا ریکارڈ اضافہ ہوا ہے، جو سال 2020-21 سے اب تک 110% اضافہ ہے۔ اور مردوں کے کرکٹ میں لکھنؤ میں 3 میچوں کی سیریز کا دوسرا ODI بھارت اور افغانستان کے درمیان جاری ہے۔ وزیر اعظم نریندر مودی فرانس کے شہر ایویوں میں جاری G7 سربراہ کانفرنس کے لیے اپنے دورے کے دوسرے دن آج اعلی سطح کے کئی آؤٹ ریچ پروگراموں میں شرکت کریں گے۔ البتہ سب کی توجہ امریکی صدر ڈونلڈ ٹرمپ کے ساتھ ان کی دو طرفہ ملاقات پر ہے، جو آج شام منعقد ہوگی۔ فروری 2025 میں واشنگٹن ڈی سی میں ان کی آخری ملاقات ہوئی تھی۔ اس وقت سے اب تک یہ ان دونوں رہنماؤں کی پہلی بالمشافہ میٹنگ ہے۔ بات چیت کے دوران امید ہے کہ دونوں رہنما بہت سے شعبوں میں بھارت امریکہ دو طرفہ تعاون کو مزید مستحکم بنانے کے طور طریقوں اور باہمی مفاد کے کلیدی نوعیت کے علاقائی اور عالمی معاملات پر تبادلہ خیال کریں گے۔ وزیر اعظم ایک ورکنگ جلسے میں بھی شرکت کریں گے، جس کا موضوع ہے سبھی کے مفاد کے لیے متوازن، سب کی شمولیت والی اور پائیدار اقتصادی ترقی کو فروغ دینا۔ امریکی صدر ڈونلڈ ٹرمپ کے ساتھ میٹنگ کے علاوہ جناب مودی ایک ورکنگ لنچ میں بھی شرکت کریں گے، جس کا موضوع ہے مصنوعی ذہانت سے محفوظ، تیز رفتار اور مؤثر استعمال کو یقینی بنانا۔ اسی دوران وزیر اعظم نریندر مودی فرانس کے اپنے دورے کے حصے کے طور پر آج شام پیرس پہنچیں گے۔ بھارتی برادری کے ارکان ان کی آمد کے منتظر ہیں اور ان کے استقبال کی تیاریاں جاری ہیں۔ وزیر دفاع راجناتھ سنگھ نے کہا ہے کہ بھارت کی دفاعی ساز و سامان کی سالانہ تیاری میں مالی سال 2025-26 کے دوران ابھی تک کا 1.78 لاکھ کروڑ روپے کا اضافہ ہوا ہے۔ ایک سوشل میڈیا پوسٹ میں جناب سنگھ نے کہا کہ اس اہم حصول یابی سے پچھلے سال کی 1.54 لاکھ کروڑ روپے کی پیداوار کے مقابلے 15.6% ترقی کا اظہار ہوتا ہے۔ یہ ترقی مالی سال 2020-21 سے اب تک کی 110% ہے، جب یہ ترقی محض 84,000 کروڑ روپے سے زیادہ تھی۔ انہوں نے یہ بھی کہا کہ ملک ہی میں تیار کیے گئے دفاعی ساز و سامان کی مقدار میں مالی سال 2013-14 کے مقابلے تقریباً 4 گنا اضافہ ہوا ہے، جو محض 4,746 کروڑ روپے تھا۔ وزیر دفاع راجناتھ سنگھ نے کہا ہے کہ دہشت گردی کے خلاف ہرگز برداشت نہ کرنے کی پالیسی سے لے کر سرجیکل اسٹرائک، بالاکوٹ اور آپریشن سندور جیسی فیصلہ کن کارروائیوں تک سے بھارت نے ایک واضح پیغام بھیجا ہے کہ اس کی خود مختاری کے ساتھ کوئی سمجھوتا نہیں ہو سکتا۔ ایک سوشل میڈیا پوسٹ میں جناب سنگھ نے کہا کہ بھارت میں وزیر اعظم نریندر مودی کی دور اندیش قیادت میں اس کی قومی سلامتی کے تانے بانے میں ایک تاریخی تبدیلی آئی ہے۔ انہوں نے یہ بھی کہا کہ دفاع کے شعبے میں آتم نربھرتا کے لیے ملک کے عزم سے ملک کی صلاحیتوں کو استحکام ملا ہے۔ مزلہ فوجیں جدید بنی ہیں اور زمین، سمندر، فضا، سائبر اور خلا کے شعبوں کی تیاریوں میں زبردست اضافہ ہوا ہے۔ وزیر دفاع نے خاص طور پر کہا کہ پچھلے 12 سال کے سفر سے ایک مضبوط تر، محفوظ تر، خود کفیل اور مزید پر اعتماد بھارت کی عکاسی ہوتی ہے جو اپنے قومی مفادات کی حفاظت کے لیے تیار ہے اور ایک قائدانہ عالمی طاقت کے طور پر ابھرا ہے۔ وزیر اعظم نریندر مودی نے خاص طور پر کہا ہے کہ پچھلی دہائی کے دوران بھارت کی دفاعی صلاحیتوں میں خاطر خواہ اضافہ ہوا ہے۔ یہ اضافہ خود کفالت کے نظریے کی رہنمائی میں ہوا ہے جسے اختراع، ٹیکنالوجی اور ساز و سامان کو ملک ہی میں تیار کیے جانے سے تقویت ملی ہے۔ جناب مودی نے اپنے سوشل میڈیا اکاؤنٹ پر مائک آف کے ذریعے پیغام بھیجتے ہوئے وضاحت کی ہے کہ ملک نے کس طرح فضا، زمین اور سمندر میں اپنی دفاعی صلاحیتوں کو مضبوط کیا ہے، ملک ہی میں تیار کی گئی ٹیکنالوجیز کو جدید ترین بنایا ہے اور خود انحصاری اور قومی سلامتی کے لیے ایک مضبوط تر بنیاد کی تعمیر کی ہے۔ انہوں نے کہا کہ اس سے بھارت کی ترقی کی ایک جھلک ملتی ہے جو اس نے پچھلے 12 سال میں دفاع کے شعبے میں حاصل کی ہے۔ یہ خبریں آکاشوانی سے نشر کی جا رہی ہیں۔ زراعتی اور ڈبہ بند غذائی اشیاء کی برآمدات میں اضافے سے متعلق تنظیم کے چیئرپرسن ابھیشیک دیو نے بتایا کہ امریکہ، برازیل، چین اور یورپی یونین جیسے بڑے عالمی برآمدکاروں سے مقابلے کے باوجود بھارت کی زرعی برآمدات آج 5000 مصنوعات پر مشتمل ہیں جو ایک دہائی قبل تقریباً 280 مصنوعات پر مشتمل تھیں۔ جناب دیو نے بتایا کہ ملک کی زراعتی برآمدات گزشتہ سال 53 ارب ڈالر تک پہنچ گئیں اور بھارت زراعتی مصنوعات برآمد کرنے والے ٹاپ 10 ملکوں میں شامل رہا۔ نشیلی اشیاء کی روک تھام سے متعلق ورکنگ گروپ کی 8ویں برکس میٹنگ بھارت کی برکس صدارت کے تحت ورچوئل وسیلے سے منعقد کی گئی۔ نشیلی اشیاء کی کنٹرول کے بیورو NCB نے بتایا کہ بھارت، چین، ایتھیوپیا، انڈونیشیا، روس، جنوبی افریقہ اور متحدہ عرب امارات کے مندوبین نے میٹنگ میں شرکت کی۔ میٹنگ کے دوران مندوبین نے نشیلی اشیاء کی قومی صورتحال سے متعلق رپورٹس ایک دوسرے کے سپرد کی اور نشیلی اشیاء سے لاحق خطرات پر بات چیت کی۔ زمین کے بنجر ہونے اور خشک سالی کی روک تھام کا آج عالمی دن منایا جا رہا ہے۔ یہ دن زمین کے بنجر ہونے کی روک تھام اور خشک سالی کے اثرات سے نمٹنے کے لیے بین الاقوامی تعاون سے متعلق بیداری میں اضافے کے مقصد سے منایا جاتا ہے۔ اس سال کا موضوع ہے سرسبز جنگلاتی زمین، تسلیم کیجیے، احترام کیجیے اور بحالی کیجیے۔ اس موضوع کے تحت سرسبز جنگلاتی زمین کی اقتصادی، ماحولیاتی اور ثقافتی قدر کو اور زیادہ تسلیم کیے جانے، اس کے روایتی فوائد کی بنیاد پر اس کا احترام کیے جانے اور جو زمین بنجر ہو گئی ہے اس کی بحالی میں کافی زیادہ سرمایہ لگائے جانے کی بات کہی گئی ہے۔ ماحولیات، جنگلات اور آب و ہوا میں تبدیلی کے وزیر بھوپیندر یادو نے سبھی سے یہ یاد رکھنے کو کہا ہے کہ زمین تمام تر ماحولیاتی نظام کی بنیاد اور ہماری غذا نیز توانائی کا اصل وسیلہ ہے۔
4: ہم پوری طریقے سے اپنے منترالے کی پرتیبدھتا، ماننیہ پردھان منتری جی نے جو کوپ 2014 کی دہلی ڈکلیریشن کے سمے میں کری تھی کہ ہم 26 ملین ہیکٹر کو 2030 تک ایک طریقے سے ریسٹوریشن کا کام کریں گے۔ بھارت سرکار اپنے گرین انڈیا مشن میں لگ بھگ 1.7 لاکھ ہیکٹر زمین کا کاریہ ہم نے کیا ہے اور کیمپا کے سمرتھن سے بھی پچھلے 5 ورشوں میں 3.2 لاکھ ہیکٹر کا ہم لوگوں نے فورسٹریشن کرنے کا کام کیا ہے۔
3: بھارت نے مزید 5 ٹن ضروری دوائیاں کابل کو بھیجی ہیں۔ وزارت خارجہ نے کہا ہے کہ افغانستان کے لوگوں کی فلاح و بہبود کے لیے انسانی مدد فراہم کرنے کے تئیں ملک کے مستقل عزم کی دوبارہ تصدیق ہوتی ہے۔ بھارتی موسمیات محکمہ IMD نے کہا ہے کہ آئندہ 4 سے 5 دن کے دوران جنوب مغربی مانسون کے تلنگانہ، اوڈیشہ، جھارکھنڈ، بہار اور چھتیس گڑھ کے حصوں میں مزید آگے بڑھنے کے لیے حالات سازگار ہیں۔ کرکٹ میں لکھنؤ میں بھارت نے 5 میچوں کی سیریز کے دوسرے ایک روزہ بین الاقوامی مقابلے میں 6 اوورز میں 1 وکٹ کے نقصان پر 45 رن بنا لیے ہیں۔ اس سے قبل افغانستان نے ٹاس جیت کر گیند بازی کرنے کا فیصلہ کیا۔ شبمن گل کی قیادت میں بھارتی ٹیم مذکورہ سیریز میں 1-0 سے آگے چل رہی ہے اور آج کا مقابلہ جیت کر سیریز اپنے نام کرنے کا ارادہ رکھتی ہے۔ اور اب آخر میں خاص خاص خبروں کی سرخیاں ایک بار پھر۔ वजीर आजम नरेंद्र मोदी आज फ्रांस के शहर एवियों में G7 सरबराह कॉन्फ्रेंस से अलग अमरीकी सदर डोनाल्ड ट्रंप से मुलाकात करेंगे। वजीर आजम मोदी फ्रांस के अपने दौरे के हिस्से के तौर पर आज शाम पेरिस पहुंचेंगे। वजीर दिफा राजनाथ सिंह ने कहा है कि भारत की खुद मुख्तारी के साथ कोई समझौता नहीं किया जा सकता। उन्होंने सर्जिकल स्ट्राइक, बालाकोट और ऑपरेशन सिंदूर का दहशतगर्दी की रोकथाम के लिए फैसला कुन कार्रवाइयों के तौर पर जिक्र किया। भारत के दिफाई साजो सामान की तैयारी में माली साल 2025-26 के दौरान 1.78 लाख करोड़ रुपए का रिकॉर्ड इजाफा हुआ है, जो साल 2020-21 से अब तक 110% इजाफा है। और मर्दों के क्रिकेट में लखनऊ में 3 मैचों की सीरीज का दूसरा ओडीआई भारत और अफगानिस्तान के दरमियान जारी है। इसके साथ ही खबरों का ये बुलेटिन खत्म हुआ।
5: FM बैंड 100.2 MHz ते लाइव स्ट्रीमिंग जरिए न्यूज़ ऑन AIR ऐप ते यह तुहाडा अपना रेडियो आकाशवाणी पटियाला। समा मिलाओ जी, बाद दोपहर दे ठीक 2 बजे ने वेला हो गया फौजी वीरां ते फौजी भैणां लई प्रोग्राम सरफरोश दा। अज दा इह प्रोग्राम लैके तुहाडे नाल है करमजीत कौर। इस प्रोग्राम च फौजी वीरो असीं तुहानूं हिंदी फिल्मी गीत सुनवाउंदे हुंदे आ। प्रोग्राम च पहला गीत तुहानू सुनवा रहे हैं जी, आतिफ असलम ते साथियां दियां आवाज़ां च। फिल्म दा नां है अजब प्रेम की गज़ब कहानी। संगीतबद्ध कीता प्रीतम ने ते आशीष पंडित ने इस गीत दे बोल लिखे ने।

ਜੀ ਫਾਜੀ ਵੀਰੋ, ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸਰਫਰੋਸ਼ ਦਾ। ਅਗਲਾ ਗੀਤ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਫਿਲਮ ਪਦਮਾਵਤ ਵਿੱਚੋਂ, ਨੀਤੀ ਮੋਹਨ ਅਤੇ ਸਾਥੀਆਂ ਦੀਆਂ ਆਵਾਜ਼ਾਂ ਨੇ।

ਫਾਜੀ ਵੀਰੋ, ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਏਗਾ ਅਤੇ ਅਗਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ। ਫਿਲਮ ਐਤਰਾਜ਼ ਵਿੱਚੋਂ ਉਦਿਤ ਨਾਰਾਇਣ, ਅਲਕਾ ਯਾਗਨਿਕ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਗੀਤ ਦੇ ਬੋਲ ਲਿਖੇ ਨੇ ਸਮੀਰ ਨੇ, ਸੰਗੀਤਬੱਧ ਕੀਤਾ ਹਿਮੇਸ਼ ਰੇਸ਼ਮੀਆਂ ਨੇ।

0: ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਰਫਰੋਸ਼ ਹੁਣ ਖਤਮ ਹੁੰਦਾ ਹੈ। ਕਰਮਜੀਤ ਕੌਰ ਨੂੰ ਦਿਓ ਇਜਾਜ਼ਤ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। 9 ਦਸ਼ਕ ਯਾਨੀ 90

0: ਜੀ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਅਤੇ ਨਾਲ ਹੀ ਸਾਡੇ ਕਾਲਰ ਸਾਡੇ ਨਾਲ ਲਾਈਨ 'ਤੇ ਆ ਚੁੱਕੇ ਨੇ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਬੜੀ ਖੁਸ਼ੀ ਹੋਈ, ਸਾਡੀ ਭੈਣ ਦੀ ਆਵਾਜ਼ ਆ ਰਹੀ ਹੈ
1: ਮੈਂ ਸੁਰਿੰਦਰ ਕੌਰ ਜੀ, ਕੌਰ ਜੀ ਵਾਲੇ ਤੋਂ।
0: ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਦਾ ਵਿਸ਼ਾ ਤੁਸੀਂ ਸੁਣਿਆ ਹੋਣਾ ਹੈ,
1: ਹਾਂਜੀ ਸੁਣ ਲਿਆ ਜੀ। ਹਾਂਜੀ
0: ਆਪਣੇ ਵਿਚਾਰ ਦੱਸ ਦਿਓ ਜੀ।
1: ਹਾਂਜੀ, ਵਿਚਾਰ ਤਾਂ ਮੇਰੇ ਇਸ ਤਰ੍ਹਾਂ ਨੇ ਜੀ, ਸਾਡੇ ਆਪਣੇ ਨਾ, ਔਰ ਸਾਡੇ ਪਿੰਡ ਮੈਡਮ ਆਏ ਸੀਗੇ ਯੋਗੇ ਵਾਲੇ,
0: ਹਾਂਜੀ
1: ਯੋਗਾ ਸਿਖਾਉਂਦੇ
0: ਜੀ
1: ਸੀਗੇ,
0: ਜੀ
1: ਤੇ ਉਹ ਭੈਣਾਂ ਨੂੰ ਫਿਰ ਪ੍ਰੇਰਿਆ ਵੀ ਦੇਖ, ਜਿਵੇਂ ਆਪਾਂ ਨੂੰ ਘਰਾਂ 'ਚ ਤੇ ਟਾਈਮ ਹੀ ਨਹੀਂ ਲੱਗਦਾ,
0: ਹਾਂਜੀ
1: ਵੀ ਆਹ ਕਰ ਲਓ ਉਹ ਕਰ ਲਓ, ਮੁੱਕਦੇ ਹੀ ਨਹੀਂ ਸਾਰੀ ਦਿਹਾੜੀ ਕੰਮ।
0: ਬਿਲਕੁਲ ਬਿਲਕੁਲ।
1: ਉਹ ਨਾ ਜੀ, ਫਿਰ ਟਾਈਮਿੰਗ ਸੀਗੀ 4 ਤੋਂ 5, ਤੇ ਤੁਸੀਂ ਯਕੀਨ ਨਹੀਂ ਮੰਨਣਾ, ਬੀਬੀਆਂ ਡਿਊਟੀ ਦੀ ਤਰ੍ਹਾਂ ਆਇਆ ਕਰਨ।
0: ਬਿਲਕੁਲ, ਦੇਖੋ ਜੇ ਕਿਸੇ ਨੂੰ ਪ੍ਰੇਰਣਾ ਤੁਸੀਂ ਦਿਓ ਨਾ, ਅਗਲਾ ਜੇ
1: ਹਾਂਜੀ
0: ਮੰਨੇ ਤਾਂ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ। ਤੇ ਫਿਰ ਕੁਝ ਫਾਇਦਾ ਹੋਇਆ ਜੀ? ਕੀ ਕਰਦੇ ਸੀ,
1: ਬਹੁਤ
0: ਕਿਵੇਂ ਦੇਖ
1: ਜ਼ਿਆਦਾ ਜੀ,
0: ਸਕਦੇ?
1: ਬਹੁਤ ਜ਼ਿਆਦਾ। ਇੱਕ ਤਾਂ ਉਹ ਮੈਡਮ, ਮਤਲਬ ਉਹਨਾਂ ਦੀ ਤਰੱਕੀ ਹੋਈ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ,
0: ਅੱਛਾ ਜੀ,
1: ਕਿਉਂਕਿ ਮੇਰੇ ਪਿੰਡ ਦੀਆਂ ਬੀਬੀਆਂ ਬਹੁਤ ਸਮਝਦਾਰ ਨੇ ਜੀ।
0: ਕੌਰ ਜੀ ਵਾਲਾ ਦੀਆਂ?
1: ਹਾਂਜੀ
0: ਜੀ।
1: ਤੇ ਉਹਨਾਂ ਨੂੰ ਵੀ ਫਿਰ ਉਹ ਮੋਹਾਲੀ ਚਲੇ ਗਏ ਹੁਣ, ਇੱਥੋਂ ਟ੍ਰਾਂਸਫਰ ਹੋ ਕੇ ਮੈਡਮ,
0: ਤੇ ਹੁਣ
1: ਤੇ
0: ਤੁਹਾਡੇ ਯੋਗ ਨਹੀਂ ਲੱਗ, ਕੈਂਪ ਨਹੀਂ ਲੱਗਦਾ ਜੀ ਫਿਰ?
1: ਹਾਂਜੀ, ਉਹ ਫਿਰ ਨਾ ਉਹਨਾਂ ਦਾ ਕੁਛ ਟਾਈਮਿੰਗ ਸੀ ਜੀ,
0: ਅੱਛਾ ਜੀ,
1: ਆਪਣੇ 2-2.5 ਮਹੀਨੇ ਦਾ।
0: ਤੁਸੀਂ ਰੇਡੀਓ ਬੰਦ ਕਰ ਦਿਓ ਜੀ, ਮੇਰੇ ਕੋਲ ਆਵਾਜ਼ ਉਲਟ ਕੇ ਆ ਰਹੀ ਹੈ।
1: ਨਾ ਜੀ, ਰੇਡੀਓ ਤਾਂ ਨਹੀਂ ਜੀ ਮੇਰੇ ਕੋਲ ਹੈਗਾ।
0: ਅੱਛਾ ਠੀਕ ਹੈ ਜੀ,
1: ਨਾ
0: ਤੁਸੀਂ
1: ਜੀ
0: ਆਪਣੀ ਗੱਲ ਕਹਿ ਸਕਦੇ ਹੋ।
1: ਰੇਡੀਓ ਨਹੀਂ, ਮੈਂ ਤਾਂ ਬੰਦ ਕਰਤਾ ਹੋਇਆ ਜੀ।
0: ਜੀ ਜੀ
1: ਹਾਂਜੀ
0: ਜੀ।
1: ਤੇ ਉਹ ਮੈਡਮ, ਮਤਲਬ ਯੋਗਾ ਹੈ ਨਾ ਜਿਹੜਾ, ਇਹ ਟਾਈਮਿੰਗ ਦੇ ਨਾਲ, ਜਿਵੇਂ ਹੁਣ ਆਪਾਂ ਘਰੇਲੂ ਬੀਬੀਆਂ, ਉਹਨਾਂ ਨੂੰ ਟਾਈਮ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਟਾਈਮ ਦੇ ਨਾਲ ਜਾਂਦੀਆਂ ਸੀ, ਤੇ ਜੇ ਕਈ ਵਾਰੀ ਤੇ ਉਹਨਾਂ ਨੂੰ ਕੋਈ ਕੰਮ ਵੀ ਹੋਣਾ ਨਾ, ਜਾਂ ਕਿਤੇ ਜਾਣਾ ਕਹਿਣਾ, ਨਾ ਅਸੀਂ ਤਾਂ ਯੋਗੇ ਤੇ ਜਾਣਾ।
0: ਸਹੀ ਗੱਲ ਹੈ।
1: ਹਾਂਜੀ, ਤੇ ਉਹ ਇੱਕ ਨਾ ਇੰਨਾ ਵਧੀਆ ਟਾਈਮ ਬਣ ਗਿਆ, ਮਤਲਬ ਮੈਂ ਦੱਸ ਨਹੀਂ ਸਕਦੀ ਤੁਹਾਨੂੰ।
0: ਸਵੇਰ ਵੇਲੇ ਕਰਦੇ ਸੀ ਜੀ?
1: ਹਾਂਜੀ
0: ਜੀ।
1: ਤੇ ਬੀਬੀਆਂ ਵੀ ਤੰਦਰੁਸਤ ਜੀ ਸਾਰੀਆਂ ਵਧੀਆ, ਜਿਵੇਂ ਜਿਵੇਂ ਚਲੋ ਮੈਡਮ ਵੀ ਬੜੇ ਸਿਆਣੇ ਸੀਗੇ, ਉਹ ਮਤਲਬ ਓਨਾ ਕੀ ਕਹਿਣਾ ਭਾਈ, ਓਨਾ ਕੀ ਯੋਗਾ ਕਰੋ ਜਿੰਨਾ ਕੁ ਤੁਹਾਡੇ ਤੋਂ ਹੁੰਦਾ ਹੈ
0: ਜੀ।
1: ਹਨਾ
0: ਤੇ
1: ਜੀ, ਜਿਸ
0: ਤਰ੍ਹਾਂ ਸਾਰੀਆਂ
1: ਕੋਈ ਹੁੰਦਾ।
0: ਐਕਸਰਸਾਈਜ਼ ਸਿੱਖੀਆਂ ਜੀ ਫਿਰ?
1: ਮੈਂ ਤਾਂ ਕਰਦੀ ਰਹਿੰਦੀ ਸੀ ਜੀ ਉਹਨਾਂ ਦੇ ਨਾਲ ਹੀ।
0: ਤੇ ਫਿਰ ਛੱਡਤਾ ਜੀ?
1: ਫਿਰ ਹੁਣ ਘਰ, ਮਤਲਬ ਉਹ ਮੈਡਮ ਚਲੇ ਗਏ ਜੀ, ਤੇ ਫਿਰ ਉਹ ਘਰ ਕਰਦੇ ਆ ਜੀ ਉਸੇ ਤਰ੍ਹਾਂ ਹੀ ਜਿਵੇਂ ਉਹ ਦੱਸਿਆ ਸੀ ਉਹਨਾਂ ਨੇ।
0: ਬਿਲਕੁਲ ਬਿਲਕੁਲ। ਤੇ ਤੁਸੀਂ ਛੱਡਣਾ ਨਹੀਂ ਹੈ, ਕਿਉਂਕਿ ਤੁਸੀਂ ਤੰਦਰੁਸਤ ਰਹਿਣਾ ਹੈ ਤੇ
1: ਹਾਂਜੀ ਹਾਂਜੀ,
0: ਸਿਹਤ ਬਹੁਤ ਜ਼ਰੂਰੀ ਹੈ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ, ਸ਼ੁਕਰੀਆ
1: ਜੀ, ਧੰਨਵਾਦ ਜੀ, ਬਹੁਤ
0: ਜੀ,
1: ਜ਼ਿਆਦਾ,
0: ਬਹੁਤ ਧੰਨਵਾਦ ਜੀ।

0: ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011848, 98880828048।
1: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਆਪਣਾ ਨਾਂ ਤੇ ਪਤਾ ਦੱਸ ਦਿਓ ਜੀ, ਕੌਣ ਕਿੱਥੋਂ ਹਾਜ਼ਰੀ ਲਗਵਾ ਰਹੇ ਹੋ?
2: ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਭੁੱਖਾਂ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਭੈਣ ਜੀ।
1: ਜੀ, ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਜੀ?
2: ਅੱਜ ਦੇ ਵਿਸ਼ੇ ਬਾਰੇ ਇਹ ਹੈ ਜੀ, ਯੋਗ ਭਜਾਏ ਰੋਗ, ਤੇ ਜਿੰਨਾ ਕੁ ਕਿਸੇ ਨੂੰ ਆਉਂਦਾ ਸੈਰ ਕਰਨਾ ਚਾਹੀਦਾ, ਤੇ ਜੇ ਯੋਗਾ ਮਤਲਬ ਜਿੰਨਾ ਜਿਹਨੂੰ ਯੋਗਾ ਆਉਂਦਾ ਕਰਨਾ ਉਹਨੂੰ ਉਵੇਂ ਕਰਨਾ ਚਾਹੀਦਾ ਜੀ।
1: ਬਿਲਕੁਲ,
2: ਇਹ ਹੈ ਵੀ ਸਾਡੇ ਪਿੰਡਾਂ ਦੇ ਵਿੱਚ ਹੁਣ ਕੋਈ ਦੱਸਣ ਵਾਲਾ ਮਾਸਟਰ ਤਾਂ ਹੈ ਨਹੀਂ। ਹਾਂ, ਹੁਣ ਜੇ ਕੋਈ TV ਹਟ ਕੇ ਵੇਖਣਾ, ਕਿਤੇ TV ਤੇ ਵੇਖ ਕੇ ਮਾੜਾ ਮੋਟਾ ਉਵੇਂ ਜ਼ਿਕਰ ਕਰ ਲਈਦਾ ਸੀ।
1: ਪਰ ਅੱਜ ਕੱਲ ਪਿੰਡਾਂ ਵਿੱਚ ਅੱਜ ਕੱਲ ਜੇ ਅਸੀਂ ਦਿੰਨੇ ਆ ਜੀ ਲਿਖ ਕੇ ਸਰਕਾਰ ਨੂੰ, ਉਹਨਾਂ ਵੱਲੋਂ ਭੇਜਿਆ ਜਾਂਦਾ ਟ੍ਰੇਨਰ,
2: ਠੀਕ ਹੈ ਜੀ,
1: ਉਹਦੇ ਲਈ 15 ਤੋਂ ਵੱਧ ਜਿੰਨੇ ਮਰਜ਼ੀ ਮੈਂਬਰ ਹੋਣ ਪਰ 15 ਤੋਂ ਘੱਟ ਨਹੀਂ ਹੁੰਦੇ, ਤੇ ਲਿਖ ਕੇ ਦੇਣਾ ਪੈਂਦਾ ਤੇ ਜਗ੍ਹਾ ਦੱਸਣੀ ਪੈਂਦੀ ਹੈ ਕਿ ਅਸੀਂ ਇੱਥੇ ਇਕੱਠੇ ਹੋਵਾਂਗੇ, ਇੱਥੇ ਅਸੀਂ ਲਾ ਸਕਦੇ ਹਾਂ ਜਿਹੜਾ ਟ੍ਰੇਨਿੰਗ ਹੈ ਜਾਂ ਜਿਹੜਾ ਯੋਗ ਸਿਖਾਉਣਾ, ਉਹ ਤੁਸੀਂ ਲਿਖ ਕੇ ਦੇ ਸਕਦੇ ਹੋ ਤੇ ਟ੍ਰੇਨਰ ਤੁਹਾਨੂੰ ਅਵੇਲੇਬਲ ਹੋ ਜਾਂਦਾ, ਈਜ਼ੀਲੀ ਹੋ ਜਾਂਦਾ। ਹਾਂਜੀ ਬਿਲਕੁਲ, ਉਹ ਤੁਹਾਨੂੰ ਤੁਹਾਡੀ ਉਮਰ ਦੇ ਮੁਤਾਬਕ ਦੱਸਦੇ ਨੇ ਕਿ ਤੁਸੀਂ ਕੀ ਕਰ ਸਕਦੇ ਹੋ। ਵਾਧੂ ਜਾਣਕਾਰੀ ਵਾਸਤੇ ਅੱਜ ਅਸੀਂ ਤੁਹਾਨੂੰ ਗੱਲਬਾਤ ਵੀ ਸੁਣਾਵਾਂਗੇ, ਯੋਗ ਗੁਰੂ ਦੇ ਨਾਲ ਕੀਤੀ ਸੀ, ਤੇ ਆਉਣ ਵਾਲੇ ਦਿਨਾਂ 'ਚ ਵੀ ਤੁਸੀਂ ਜੁੜੇ ਰਹਿਣਾ ਆਕਾਸ਼ਵਾਣੀ ਪਟਿਆਲਾ ਦੇ ਨਾਲ, ਕਿਉਂਕਿ 21 ਜੂਨ ਤੱਕ, ਲਗਭਗ 28 ਜੂਨ ਤੱਕ ਅਸੀਂ ਇਹ ਜਿਹੜਾ ਹੈ ਜਾਣਕਾਰੀ ਦੇਣੀ ਹੈ।
2: ਠੀਕ ਹੈ ਜੀ।
1: ਜੀ, ਹੋਰ ਕੁਛ ਕਹਿਣਾ ਚਾਹੋਗੇ ਜੀ? ਧੰਨਵਾਦ ਜੀ।
2: ਬਸ ਠੀਕ ਹੈ ਜੀ।
1: ਜੀ ਜੀ।

0: ਬਿੱਟੂ ਜੀ ਰਸਗੁੱਲਾ ਜਾਨ ਬਰਗਰ ਜੈਨ
1: ਜੀ, ਤੁਸੀਂ ਖਤ ਵੀ ਭੇਜਦੇ ਹੋ ਤੇ ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ?
0: ਵਿਸ਼ਾ ਤੁਹਾਡਾ ਦੇਖੋ ਬਹੁਤ ਵਧੀਆ, ਆਕਾਸ਼ਵਾਣੀ ਪਟਿਆਲਾ ਬਹੁਤ ਵਧੀਆ ਕੰਮ ਕਰ ਰਿਹਾ, ਪ੍ਰਸਾਰਣ ਬਹੁਤ ਵਧੀਆ, ਸਾਰੇ ਪ੍ਰੋਗਰਾਮ ਹੀ ਵਧੀਆ, ਜਾਣਕਾਰੀ ਤੇ ਐਂਟਰਟੇਨਮੈਂਟ ਵਾਲੇ ਆ
1: ਜੀ। ਤੁਸੀਂ ਸਾਨੂੰ ਸੁਨੇਹੇ ਪ੍ਰੋਗਰਾਮ ਚ ਇਹ ਫੀਡਬੈਕ ਦੇ ਸਕਦੇ ਹੋ, ਅੱਜ ਦੇ ਵਿਸ਼ੇ ਤੇ ਅੱਜ ਗੱਲ ਕਰ ਲਓ ਜੀ।
0: ਹਾਂਜੀ ਹਾਂਜੀ
1: ਜੀ,
0: ਯੋਗ ਤੇ ਗੱਲ ਹੋ ਰਹੀ ਹੈ, ਯੋਗ ਆਪਾਂ ਨੂੰ ਕਰਨਾ ਚਾਹੀਦਾ, ਸਵੇਰੇ ਜਲਦੀ ਉੱਠੋ, ਸਵੇਰੇ ਨਰਲੇ ਪੇਟ ਪਹਿਲਾਂ ਤਾਜ਼ਾ ਪਾਣੀ ਪੀਓ ਜਿੰਨਾ ਆਪਾਂ ਪੀ ਸਕਦੇ,
1: ਹਾਂਜੀ
0: ਠੀਕ ਹੈ, ਫਿਰ ਆਪਣਾ ਸੈਰ ਕਰੋ, ਮਾਰਨਿੰਗ ਵਾਕ ਜਿੰਨੀ ਵੀ ਵੱਧ ਤੋਂ ਵੱਧ ਹੋ ਸਕਦੀ ਹੈ, ਕੋਈ ਯੋਗ ਓਮ ਮਿਲੋ ਜਿੰਨੇ ਵੀ ਆਪਾਂ ਤਾੜ ਆਸਣ ਜਾਂ ਹੋਰ ਵੀ ਆਸਣ ਕਰ ਸਕਦੇ ਹਾਂ ਕਰੋ।
1: ਹਾਂਜੀ ਹਾਂਜੀ,
0: ਸਾਡੇ ਤਾਂ ਇੱਥੇ ਗਰਾਊਂਡ ਬਣੀ ਹੋਈ ਆ ਜੀ, ਉਹਦੇ ਵਿੱਚ ਸਵੇਰੇ 5:30 ਤੋਂ ਲੈ ਸਵੇਰੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਇੱਕ ਘੰਟਾ ਪੂਰਾ ਯੋਗਾ ਕਰਾਉਂਦੇ ਆ ਜੀ।
1: ਜੀ, ਤੇ ਤੁਸੀਂ ਉਹਨੂੰ ਜੁਆਇਨ ਕੀਤਾ ਹੋਇਆ ਜੀ?
0: ਨਹੀਂ, ਮੇਰੇ ਕੋਲ ਤਾਂ ਸਮਾਂ ਘੱਟ ਹੋ ਜੀ, ਮੈਂ ਸੈਰ ਕਰਦਾ ਜੀ, ਸ਼ੋਪ ਤੱਕ ਆਪਣੀ, ਮੇਰੀ ਸ਼ੋਪ ਘਰ ਤੋਂ ਥੋੜੀ ਦੂਰ ਆ, ਤੇ ਮੈਂ ਆਪਦੀ ਖਾਣਾ ਪੀਣਾ ਸਹੀ ਵਧੀਆ ਰੱਖਿਆ ਹੋਇਆ ਵਾ
1: ਜੀ,
0: ਨੋਰਮਲ ਖਾਣਾ ਮੇਰਾ।
1: ਪਰ ਮੈਨੂੰ ਲੱਗਦਾ ਵੀ ਯੋਗ ਦਾ ਫਾਇਦਾ ਵੀ ਲੈ ਲੈਣਾ ਚਾਹੀਦਾ, ਕਿਉਂਕਿ ਵੱਧਦੀ ਉਮਰ ਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ।
0: ਹਾਂਜੀ, ਸਵੇਰੇ ਸਵੇਰੇ ਆਕਸੀਜਨ ਤਾਜ਼ੀ ਬਹੁਤ ਵਧੀਆ ਹੁੰਦੀ ਹੈ ਜੀ,
1: ਜੀ ਜੀ
0: ਬਹੁਤ ਫਰਕ ਮਿਲਦਾ ਜੀ,
1: ਜੀ ਜੀ।
0: ਬਾਕੀ ਸਾਈਕਲ ਆਪਾਂ ਨੂੰ ਜਿੰਨਾ ਵੱਧ ਤੋਂ ਵੱਧ ਚਲਾਉਣਾ ਚਾਹੀਦਾ, ਸਾਈਕਲ ਨਾਲ ਵੀ ਸਰੀਰ ਠੀਕ ਰਹਿੰਦਾ।
1: ਹਾਂਜੀ ਹਾਂਜੀ, ਦੇਖੋ ਐਕਸਰਸਾਈਜ਼ ਕਿਸੇ ਵੀ ਤਰੀਕੇ ਦੀ ਹੈ, ਸਾਡੀਆਂ ਮਾਸਪੇਸ਼ੀਆਂ ਨੂੰ, ਬਲੱਡ ਸਰਕੂਲੇਸ਼ਨ ਨੂੰ, ਹਾਰਟ ਨੂੰ, ਹੈ ਨਾ, ਠੀਕ ਰੱਖਣ ਵਾਸਤੇ ਜ਼ਰੂਰੀ ਵੀ ਹੁੰਦੀ ਹੈ, ਪਰ ਇਹ ਨਹੀਂ ਹੈ ਕਿ ਅਸੀਂ ਬਹੁਤ ਜ਼ੋਰ ਲਾ ਕੇ ਜਾਂ ਬਹੁਤ ਅਸੀਂ ਆਪਣੇ ਆਪ ਨੂੰ ਤੰਗ ਕਰਕੇ ਇਹ ਐਕਸਰਸਾਈਜ਼ ਕਰਨੀਆਂ ਨੇ, ਬਸ ਇੱਕ ਖਾਸ ਟ੍ਰੇਨਿੰਗ ਦੇ ਨਾਲ ਥੋੜ੍ਹਾ ਬਹੁਤਾ ਅਸੀਂ ਜੇ ਆਪਣੇ ਆਪ ਨੂੰ ਚੱਲਦਾ ਰੱਖਾਂਗੇ, ਐਕਟੀਵਿਟੀ ਰੱਖਾਂਗੇ, ਤਾਂ ਸਾਡਾ ਸਰੀਰ ਨੈਚੁਰਲੀ ਤੰਦਰੁਸਤ ਰਹਿੰਦਾ, ਕਿਉਂਕਿ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਬਹੁਤ ਕੰਮ ਕਰਦੇ ਹੁੰਦੇ ਸੀ, ਸਰੀਰਕ ਤੌਰ 'ਤੇ ਤੰਦਰੁਸਤ ਵੀ ਸਾਡੇ ਨਾਲੋਂ ਜ਼ਿਆਦਾ ਸੀ
0: ਜੀ।
1: ਜੀ, ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ,
0: ਧੰਨਵਾਦ ਜੀ।

0: ਜੀ, ਇਹ ਗੀਤ ਅਸੀਂ ਤੁਹਾਨੂੰ ਫਿਰ ਵੀ ਸੁਣਵਾ ਦਿਆਂਗੇ ਕਿਉਂਕਿ ਅਸੀਂ ਸਾਡੇ ਇੱਕ ਲਿਸਨਰ ਨੂੰ ਹੋਲਡ ਕਰਵਾਇਆ ਹੋਇਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕੀ ਕਹਿੰਦੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ,
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਅਤੇ ਕੌਣ ਜੀ?
1: ਜ਼ਿਲ੍ਹਾ ਲੁਧਿਆਣਾ, ਮੁੱਲਾਂਪੁਰ ਦਾਖਾ ਮੰਡੀ ਤੋਂ ਰਜੇਸ਼।

0: ਜੀ ਸਾਡੀ ਗਲੀ ਵੀ ਆਕਾਸ਼ਵਾਣੀ ਪਟਿਆਲਾ ਦੀ ਗਲੀ ਵੀ ਲਿਸਨਰ ਆ ਚੁੱਕੇ ਨੇ ਜੀ, ਅਸੀਂ ਕਿਸੇ ਨੂੰ ਲਾਰੇ ਵੀ ਨਹੀਂ ਲਾਉਂਦੇ ਅਤੇ ਉਹਨਾਂ ਨੂੰ ਆਨ ਏਅਰ ਲੈਂਦੇ ਹਾਂ। ਹੈਲੋ ਹੈਲੋ
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਸਰ, ਕੌਣ ਜੀ?
1: ਹਾਂਜੀ, ਮੈਂ ਨਿਸ਼ਾਨ ਸਿੰਘ ਬੋਲ ਰਿਹਾ ਜੀ, ਪਿੰਡ ਲਲੀਣਾ, ਜ਼ਿਲ੍ਹਾ ਪਟਿਆਲਾ
0: ਜੀ। ਬਹੁਤ ਬਹੁਤ ਸਵਾਗਤ ਹੈ, ਅੱਜ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕਰੋ।
1: ਹਾਂ ਵੇਖੋ ਜੀ, ਜਿਹੜਾ ਯੋਗ ਬਾਰੇ ਗੱਲ ਕੀਤੀ ਹੈ, ਯੋਗ ਤਾਂ ਬਹੁਤ ਵਧੀਆ ਚੀਜ਼ ਹੈ ਜੀ, ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਨੂੰ ਅਪਣਾਉਂਦਾ ਨਾ ਜੀ, ਉਹ ਨਾ ਤੇ ਛੇਤੀ ਕਰਕੇ ਬਿਮਾਰ ਹੋ ਸਕਦਾ ਹੈ ਤੇ ਨਾ ਉਹਨੂੰ ਕੋਈ ਬਿਮਾਰੀ ਨੇੜੇ ਆਉਂਦੀ ਹੈ
0: ਜੀ, ਮਾਨਸਿਕ ਤੌਰ ਤੇ ਵੀ, ਸਰੀਰਕ ਤੌਰ ਤੇ ਵੀ।
1: ਸਰੀਰਕ ਤੌਰ ਤੇ, ਸਰੀਰਕ ਤੰਦਰੁਸਤ ਰਹਿੰਦਾ ਜੀ, ਹੱਡੀਆਂ ਮਜ਼ਬੂਤ ਰਹਿੰਦੀਆਂ ਨੇ
0: ਜੀ।
1: ਵੇਖੋ ਜੀ, ਮੈਂ ਥੋੜਾ ਕੋਈ ਸ਼ੂਗਰ ਦਾ ਮਰੀਜ਼ ਆ, ਪਰ ਮੈਂ ਉਹਨੂੰ ਆਪਣੇ ਦੇ ਹਾਵੀ ਨਹੀਂ ਜੀ ਹੋਣ ਦਿੱਤਾ। ਮੈਂ ਸਵੇਰੇ ਉੱਠ ਕੇ 5:30 ਵਜੇ ਉੱਠ ਕੇ ਮੈਂ ਐਕਸਰਸਾਈਜ਼ ਕਰਨਾ, ਜਿੰਨਾ ਵੀ ਮੇਰੇ ਤੋਂ ਹੁੰਦਾ ਮੈਂ ਆਪਣੇ ਆਪ ਨੂੰ ਨਾ ਮਤਲਬ ਸੈੱਟ ਰੱਖਿਆ, ਤੇ ਜਿਹੜੀ ਸ਼ੂਗਰ ਮੇਰੀ 130 ਤੋਂ 135 ਦਾ ਕਰਨਾ ਵੱਧ ਲੈਂਦੀ
0: ਜੀ।
1: ਤੇ ਜਿਹੜਾ ਯੋਗਾ ਹੈ ਨਾ ਜੀ, ਤੇ
0: ਰੇਡੀਓ ਬੰਦ ਕਰ ਦਿਓ ਸਰ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਜੀ, ਕਿ ਸਾਨੂੰ ਕੰਸਿਸਟੈਂਸੀ ਰੱਖਣੀ ਚਾਹੀਦੀ ਹੈ, ਲਗਾਤਾਰਤਾ ਦੇ ਨਾਲ ਇਹ ਕੰਮ ਕਰਨਾ ਚਾਹੀਦਾ ਹੈ, ਇਹਦੇ ਤੋਂ ਕਦੇ ਆਲਸ ਨਹੀਂ ਕਰਨੀ ਚਾਹੀਦੀ, ਤੇ ਤਾਂ ਹੀ ਸਾਡੇ ਸਰੀਰ ਨੂੰ ਜਿਹੜਾ ਇਹਦਾ ਫਾਇਦਾ ਹੁੰਦਾ ਹੈ। ਧੰਨਵਾਦ ਜੀ,
1: ਠੀਕ ਹੈ, ਮਿਹਰਬਾਨੀ,
0: ਸ਼ੁਕਰੀਆ ਜੀ।
2: ਸਲਾਦ ਖਾਓ, ਹਰੀਆਂ ਸਬਜ਼ੀਆਂ ਖਾਓ, ਹੁਣ ਤੁਹਾਨੂੰ ਦੋਨਾਂ ਨੂੰ ਪਤਲੇ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ।

0: ਅਸੀਂ ਡਾਈਟਿੰਗ ਨਹੀਂ ਕਰਨੀ ਜੀ, ਅਸੀਂ ਯੋਗ ਕਰਨਾ ਹੈ। ਸਾਡੇ ਨਾਲ ਕਾਲਰ ਲਾਈਨ 'ਤੇ ਨੇ। ਹੈਲੋ,
1: ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਦਿਲਬਰ ਬੋਲਦਾ ਜੀ।
0: ਹਾਂਜੀ ਦਿਲਬਰ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ 'ਤੇ?

0: ਦੇਖੋ ਜੀ, ਯੋਗ ਤਾਂ ਵਧੀਆ ਚੀਜ਼ ਹੈ ਜੇ ਯੋਗ ਇਨਸਾਨ ਕਰੇ ਜੀ, ਤੇ ਪਰ ਇੱਕ ਚੀਜ਼ ਹੋਰ ਵੀ ਹੈ ਜੀ ਮੈਡਮ ਜੀ।
1: ਹਾਂਜੀ।
0: ਜਿਹੜਾ ਇਨਸਾਨ ਦੇਹ ਤੋੜ ਕੇ ਸਹਿਜ ਜਿਹੜੀ ਧੁੱਪਾਂ 'ਚ ਕੰਮ ਕਰਦਾ, ਉਹਦਾ ਯੋਗਾ ਦਾ ਵਿਚਾਰੇ ਦਾ ਉੱਥੇ ਹੋ ਜਾਂਦਾ ਜੀ।
1: ਹਾਂਜੀ, ਦੇਖੋ ਇਹ ਕੰਮ ਸਾਰੇ ਨਹੀਂ ਕਰਦੇ, ਜਿਵੇਂ ਹੁਣ ਅਸੀਂ ਆ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੇਰੇ ਆਲੇ ਦੁਆਲੇ ਟੈਂਪਰੇਚਰ ਹੈ ਜਿਹੜਾ 20 ਡਿਗਰੀ ਬਣਿਆ ਹੋਇਆ ਹੈ ਨਾ, ਤਾਂ
0: ਬਿਲਕੁਲ
1: ਹਰ ਇੱਕ ਜਿਹੜਾ ਬੰਦਾ ਹੈ ਉਹ ਮਾਨਸਿਕ ਤੌਰ 'ਤੇ ਤਣਾਅ ਮਹਿਸੂਸ ਕਰਦਾ ਹੈ, ਗੁੱਸਾ ਆਉਂਦਾ ਸਾਨੂੰ ਸਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਸਰੀਰਕ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ।
0: ਬਿਲਕੁਲ ਬਿਲਕੁਲ।
1: ਅਤੇ ਜਿਹੜੀ ਇਹ 10-15 ਮਿੰਟ ਜਾਂ ਅੱਧਾ ਘੰਟਾ ਆਪਣੇ ਲਈ ਕੱਢਣਾ ਹੈ ਨਾ ਜੀ, ਇਹ ਬਹੁਤ ਵਧੀਆ ਚੀਜ਼ ਹੈ। ਅੱਜ ਦੇ ਵਿਸ਼ੇ ਬਾਰੇ ਤੁਹਾਡੇ ਕੀ ਖਿਆਲ ਨੇ?
0: ਪਰ ਮੈਡਮ ਜੀ ਮੈਂ ਤੁਹਾਡੀ ਗੱਲ ਮੰਨਦਾ ਜੀ, ਪਰ ਅੱਜ ਕੱਲ੍ਹ ਜਿਹੜਾ ਮਜ਼ਦੂਰ ਬੰਦਾ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਜੀ, ਉਹ ਤਾਂ ਸਵੇਰੇ 8 ਵਜੇ ਵਿਚਾਰਾ ਨਿਕਲ ਜਾਂਦਾ, ਸ਼ਾਮ ਨੂੰ 6 ਵਜੇ ਘਰ ਵੜਦਾ ਜੀ।
1: ਹਾਂਜੀ, ਦੇਖੋ ਮਜ਼ਦੂਰ ਬੰਦੇ ਦਾ ਵੈਸੇ,
0: ਹਾਂਜੀ ਹਾਂਜੀ ਮੇਰੀ ਸੁਣ ਤਾਂ ਸਹੀ ਜੀ, ਉਹ ਵਿਚਾਰਾ ਸਾਰੀ ਦਿਹਾੜੀ ਕਹੀ ਚਲਾਉਂਦਾ ਜੀ, ਮਿਹਨਤ ਕਰਦਾ, ਮਸਾਲਾ ਬਣਾਉਂਦਾ, ਉਹ ਕਰਦਾ ਉਹ ਕਰਦਾ। ਯੋਗਾ ਇੱਕ ਇਨਸਾਨ ਜਿਹੜਾ ਕੁਰਸੀ ਤੇ ਰਹਿੰਦਾ ਉਹਦੇ ਵਾਸਤੇ,
1: ਜੀ ਜੀ ਜੀ,
0: ਜਿਹੜਾ ਮਿਹਨਤ ਕਰਦਾ 10 ਸਾਲਾਂ ਦੀ ਕਿਰਤ ਕਰਕੇ ਕਹਿੰਦਾ, ਉਹਦਾ ਵਿਚਾਰੇ ਯੋਗਾ ਤਾਂ ਉੱਥੇ ਹੋ ਜਾਂਦਾ ਜੀ।
1: ਮੈਂ ਪਹਿਲਾਂ ਵੀ ਇਹ ਗੱਲ ਕਹੀ ਜੀ ਕਿ ਜਦੋਂ ਅਸੀਂ ਸਰੀਰਕ ਤੌਰ ਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਕੰਮ ਕਰਦੇ ਆ, ਤਾਂ ਜਿਹੜੀਆਂ ਸਾਡੀਆਂ ਫਿਜ਼ੀਕਲ ਐਕਸਰਸਾਈਜ਼ਸ ਨੇ ਉਹ ਭਾਵੇਂ ਸਾਡੇ ਤੋਂ ਨਾ ਹੋਣ, ਪਰ ਅਸੀਂ ਆਪਣੇ ਮਨ ਨੂੰ ਤੰਦਰੁਸਤ ਰੱਖਣ ਵਾਸਤੇ ਜਿਹੜੀਆਂ ਸਾਹ ਵਾਲੀਆਂ ਐਕਸਰਸਾਈਜ਼ਸ ਨੇ ਉਹ ਸਾਨੂੰ ਕਰ ਲੈਣੀਆਂ ਚਾਹੀਦੀਆਂ ਨੇ।
0: ਬਿਲਕੁਲ ਸਹੀ ਗੱਲ ਕਹੀ ਹੈ, ਬਿਲਕੁਲ ਸਹੀ ਗੱਲ ਕਹੀ
1: ਹੈ ਜੀ।
0: ਹਾਂਜੀ ਹਾਂਜੀ,
1: ਸ਼ੁਕਰੀਆ ਜੀ, ਧੰਨਵਾਦ ਜੀ।
0: 7 ਮਹੀਨੇ ਵਰਤੋਂ
1: ਜੀ, ਬਹੁਤ ਵਧੀਆ ਕੀਤਾ, ਤੇ ਤੁਸੀਂ ਆਕਾਸ਼ਵਾਣੀ ਪਟਿਆਲਾ ਤੇ ਇਸੇ ਤਰ੍ਹਾਂ ਬਣੇ ਰਹਿਣਾ, ਹੋਰ ਵੀ ਸਾਡੇ ਨਾਲ ਲਾਈਨ ਤੇ ਹੋਣਗੇ। ਸ਼ੁਕਰੀਆ ਤੁਸੀਂ ਗੱਲ ਕੀਤੀ।

ਫੋਨ ਸਾਡਾ ਸਾਥ ਛੱਡ ਗਿਆ ਹੈ ਜੀ। ਤਿੰਨ ਚਾਰ ਕਾਲਸ ਸਾਡੇ ਕੋਲ ਆਈਆਂ ਪਰ ਗੱਲ ਨਹੀਂ ਹੋ ਪਾਈ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਏਗਾ ਅਤੇ ਤੁਸੀਂ ਵੀ ਜੇ ਯੋਗ ਕਰਦੇ ਰਹੋਗੇ ਤਾਂ ਸਰੀਰਕ ਤੰਦਰੁਸਤੀ

0: एक जाने माने पेंटर जो अपने कैनवस और ब्रश से रचते हैं एक जादुई दुनिया, एक सम्मोहक यात्रा।
1: हमारे देश के प्रमुख चित्रकार जगदीश स्वामीनाथन, उन्होंने आदिवासी कला को भी समकालीन कला की तरह रखा था और सारे आदिवासी कलाकारों से भी मिलना जुलना और फिर गांव जाना उसने बहुत मदद करी एक मनुष्य के देखने को समझने में।
0: कुछ बातें जो इतनी दिलचस्प हैं कि आप खो जाएं।
1: मैंने ये सोचना शुरू किया कि मेरे चित्र में ऐसा क्या है जो मनुष्य को संबोधित है।
0: जाने माने पेंटर अखिलेश से एक बातचीत।
1: जितना ज्यादा समय आप अपने काम को देंगे उतना ज्यादा आप उसके बारे में सीख सकते हैं, जान सकते हैं।
0: आज के मेहमान 24 जून शाम 4 बजे सिर्फ विविध भारती पर।
2: ये कौन चित्रकार है, ये कौन
3: FM बैंड 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AER ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸੋਹਣ ਲਾਲੋ ਜੀ, ਇਸ ਵੇਲੇ ਸ਼ਾਮ ਦੇ 5 ਵੱਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਪਿਛਲੇ 12 ਸਾਲਾਂ ਵਿੱਚ ਨਾਗਰਿਕਾਂ ਦੀ ਸੁਰੱਖਿਆ ਅਤੇ ਦੁਸ਼ਮਣ ਦੀ ਤਬਾਹੀ ਲਈ ਮਜ਼ਬੂਤ ਸੁਰੱਖਿਆ ਢਾਂਚਾ ਬਣਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਅੱਜ ਪੁਡੂਚੇਰੀ ਮੰਤਰੀ ਮੰਡਲ ਵਿੱਚ 3 ਨਵੇਂ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਲਾਨਾ ਅਮਰਨਾਥ ਜੀ ਦੀ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੰਜਾਬ ਦੇ ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕਰਕੇ ਖੇਡਾਂ ਦੇ ਸਮਾਨ, ਜੁੱਤੀਆਂ ਅਤੇ ਚਮੜੇ ਦੇ ਸਮਾਨ ਦੇ ਖੇਤਰ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇਆ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਅਤੇ ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਦੋਸਤੋ, ਹੁਣ ਵੇਲਾ ਹੋ ਗਿਆ ਸਾਡੇ ਰੋਜ਼ਾਨਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ ਅਤੇ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ
4: ਕਰਮਜੀਤ ਕੌਰ।
3: ਠੀਕ ਠਾਕ ਹੋ ਮੈਮ?
4: ਹਾਂਜੀ ਕਾਸਿਮ ਜੀ, ਸਾਰੇ ਸੁਣਨ ਵਾਲਿਆਂ ਦਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਅਤੇ ਸਵੇਰ ਤੋਂ ਆਕਾਸ਼ਵਾਣੀ ਪਟਿਆਲਾ ਦੇ ਜਿਹੜੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਨੇ। ਸ਼ਾਮ ਹੋ ਚੱਲੀ ਹੈ, ਬੇਸ਼ੱਕ ਸ਼ਾਮ ਹੋ ਚੱਲੀ ਹੈ, ਪਰ ਸਾਡਾ ਜਿਹੜਾ ਜਾਣਕਾਰੀ ਦਾ ਸਿਲਸਿਲਾ ਹੈ ਉਹ ਅਸੀਂ ਕਦੇ ਵੀ ਨਾ ਘੱਟ ਕਰਦੇ ਹਾਂ ਅਤੇ ਨਾ ਹੀ ਬੰਦ ਕਰਦੇ ਹਾਂ
3: ਜੀ। ਬਿਲਕੁਲ,
4: ਮਨੋਰੰਜਨ ਨਾਲ ਨਾਲ ਰਹਿੰਦਾ ਅਤੇ ਅੱਜ ਇੱਕ ਖਾਸ ਜਿਹੜਾ ਦਿਨ ਹੈ ਉਹ ਮਨਾਇਆ ਜਾ ਰਿਹਾ, ਉਸ ਬਾਬਤ ਥੋੜ੍ਹੀ ਜਿਹੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਨਾਲ ਆਪਾਂ ਸਾਂਝੀ ਕਰਾਂਗੇ ਅਤੇ ਉਸ ਤੋਂ ਬਾਅਦ ਇੱਕ ਬਹੁਤ ਹੀ ਖਾਸ ਗੱਲਬਾਤ ਜਿਹੜੀ ਕਿ ਯੋਗ ਗੁਰੂ ਦੇ ਨਾਲ ਕੀਤੀ ਗਈ ਹੈ ਉਹ ਵੀ ਇਸ ਪ੍ਰੋਗਰਾਮ ਦੇ ਦੌਰਾਨ ਹੀ ਸੁਣਾਈ ਜਾਣੀ ਹੈ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਅੱਜ ਖਾਸ ਦਿਨ ਮਨਾਇਆ ਜਾ ਰਿਹਾ ਉਹ ਹੈ ਜੀ ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ ਐਂਡ ਡਰੋਟ, ਮਤਲਬ ਕਿ ਮਾਰੂਥਲੀਕਰਨ ਅਤੇ ਸੋਕੇ ਦਾ ਮੁਕਾਬਲਾ ਕਰਨ ਵਾਸਤੇ ਵਿਸ਼ਵ ਪੱਧਰ 'ਤੇ ਅੱਜ ਇੱਕ ਖਾਸ ਦਿਨ ਮਨਾਇਆ ਜਾ ਰਿਹਾ
3: ਜੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਉਹਨੀ ਕਹਿ ਕੇ ਮਤਲਬ ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ ਐਂਡ ਡਰਾਊਟ ਅਸੀਂ ਅੱਜ ਓਬਜ਼ਰਵ ਕਰ ਰਹੇ ਹਾਂ
4: ਜੀ
3: ਤਾਂ ਇਹ ਦਿਨ ਹੈ ਜਿਹੜਾ ਹਰ ਸਾਲ 17 ਜੂਨ ਨੂੰ ਮਨਾਇਆ ਜਾਂਦਾ ਅਤੇ 1994 ਦੇ ਵਿੱਚ ਸੰਯੁਕਤ ਰਾਸ਼ਟਰ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ
4: ਜੀ, ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਕਾਸਿਮ ਜੀ ਉਹ ਦਿਨ ਮਨਾਏ ਜਾਂਦੇ ਆ ਜਿਹੜੇ ਕਿ ਬਹੁਤ ਸਾਰੇ ਦੇਸ਼ਾਂ ਦੇ ਮੁੱਦੇ ਹੁੰਦੇ ਆ
3: ਜੀ।
4: ਆਪਾਂ ਨੂੰ ਵੀ ਪਤਾ ਕਿ ਧਰਤੀ ਹੇਠਲਾ ਪਾਣੀ ਹੈ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ, ਪੱਧਰ ਹੈ ਜਿਹੜਾ ਉਹਦਾ ਡਾਊਨ ਹੁੰਦਾ ਜਾ ਰਿਹਾ ਹੈ। ਹਾਲਾਂਕਿ ਜਿਹੜਾ ਪੰਜਾਬ ਹੈ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ ਉਹ ਡੇਂਜਰ ਜ਼ੋਨ ਦੇ ਵਿੱਚ ਜਾ ਚੁੱਕੇ ਨੇ, ਬਹੁਤ ਜ਼ਿਆਦਾ ਜ਼ਿਲ੍ਹਿਆਂ ਦਾ ਪਾਣੀ ਦਾ ਪੱਧਰ ਹੇਠਾਂ ਚਲਿਆ
3: ਜੀ। ਬਿਲਕੁਲ, ਕਿਉਂਕਿ ਦੇਖੋ ਮਨੁੱਖ ਹੈ ਜਿਹੜਾ ਸ਼ੁਰੂ ਤੋਂ ਹੀ ਅਸੀਂ ਦੇਖਦੇ ਹਾਂ ਕਿ ਕੁਦਰਤੀ ਸੋਮਿਆਂ ਦਾ ਘਾਣ ਕਰਦਾ ਆ ਰਿਹਾ, ਤਾਂ ਇਸੇ ਕਰਕੇ ਗਲੋਬਲ ਲੈਵਲ ਤੇ ਅੱਜ ਇਸ ਤਰ੍ਹਾਂ ਦੇ ਸਾਨੂੰ ਦਿਨ ਅਬਜ਼ਰਵ ਕਰਨੇ ਪੈ ਰਹੇ ਆ, ਕਾਨਫਰੰਸਿਸ ਹੋ ਰਹੀਆਂ ਨੇ
4: ਬਿਲਕੁਲ,
3: ਕਿ ਜਿਹੜਾ ਅਸੀਂ ਮਤਲਬ ਨੈਚੁਰਲ ਰਿਸੋਰਸਿਸ ਹੈ ਉਹਨਾਂ ਨੂੰ ਉਹਨਾਂ ਦੀ ਦੁਰਵਰਤੋਂ ਕਰ ਰਹੇ ਹਾਂ। ਜਿਸ ਤਰ੍ਹਾਂ ਪੰਜਾਬ ਦੀ ਤੁਸੀਂ ਗੱਲ ਕੀਤੀ
4: ਬਿਲਕੁਲ,
3: ਤਾਂ ਪੰਜਾਬ ਦੇ ਵਿੱਚ ਜਦੋਂ ਹਰੀ ਕ੍ਰਾਂਤੀ ਆਈ ਤਾਂ ਉਸ ਤੋਂ ਬਾਅਦ ਚਾਵਲ ਤੇ ਜੀਰੀ ਜਿਹੜੀ ਸਾਡੇ ਉੱਪਰ ਫਸਲਾਂ ਥੋਪੀਆਂ ਗਈਆਂ, ਤਾਂ ਉਹਦੇ ਨਾਲ ਅਸੀਂ ਵੱਡੀ ਮਾਤਰਾ ਦੇ ਵਿੱਚ ਆਪਣਾ ਜਿਹੜਾ ਗਰਾਊਂਡ ਵਾਟਰ ਹੈ ਉਹ ਕੱਢ ਚੁੱਕੇ ਹਾਂ ਬਾਹਰ ਤੇ, ਲਗਾਤਾਰ ਕੱਢਦੇ ਜਾ ਰਹੇ ਹਾਂ
4: ਜੀ।
3: ਜਿਹੜਾ ਅਸੀਂ ਦੇਖਦੇ ਹਾਂ ਕਿ ਮਤਲਬ ਕਦੇ 10 ਤੋਂ 20 ਫੁੱਟ ਤੱਕ ਸਾਨੂੰ ਪਾਣੀ ਮਿਲ ਜਾਂਦਾ ਸੀ,
4: ਨਲਕੇ ਚੱਲਦੇ ਸੀ
3: ਜੀ, ਸਾਨੂੰ ਅੱਜ 350 ਫੁੱਟ 400 ਫੁੱਟ 500 ਫੁੱਟ ਤੇ ਜਿਹੜੇ ਬੋਰ ਕਰਨੇ ਪੈ ਰਹੇ ਹੈ। ਤਾਂ ਮਾਹਿਰਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਰਿਸਰਚਾਂ ਤੋਂ ਬਾਅਦ ਉਹਨਾਂ ਨੇ ਰਿਪੋਰਟਸ ਪਬਲਿਸ਼ ਕੀਤੀਆਂ ਨੇ, ਤਾਂ ਉਹਨਾਂ ਦਾ ਇਹ ਕਹਿਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਕਿ ਪੰਜਾਬ ਇੱਕ ਮਾਰੂਥਲ ਬਣਦਾ ਜਾ ਰਿਹਾ।
4: ਬਿਲਕੁਲ, ਦੇਖੋ ਜੇ ਆਪਾਂ ਹੁਣ ਨਾ ਸੰਭਲੇ ਤਾਂ ਫਿਰ ਕਦੇ ਨਹੀਂ ਸੰਭਲ ਪਾਵਾਂਗੇ। ਮੈਨੂੰ ਲੱਗਦਾ ਆਕਾਸ਼ਵਾਣੀ ਪਟਿਆਲਾ ਨੂੰ ਲੱਖਾਂ ਸਰੋਤੇ ਜਿਹੜੇ ਆ ਉਹ ਸੁਣਦੇ ਆ ਤੇ ਅਮਲ ਵੀ ਕਰਨਗੇ, ਕੋਸ਼ਿਸ਼ ਕਰਨਗੇ। ਸਾਡੀ ਕੋਸ਼ਿਸ਼ ਸਿਰਫ ਯਾਦ ਕਰਾਉਣਾ ਹੁੰਦੀ ਹੈ ਤੇ ਬਾਕੀ ਸਾਰੇ ਹੀ ਸਮਝਦਾਰ ਹੈ
3: ਜੀ। ਬਿਲਕੁਲ, ਜਿਸ ਤਰ੍ਹਾਂ ਇਸ ਵਾਰ ਵੀ ਜਿਹੜਾ ਮਤਲਬ 2026 ਦੇ ਲਈ ਮੇਜ਼ਬਾਨ ਜਿਹੜਾ ਹੈਗਾ ਕੀਨੀਆ ਹੈ, ਜਿਹੜੀ ਅਫਰੀਕਾ ਦੀ ਇੱਕ ਤਕਰੀਬਨ ਇੱਕ ਦਹਾਕੇ ਬਾਅਦ ਕੰਟਰੀ ਕਿਸੇ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ
4: ਜੀ ਜੀ।
3: ਤਾਂ ਇਸ ਵਾਰ ਇਸ ਦਾ ਇੱਕ ਥੀਮ ਹੈ ਕਿ ਰੇਂਜ ਲੈਂਡਸ ਰਿਕੋਗਨਾਈਜ਼ ਰਿਸਪੈਕਟ ਐਂਡ ਰੀਸਟੋਰ, ਕਿ ਜਿਹੜੇ ਚਰਾਗਾਹਾਂ ਨੇ ਅਸੀਂ ਉਹਨਾਂ ਨੂੰ ਰਿਕੋਗਨਾਈਜ਼ ਕਰੀਏ, ਉਹਨਾਂ ਨੂੰ ਪਛਾਣੀਏ, ਉਹਨਾਂ ਦਾ ਸਤਿਕਾਰ ਕਰੀਏ ਤੇ ਉਹਨਾਂ ਨੂੰ ਰੀਸਟੋਰ ਕਰੀਏ।
4: ਬਿਲਕੁਲ, ਬਹਾਲ ਕਰੀਏ
3: ਜੀ। ਤੇ ਕਿਉਂਕਿ ਲਗਭਗ ਜਿਹੜਾ 50% ਇਸ ਤਰ੍ਹਾਂ ਦੀਆਂ ਚਰਾਗਾਹਾਂ ਨੇ ਉਹ ਕਰੰਟਲੀ ਜਿਹੜੀਆਂ ਹੈਗੀਆਂ ਨੇ ਕਿ ਡੀਗ੍ਰੇਡ ਹੋ ਚੁੱਕੀਆਂ ਨੇ,
4: ਖਤਰੇ ਵਿੱਚ ਨੇ
3: ਜੀ, ਮਤਲਬ ਉਹ ਖਤਮ ਹੋ ਰਹੀਆਂ ਨੇ
4: ਜੀ।
3: ਤੇ ਉਸ ਦੇ ਨਾਲ ਹੀ ਜੇਕਰ ਦੇਖੀਏ ਅਸੀਂ ਤਕਰੀਬਨ ਹਰ ਇੱਕ ਸੈਕਿੰਡ ਦੇ ਵਿੱਚ 4 ਫੁੱਟਬਾਲ ਮੈਦਾਨਾਂ ਦੇ ਜਿੰਨੀ ਜਿਹੜੀ ਜਗ੍ਹਾ ਹੈ ਉਹ ਜਿਹੜੀ ਖਰਾਬ ਹੋ ਰਹੀ ਹੈ।
4: ਬਿਲਕੁਲ, ਤੇ ਇਹ ਜਿਹੜੇ ਚਿੰਤਾ ਦੇ ਵਿਸ਼ੇ ਨੇ ਇਹਨਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ, ਆਪਣੇ ਖਾਣੇ ਪੀਣੇ ਦੀ ਸੁਰੱਖਿਆ, ਯਾਨੀ ਕਿ ਭੋਜਨ, ਸਾਡਾ ਜੈਵ ਵਿਭਿੰਨਤਾ, ਸਾਡਾ ਜਿਹੜਾ ਜਲਵਾਯੂ ਹੈ ਉਹ ਵੀ ਇਹਦੇ ਨਾਲ ਹੀ ਜੁੜਿਆ ਹੋਇਆ, ਪੇਂਡੂ ਰੋਜ਼ੀ ਰੋਟੀ ਬਹੁਤ ਜਗ੍ਹਾ ਤੇ ਇਹਦੇ ਨਾਲ ਜੁੜੀ ਹੋਈ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੇ ਇਹ ਚੀਜ਼ ਨਾ ਸਾਂਭੀ ਤਾਂ ਰੁਲ ਜਾਣਗੀਆਂ
3: ਜੀ। ਬਿਲਕੁਲ, ਜਿਸ ਤਰ੍ਹਾਂ ਦੇਖੋ ਹਰ ਚੀਜ਼ ਨੂੰ ਕੀ ਹੈ ਕਿ ਸਮੇਂ ਰਹਿੰਦੇ ਅਗਰ ਅਸੀਂ ਉਹਦੇ ਤੇ ਰੋਕ ਪਾ ਲਈਏ, ਕਿਸੇ ਨਾ ਕਿਸੇ ਤਰ੍ਹਾਂ ਠੱਲ ਪਾ ਸਕਦੇ ਹਾਂ ਪੋਜ਼ਿਟਿਵ ਸਟੈਪਸ ਲੈ ਕੇ।
4: ਬਿਲਕੁਲ,
3: ਤਾਂ ਉਹਦੇ ਵਿੱਚ ਜੇਕਰ ਅਸੀਂ ਪੰਜਾਬ ਦੀ ਐਗਜ਼ਾਮਪਲ ਲਈਏ ਕਿ ਅਸੀਂ ਕਿਸ ਤਰ੍ਹਾਂ ਇਸ ਨੂੰ ਬੰਜਰ ਹੋਣ ਤੋਂ ਬਚਾ ਸਕਦੇ ਹਾਂ, ਤਾਂ ਉਹਦੇ ਵਿੱਚ ਸਾਡੇ ਸਾਹਮਣੇ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਅਸੀਂ ਜਿਹੜੇ ਖੇਤੀ ਦੇ ਜਿਹੜੇ ਅਸੀਂ ਉਹਨੂੰ ਮਤਲਬ ਚੱਕਰ ਨੂੰ ਬਦਲੀਏ, ਫਸਲੀ ਚੱਕਰ ਜਿਹੜਾ ਅਪਣਾਈਏ,
4: ਫਸਲੀ ਵਿਭਿੰਨਤਾ ਅਪਣਾਈਏ,
3: ਫਸਲੀ ਵਿਭਿੰਨਤਾ ਅਪਣਾਈਏ, ਤੇ ਉਹਦੇ ਨਾਲ ਨਾਲ ਕਿ ਅਸੀਂ ਜੀਰੀ ਦੇ ਨਾਲ ਕੋਈ ਹੋਰ ਫਸਲਾਂ ਉਹਦੀ ਜਗ੍ਹਾ ਲੈ ਕੇ ਆਈਏ, ਜਿਸ ਤਰ੍ਹਾਂ ਬਾਜਰਾ ਹੋ ਗਿਆ, ਮੱਕੀ ਹੋ ਗਿਆ, ਜਿਨ੍ਹਾਂ ਨੂੰ ਘੱਟ ਪਾਣੀ ਦੀ
4: ਪਾਣੀ ਲੱਗਦਾ ਜੀ।
3: ਤੇ ਜੇਕਰ ਅਸੀਂ ਜੀਰੀ ਹੀ ਬੀਜਣੀ ਹੈ ਤਾਂ ਜਿਸ ਤਰ੍ਹਾਂ ਸਰਕਾਰ ਵੱਲੋਂ ਵੀ ਬਹੁਤ ਸਾਰੇ ਇਨੀਸ਼ੀਏਟਿਵਸ ਲਏ ਗਏ ਨੇ
4: ਜੀ
3: ਕਿ ਅਸੀਂ ਜੀਰੀ ਦੀ ਸਿੱਧੀ ਬਿਜਾਈ ਕਰੀਏ, ਉਹ ਕਿਸਮਾਂ ਬੀਜੀਏ ਜਿਨ੍ਹਾਂ ਨੂੰ ਕੱਦੂ ਕਰਕੇ ਪਾਣੀ ਘਟਾ ਕੇ ਬੀਜਣ ਦੀ ਜਗ੍ਹਾ ਅਸੀਂ ਸਿੱਧਾ ਬੀਜ ਸਕੀਏ
4: ਜੀ ਜੀ।
3: ਤੇ ਉਸ ਦੇ ਨਾਲ ਅਸੀਂ ਦੇਖੀਏ ਅੱਜ ਵੱਡੇ ਲੈਵਲ ਤੇ ਜਿਹੜਾ ਜੰਗਲਾਂ ਦੀ ਕਟਾਈ ਹੋ ਰਹੀ ਹੈ, ਦਰਖਤਾਂ ਦੀ ਕਟਾਈ ਹੋ ਰਹੀ ਹੈ, ਤਾਂ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ, ਕਿਉਂਕਿ ਜਦੋਂ ਅਸੀਂ ਰੁੱਖ ਲਗਾਉਂਦੇ ਹਾਂ ਤਾਂ ਰੁੱਖਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਮਿੱਟੀ ਨੂੰ ਜਕੜ ਕੇ ਰੱਖਦੀਆਂ ਨੇ,
4: ਬਿਲਕੁਲ ਭੂਖੋਰ ਨੂੰ ਰੋਕ ਦਿੰਦੀਆਂ,
3: ਭੂਖੋਰ ਨੂੰ ਰੋਕ ਦਿੰਦੀਆਂ, ਤਾਂ ਉਹਦੇ ਨਾਲ ਕੀ ਹੈ ਕਿ ਮਾਰੂਥਲੀਕਰਨ ਜਿਹੜਾ ਨਹੀਂ ਹੁੰਦਾ,
4: ਹਾਂ
3: ਜ਼ਮੀਨ ਬੰਜਰ ਨਹੀਂ ਹੁੰਦੀ
4: ਜੀ
3: ਜੀ। ਤੇ ਇਸੇ ਤਰ੍ਹਾਂ ਮਤਲਬ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ, ਜਾਂ ਖੇਤਾਂ ਦੇ ਦੁਆਲੇ ਜਿਹੜਾ ਵੱਟਾਂ ਦੇ ਉੱਪਰ ਰੁੱਖ ਲਗਾਏ ਜਾਣ, ਤਾਂ ਉਹਦੇ ਨਾਲ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਵੀ ਬਚ ਜਾਣਗੀਆਂ, ਵਾਤਾਵਰਨ ਨੂੰ ਵੀ ਫਾਇਦਾ ਹੋਏਗਾ।
4: ਬਿਲਕੁਲ, ਮੁੱਕਦੀ ਗੱਲ ਇਹ ਹੈ ਕਾਸਿਮ ਜੀ ਕਿ ਅਸੀਂ ਨਾ ਆਪਣੀ ਪੀੜ੍ਹੀਆਂ ਦੇ ਲਈ ਪੈਸਾ ਨਾ ਬਚਾਈਏ, ਅਸੀਂ ਸਾਡੇ ਕੁਦਰਤੀ ਸਾਧਨ ਬਚਾ ਲਈਏ
3: ਜੀ। ਬਿਲਕੁਲ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਆਓ ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਬਾਅਦ ਯੋਗ ਗੁਰੂ ਜੀ ਨਾਲ ਕੀਤੀ ਗਈ ਗੱਲਬਾਤ ਸੁਣਾਵਾਂਗੇ
4: ਜੀ। ਇਹ ਗੱਲਬਾਤ ਕੀਤੀ ਹੈ ਰਮਨਜੀਤ ਕੌਰ ਹੋਰਾਂ ਦੇ ਨਾਲ, ਜਿਨ੍ਹਾਂ ਨੇ ਕਾਫੀ ਅੱਛੀ ਜਾਣਕਾਰੀ ਦਿੱਤੀ ਹੈ। ਤੁਸੀਂ ਬਣੇ ਰਹਿਣਾ ਆਕਾਸ਼ਵਾਣੀ ਪਟਿਆਲਾ ਦੇ ਨਾਲ।

0: ਹੁਣ ਪੇਸ਼ ਹੈ ਪ੍ਰੋਗਰਾਮ ਯੋਗ ਦੀ ਸਾਡੇ ਜੀਵਨ ਦੇ ਵਿੱਚ ਮਹੱਤਤਾ, ਜਿਸ ਦੇ ਵਿੱਚ ਕਰਮਜੀਤ ਕੌਰ ਜੀ ਨੇ ਗੱਲਬਾਤ ਕੀਤੀ ਹੈ ਯੋਗ ਐਕਸਪਰਟ ਰਮਨਜੀਤ ਕੌਰ ਦੇ ਨਾਲ।
1: ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਮੈਡਮ ਰਮਨਜੀਤ ਕੌਰ, ਜਿਹੜੇ ਕਿ CM ਦੀ ਯੋਗਸ਼ਾਲਾ ਪ੍ਰੋਜੈਕਟ ਦੇ ਤਹਿਤ ਪਟਿਆਲਾ ਜ਼ਿਲ੍ਹੇ 'ਚ ਜ਼ਿਲ੍ਹਾ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਤੋਂ ਅੱਜ ਅਸੀਂ ਯੋਗ ਨਾਲ ਸੰਬੰਧਿਤ ਮਾਨਸਿਕ ਤੇ ਭਾਵਨਾਤਮਕ ਤੰਦਰੁਸਤੀ ਵਿਸ਼ੇ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਡਮ ਰਮਨਜੀਤ ਕੌਰ ਜੀ, ਆਕਾਸ਼ਵਾਣੀ ਪਟਿਆਲਾ ਦੇ ਸਟੂਡੀਓ 'ਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ।
2: ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਆਕਾਸ਼ਵਾਣੀ ਦੇ ਪਲੇਟਫਾਰਮ 'ਤੇ ਆ ਕੇ ਯੋਗ ਪ੍ਰਤੀ ਕੁਛ ਨਾ ਕੁਛ ਬੋਲ ਪਾਵਾਂ।
1: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਭਾਵੇਂ ਇਨਸਾਨ ਕਿਸੇ ਵੀ ਉਮਰ ਵਰਗ ਦਾ ਹੋਵੇ, ਬੱਚਾ ਹੋਵੇ, ਨੌਜਵਾਨ, ਬਜ਼ੁਰਗ ਜਾਂ ਫਿਰ ਔਰਤਾਂ, ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਹੋਵੇ, ਨੌਕਰੀ ਨਾਲ ਜਾਂ ਬਿਜ਼ਨਸ ਕਰਦਾ ਹੋਵੇ, ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਪਣੀ ਕਿਸਮ ਦਾ ਤਣਾਅ ਹੈ ਅਤੇ ਇਹ ਤਣਾਅ ਵੱਧ ਰਿਹਾ ਹੈ। ਅਜਿਹੇ 'ਚ ਯੋਗਾ ਜਿਹੜਾ ਮਾਨਸਿਕ ਸ਼ਾਂਤੀ ਅਤੇ ਭਾਵਨਾਤਮਕ ਸੰਤੁਲਨ ਬਣਾਈ ਰੱਖਣ ਦੇ ਵਿੱਚ ਸਾਡੀ ਕਿਵੇਂ ਮਦਦ ਕਰਦਾ? ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਜੀ।
2: ਦੇਖੋ ਜੀ, ਅੱਜ ਦਾ ਜੋ ਮਾਡਰਨ ਵਰਲਡ ਹੈ, ਇਹਦੇ ਵਿੱਚ ਯੋਗ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਇਹ ਹਰੇਕ ਵਰਗ ਨੂੰ ਜਿਹੜਾ ਹੈਗਾ ਟਾਰਗੇਟ ਕਰਦਾ। ਕਿਸ ਤਰ੍ਹਾਂ ਟਾਰਗੇਟ ਕਰਦਾ? ਕਿ ਸਭ ਤੋਂ ਪਹਿਲਾਂ ਹੀ ਅਸੀਂ ਯੰਗਸਟਰਸ ਨੂੰ ਲੈ ਲੈਂਦੇ ਹਾਂ
1: ਜੀ,
2: ਜੋ ਕਿ ਅੱਜ ਦੀ ਲਾਈਫ ਦੇ ਵਿੱਚ ਬਹੁਤ ਹੀ ਭੱਜ ਦੌੜ ਵਿੱਚ ਬਹੁਤ ਬਿਜ਼ੀ ਰਹਿੰਦੇ ਨੇ
1: ਅਤੇ
2: ਆਪਦੇ ਆਪ ਨੂੰ ਬਹੁਤ ਪਿੱਛੇ ਛੱਡ ਦਿੰਦੇ ਨੇ। ਪੂਰਾ ਦਿਨ ਐਗਜ਼ੌਸਟ ਹੋਣ ਤੋਂ ਬਾਅਦ ਉਹ ਆਪਣੇ ਬਾਰੇ ਬਿਲਕੁਲ ਸੋਚ ਵੀ ਨਹੀਂ ਪਾਉਂਦੇ। ਇਸ ਦੌਰਾਨ ਜੇ ਉਹ ਆਪਦੇ ਆਪ ਨੂੰ ਸਿਰਫ 15 ਮਿੰਟ ਯੋਗ ਦੀ ਕੋਈ ਵੀ ਬਰੀਥਿੰਗ ਪ੍ਰੈਕਟਿਸ ਵੀ ਕਰਦੇ ਨੇ ਤਾਂ ਆਪਦੇ ਆਪ 'ਤੇ ਸੰਯਮ ਪਾ ਸਕਦੇ ਨੇ, ਆਪਦੀਆਂ ਬਹੁਤ ਸਾਰੀਆਂ ਚੀਜ਼ਾਂ ਬ੍ਰੇਨ 'ਤੇ ਕੰਟਰੋਲ ਪਾ ਸਕਦੇ ਨੇ।
1: ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਦਿਨ ਦੀ ਜਿਹੜੀ ਦੌੜ ਭੱਜ ਹੈ, ਜਦੋਂ ਸਾਨੂੰ ਰੈਸਟ ਕਰਨ ਲਈ ਰਾਤ ਮਿਲਦੀ ਹੈ, ਉਸ ਤੋਂ ਬਾਅਦ ਅਸੀਂ ਰੀਸਟਾਰਟ ਹੋਣਾ ਹੁੰਦਾ ਅਗਲੇ ਦਿਨ,
2: ਬਿਲਕੁਲ,
1: ਤਾਂ ਅਗਲੇ ਦਿਨ ਫਿਰ ਸਾਰਾ ਦਿਨ ਉਹੀ ਦੌੜ ਭੱਜ ਰਹਿੰਦੀ ਹੈ। ਅਤੇ ਜਿਹੜੇ ਨੌਜਵਾਨ ਵਰਗ ਹੈ ਉਹਨਾਂ ਨੂੰ ਇਹ ਸਾਰਿਆਂ ਨਾਲੋਂ ਜ਼ਿਆਦਾ ਹੈ ਨਾ, ਅਤੇ ਇਹਦੇ ਵਿੱਚ ਸਿਰਫ 15 ਮਿੰਟ ਯੋਗ ਕਰਕੇ ਜਿਹੜਾ ਸਾਡਾ ਮਾਨਸਿਕ ਅਤੇ ਭਾਵਨਾਤਮਕ ਸੰਤੁਲਨ ਹੈ ਉਹ ਬਣ ਸਕਦਾ। ਕੀ ਮੈਮ ਤੁਹਾਨੂੰ ਲੱਗਦਾ ਕਿ ਜਿਵੇਂ ਕਿ ਐਂਗਜ਼ਾਇਟੀ ਹੈ, ਸਟ੍ਰੈਸ ਹੈ ਜਾਂ ਫਿਰ ਉਦਾਸੀ ਹੈ, ਇਹ ਜਿਹੜੀਆਂ ਮਾਨਸਿਕ ਸਮੱਸਿਆਵਾਂ ਨੇ, ਇਹਨਾਂ ਨੂੰ ਘਟਾਉਣ ਦੇ ਵਿੱਚ ਵੀ ਯੋਗ ਸਾਡੀ ਮਦਦ ਕਰਦਾ? ਜੇ ਕਰਦਾ ਤਾਂ ਫਿਰ ਕਿਵੇਂ ਕਰਦਾ?
2: ਮੇਨਲੀ ਤਾਂ ਜਿਹੜੀ ਐਂਗਜ਼ਾਇਟੀ ਹੈ, ਉਦਾਸੀ ਹੈ ਜਾਂ ਡਿਪਰੈਸ਼ਨ ਹੈ, ਜੋ ਮਰਜ਼ੀ ਨਾਮ ਲੈ ਲਓ, ਇਹਨਾਂ ਦਾ ਰੂਟ ਕੋਜ਼ ਇੱਕੋ ਹੀ ਹੁੰਦਾ, ਓਵਰ ਥਿੰਕਿੰਗ। ਮੇਨਲੀ ਓਵਰ ਥਿੰਕਿੰਗ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰੋਡਿਊਸ ਹੁੰਦੀਆਂ। ਕੋਈ ਘਰੇਲੂ ਮਾਮਲਾ ਹੋਵੇ ਜਾਂ ਬੰਦੇ ਦੀ ਆਪਣੀ ਬੋਡੀ ਨੂੰ ਲੈ ਕੇ ਕੁਛ ਵੀ ਹੋਵੇ, ਉਸ ਟੋਪਿਕ ਨੂੰ ਜਦੋਂ ਵਾਰ ਵਾਰ ਸੋਚਦਾ ਹੈ ਉਦੋਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹਨਾਂ ਨੂੰ ਅਲੱਗ ਅਲੱਗ ਨਾਮ ਦੇ ਰਹੇ ਹਾਂ ਅੱਜ ਅਸੀਂ, ਇਹ ਸਭ ਉਤਪੰਨ ਹੁੰਦੀਆਂ ਨੇ। ਇਹ ਸਭ ਚੀਜ਼ਾਂ ਨੂੰ ਇੱਕ ਆਪਣੀ ਬ੍ਰੈਥ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ। ਇਸ ਵਿੱਚ ਮੈਂ ਛੋਟੀ ਜਿਹੀ ਇਗਜ਼ਾਮਪਲ ਦੇਵਾਂਗੀ, ਆਪਣੇ ਆਸ ਪਾਸ ਬਹੁਤ ਜਾਨਵਰ ਨੇ, ਆਪਾਂ ਡੋਗੀ ਦੀ ਇਗਜ਼ਾਮਪਲ ਲੈਂਦੇ ਹਾਂ। ਹਲਕਿਆ ਹੋਇਆ ਜਿਹੜਾ ਕੁੱਤਾ ਹੁੰਦਾ, ਉਹਦੇ ਸਾਹਾਂ ਦੀ ਗਤੀ ਨੋਰਮਲ ਕੁੱਤੇ ਨਾਲੋਂ ਬਹੁਤ ਜ਼ਿਆਦਾ ਹੁੰਦੀ ਅਤੇ ਉਹਦੀ ਡੈਥ ਵੀ ਬਹੁਤ ਛੇਤੀ ਹੋ ਜਾਂਦੀ। ਅਤੇ ਜੇ ਡੋਗੀ ਨੋਰਮਲ ਦੇਖਿਆ ਜਾਵੇ, ਉਹਦੇ ਵੀ ਜਿਹੜੀ ਸਾਹਾਂ ਦੀ ਗਤੀ ਹੈ ਆਪਣੇ ਹਿਊਮਨ ਬੀਂਗ ਨਾਲੋਂ ਬਹੁਤ ਤੇਜ਼ ਹੁੰਦੀ, ਜੇ ਉਹਦਾ ਲਾਈਫ ਸਪੈਨ ਦੱਸਿਆ ਜਾਂਦਾ ਵੱਧ ਤੋਂ ਵੱਧ 12 ਤੋਂ 15 ਸਾਲ।
1: ਜੀ,
2: ਇੱਕ ਸਾਹ, ਜਿਵੇਂ ਆਪਾਂ ਕਹਿ ਦਿੰਦੇ ਕਿ ਅਸੀਂ ਰੱਬ ਤੋਂ ਸਾਹ ਲਿਖਾ ਕੇ ਆਏ ਹੋਏ ਹਾਂ, ਅਤੇ ਵਾਕਈ ਰੱਬ ਤੋਂ ਸਾਹ ਲਿਖਾ ਕੇ ਆਏ ਹੋਏ ਹਾਂ
1: ਜੀ।
2: ਜਦੋਂ ਅਸੀਂ ਐਂਗਜ਼ਾਇਟੀ 'ਚ ਹੁੰਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੀ ਘਬਰਾਹਟ 'ਚ ਹੁੰਦੇ, ਤਾਂ ਆਪਣੇ ਸਾਹਾਂ ਦੀ ਗਤੀ ਬਹੁਤ ਤੇਜ਼ ਹੋ ਜਾਂਦੀ ਹੈ। ਜਿੱਦਾਂ ਹੀ ਆਪਾਂ ਕਹਿੰਦੇ ਕਿ ਥੋੜ੍ਹਾ ਜਿਹਾ ਆਰਾਮ ਨਾਲ ਸਾਹ ਲਓ, ਇੱਕ ਲੰਬਾ ਸਾਹ ਲਓ, ਉਹਦੇ ਨਾਲ ਕੀ ਹੁੰਦਾ, ਆਪਣੇ ਬ੍ਰੇਨ ਦੇ ਜਿਹੜੇ ਥੋਟਸ ਨੇ ਉਹ ਕੰਟਰੋਲ ਹੋ ਜਾਂਦੇ ਨੇ, ਉਹ ਬ੍ਰੇਨ ਵੇਵਸ ਦੇ ਥਰੂ ਜਿਹੜੇ ਹੈਗੇ ਨੇ ਕੰਟਰੋਲ ਹੁੰਦੇ ਨੇ
1: ਜੀ।
2: ਅਤੇ ਇਸ ਤਰ੍ਹਾਂ ਜਿਹੜਾ ਯੋਗ ਦੀ ਇੱਕ ਛੋਟੀ ਜਿਹੀ ਬਰੀਦਿੰਗ ਪ੍ਰੈਕਟਿਸ ਵੀ ਆਪਣੇ ਜਿਹੜੇ ਹੈਗੇ ਥੋਟਸ ਨੂੰ ਕੰਟਰੋਲ ਕਰਕੇ ਆਪਣੇ ਪੂਰੀ ਬੋਡੀ ਨੂੰ ਕੰਟਰੋਲ ਕਰ ਸਕਦੀ
1: ਜੀ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਨਿਯਮਿਤ ਤੌਰ 'ਤੇ ਯੋਗ ਕਰਾਂਗੇ ਤਾਂ ਸਾਡਾ ਜਿਹੜਾ ਗੁੱਸਾ ਹੈ ਜਾਂ ਡਰ ਹੈ ਜਾਂ ਨਿਰਾਸ਼ਾ ਹੈ ਜਾਂ ਹੋਰ ਕੋਈ ਨੈਗੇਟਿਵ ਥੋਟਸ ਨੇ ਉਹ ਕੰਟਰੋਲ 'ਚ ਆ ਜਾਂਦੇ। ਜਿਵੇਂ ਤੁਸੀਂ ਕਿਹਾ ਕਿ ਪ੍ਰਾਣਾਯਾਮ ਜਾਂ ਯੋਗ ਹੈ ਨਾ, ਇਹਦਾ ਮਾਨਸਿਕ ਤੰਦਰੁਸਤੀ 'ਤੇ ਪ੍ਰਭਾਵ ਤਾਂ ਪੈਂਦਾ ਹੈ ਨਾ, ਇਹ ਤਾਂ ਜ਼ਾਹਿਰ ਜੀ ਗੱਲ ਹੈ, ਪਰ ਕੋਈ ਇੱਦਾਂ ਦੀਆਂ ਟੈਕਨੀਕਸ ਜਿਹੜੀਆਂ ਕਿ ਸਪੈਸ਼ਲ ਟੈਕਨੀਕਸ ਨੇ ਜਿਹਦੇ ਵਿੱਚ ਅਸੀਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਲਾਹਾ ਲੈ ਸਕੀਏ, ਕਿਉਂਕਿ ਸਮੇਂ ਦੀ ਜਿਹੜੀ ਹੈ ਹਰ ਇੱਕ ਦੇ ਕੋਲ ਘਾਟ ਹੁੰਦੀ ਹੈ। ਯੋਗ ਨੂੰ ਅਸੀਂ ਕਾਹਲ 'ਚ ਨਹੀਂ ਲੈ ਸਕਦੇ ਕਿਉਂਕਿ ਉਹ ਅਸੀਂ ਆਪਣੀ ਹੀਲਿੰਗ ਲਈ ਵਰਤਣਾ ਹੈ।
2: ਹਾਂਜੀ, ਜੇ ਕਿਸੇ ਕੋਲ ਬਿਲਕੁਲ ਟਾਈਮ ਨਹੀਂ ਹੈਗਾ
1: ਜੀ,
2: 30 ਮਿੰਟ ਜਾਂ 15 ਮਿੰਟ ਇਨਫ ਨੇ, ਜੇ ਤੁਸੀਂ ਡੇਲੀ ਕਰੋ ਤਾਂ ਤੁਸੀਂ ਆਪਦੇ ਮਾਨਸਿਕ ਤੇ ਸਰੀਰਕ ਤੇ ਯੋਗ ਨੂੰ ਅਪਣਾ ਕੇ ਆਪਣੇ ਆਪ ਨੂੰ ਠੀਕ ਰੱਖ ਸਕਦੇ ਹੋ।
1: ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਆਪਣੇ ਤਜਰਬੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੈਗੀ ਹੈ ਜਿਸ ਦੇ ਵਿੱਚ ਯੋਗ ਨੇ ਕਿਸੇ ਇਨਸਾਨ ਨੂੰ ਭਾਵਨਾਤਮਕ ਜਾਂ ਫਿਰ ਮਾਨਸਿਕ ਸਿਹਤ ਦੇ ਵਿੱਚ ਵਧੀਆ ਬਦਲਾਅ ਲਿਆਂਦਾ ਹੋਵੇ?
2: ਬਿਲਕੁਲ ਜੀ, ਮੈਂ ਇਸੇ ਪ੍ਰੋਜੈਕਟ ਦੇ ਵਿੱਚ ਪਹਿਲਾਂ ਐਜ਼ ਏ ਟ੍ਰੇਨਰ ਵੀ ਕੰਮ ਕੀਤਾ ਹੋਇਆ ਅਤੇ ਪਬਲਿਕ 'ਚ ਮੈਂ ਬਹੁਤ ਸਾਰੀਆਂ ਕਲਾਸਿਸ ਲਈਆਂ। ਇਹਨਾਂ ਕਲਾਸਿਸ ਦੇ ਦੌਰਾਨ ਮੋਹਾਲੀ ਦੀ ਇੱਕ ਕਲਾਸ ਦੇ ਵਿੱਚ ਮੇਰੇ ਕੋਲ ਇੱਕ ਰਿਟਾਇਰ ਟੀਚਰ ਆਏ
1: ਜੀ,
2: 58 ਈਅਰ ਓਲਡ ਲੇਡੀ ਸੀਗੇ ਉਹ, ਅਤੇ ਉਹਨਾਂ ਦੀ ਦਿੱਕਤ ਕੀ ਸੀ ਕਿ ਉਹ ਬੋਲ ਹੀ ਨਹੀਂ ਸੀ ਪਾ ਰਹੇ। ਆਪਣਾ ਨਾਮ ਤੱਕ ਨਹੀਂ ਕੌਨਫੀਡੈਂਟਲੀ ਬੋਲ ਪਾ ਰਹੇ ਸੀ, ਇੰਨੇ ਜ਼ਿਆਦਾ ਡਿਪਰੈਸਿਵ ਸੀ ਅੰਦਰ ਬੈਠ ਬੈਠ ਕੇ, ਜਿਵੇਂ ਪਹਿਲਾਂ ਜੋਬ ਕਰਦੇ ਰਹੇ ਬਿਜ਼ੀ ਰਹੇ, ਇੱਕੇਦਮ ਜਦੋਂ ਘਰੇ ਬੈਠਣਾ ਪਿਆ ਤਾਂ ਉਹਨਾਂ ਦਾ ਮਤਲਬ ਕਹਿ ਲਓ ਕਿ ਓਵਰ ਥਿੰਕਿੰਗ ਨਾਲ ਬੋਲਣ ਤੱਕ ਦੀ ਸਮਰੱਥਾ ਜਿਹੜੀ ਹੈਗੀ ਉਹ ਖੋਣ ਲੱਗ ਗਏ ਸੀ। ਜਦੋਂ ਮੈਂ ਉਹਨਾਂ ਨੂੰ ਦੇਖਿਆ ਫਸਟ ਟਾਈਮ ਕਰਾਉਣਾ ਸ਼ੁਰੂ ਕੀਤਾ, ਯੋਗ ਦੇ ਛੋਟੇ ਛੋਟੇ ਅਭਿਆਸ ਉਹ ਨਹੀਂ ਸੀ ਕਰ ਪਾ ਰਹੇ, ਈਵਨ ਕਿ ਛੋਟੀਆਂ ਛੋਟੀਆਂ ਕਿਰਿਆਵਾਂ ਨੂੰ ਹੀ ਸਮਝ ਨਹੀਂ ਸੀ ਪਾ ਰਹੇ
1: ਜੀ।
2: ਹਫ਼ਤੇ ਦੋ ਹਫ਼ਤੇ ਬਾਅਦ ਮੈਂ ਅਚਾਨਕ ਜਦੋਂ ਕਲਾਸ ਦੇ ਵਿੱਚ ਐਂਟਰ ਕੀਤੀ ਤੇ ਮੈਂ ਦੇਖਿਆ ਕਿ ਉਹ ਸਭ ਨਾਲ ਬਹੁਤ ਹੱਸ ਕੇ ਬੋਲ ਰਹੇ ਨੇ
1: ਜੀ।
2: ਉਸ ਦਿਨ ਆਉਂਦੇ ਹੀ ਉਹ ਮੇਰੇ ਗੱਲ ਲੱਗੇ, ਬਹੁਤ ਰੋਏ, ਕਹਿੰਦੇ ਕਿ ਅੱਜ ਮੈਂ ਸਾਰਿਆਂ ਨਾਲ ਬੋਲ ਪਾ ਰਹੀ ਹਾਂ। ਸਿਰਫ ਦੋ ਹਫ਼ਤੇ ਦੇ ਵਿਆਮ ਨਾਲ ਉਹ ਸਭ ਨਾਲ ਕੌਨਫੀਡੈਂਟਲੀ ਬੋਲ ਪਾ ਰਹੇ ਸੀ
1: ਜੀ।
2: ਤੇ ਉਹਨਾਂ ਨੇ ਬਹੁਤ ਹੀ ਅੱਛਾ ਐਕਸਪੀਰੀਅੰਸ ਸ਼ੇਅਰ ਕੀਤਾ, ਕਹਿੰਦੇ ਹੁਣ ਮੈਂ ਸੋਚਦੀ ਨਹੀਂ, ਹੁਣ ਮੈਂ ਬੋਲਦੀ ਹਾਂ, ਪਹਿਲਾਂ ਮੈਂ ਸੋਚਦੀ ਸੀ ਪਰ ਬੋਲ ਨਹੀਂ ਸੀ ਪਾਉਂਦੀ। ਇੰਨਾ ਸੋਚ ਰਹੇ ਸੀ ਕਿ ਉਹਨਾਂ ਦੇ ਮਤਲਬ ਜਿਹੜਾ ਬ੍ਰੇਨ ਤੇ ਜ਼ੁਬਾਨ ਕੋਆਰਡੀਨੇਟ ਹੀ ਨਹੀਂ ਸੀ ਕਰ ਪਾ ਰਹੇ,
1: ਤੇ ਉਹਨਾਂ ਦੇ ਇੱਕ ਪ੍ਰੈਸ਼ਰ ਸੀ ਜਿਹੜਾ ਬ੍ਰੇਨ ਤੇ ਬਣਿਆ ਹੋਇਆ ਸੀ,
2: ਬਿਲਕੁਲ,
1: ਜਿਹੜਾ ਕਿ ਸ਼ਬਦਾਂ ਰਾਹੀਂ ਜ਼ਾਹਰ ਨਹੀਂ ਸੀ ਹੋ ਰਿਹਾ,
2: ਜ਼ਾਹਰ ਨਹੀਂ ਸੀ ਹੋ ਰਿਹਾ
1: ਜੀ।
2: ਥੋੜੇ ਵਿਆਮ ਕਰਨ ਨਾਲ ਉਹ ਥੋੜੇ ਹੀ ਸਮੇਂ ਦੇ ਵਿੱਚ ਜਿਹੜਾ ਉਹ ਜ਼ਾਹਰ ਕਰਨ ਲੱਗ ਗਏ।
1: ਮੈਮ, ਜਿਵੇਂ ਅੱਜ ਕੱਲ੍ਹ ਸੈਲਫ ਅਵੇਅਰਨੈਸ ਕਾਫੀ ਵੱਧ ਰਹੀ ਹੈ, ਹਰ ਕੋਈ ਕਹਿੰਦਾ ਹੈ ਕਿ ਵੀ ਤੰਦਰੁਸਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਜ਼ੀਕਲੀ। ਦੇਖੋ, ਸਾਰੀ ਉਮਰ ਵਰਗ ਦੇ ਜਿਹੜੇ ਲੋਕ ਹੈ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਬਹੁਤ ਸਾਰਾ ਕੁਝ ਕਰਦੇ ਆ, ਹੈ ਨਾ। ਅਤੇ ਜਿਵੇਂ ਅੱਜ ਅਸੀਂ ਗੱਲ ਕਰ ਰਹੇ ਹਾਂ ਇਮੋਸ਼ਨਲ ਅਤੇ ਮੈਂਟਲ ਵੈਲਬੀਂਗ ਦੀ, ਅਤੇ ਭਾਵਨਾਤਮਕ ਤੌਰ 'ਤੇ ਜਾਂ ਫਿਰ ਮਾਨਸਿਕ ਤੌਰ 'ਤੇ ਅਸੀਂ ਆਪਣੇ ਆਪ ਨੂੰ ਜਦੋਂ ਤੰਦਰੁਸਤ ਰੱਖਣਾ ਤਾਂ ਯੋਗ ਸਾਡੀ ਕਿਸ ਤਰੀਕੇ ਨਾਲ ਮਦਦ ਕਰ ਸਕਦਾ?
2: ਦੇਖੋ ਜੀ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਅੱਜ ਦੀ ਜਿਹੜੀ ਲਾਈਫ ਹੈ ਪਹਿਲੀ ਲਾਈਫ ਨਾਲੋਂ ਬਹੁਤ ਡਿਫਰੈਂਟ ਹੈ। ਅੱਜ ਦੇ ਜਿਹੜੇ ਪੇਰੈਂਟਸ ਵੀ ਨੇ ਕਹਿ ਲਈਏ ਜਾਂ ਆਪਣੀ ਜਿੰਨੇ ਵੀ ਫੈਮਿਲੀ ਮੈਂਬਰਸ ਨੇ, ਸਭ ਕੋਈ ਨਾ ਕੋਈ ਜੋਬ ਕਰਦੇ ਨੇ। ਜਿਹੜਾ ਉਹ ਬਾਹਰ ਦਾ ਪ੍ਰੈਸ਼ਰ ਹੈ, ਜੋਬ ਹਰੇਕ 'ਚ ਹੀ ਪ੍ਰੈਸ਼ਰ ਹੈ, ਉਹ ਘਰ ਵਿੱਚ ਵੀ ਲੈ ਕੇ ਆਉਂਦੇ ਨੇ, ਜਿਨ੍ਹਾਂ ਨਾਲ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਦੋਨੋਂ ਜਿਹੜੇ ਹੈਗੇ ਆ ਵਿਗੜ ਰਹੇ ਨੇ, ਉਹਨਾਂ ਦਾ ਬੈਲੈਂਸ ਵਿਗੜ ਰਿਹਾ। ਹੁਣ ਅਸੀਂ ਇਹਨੂੰ ਕੋਆਰਡੀਨੇਟ ਕਿਵੇਂ ਕਰਨਾ, ਬਜਾਏ ਕਿ ਅਸੀਂ ਫੈਮਿਲੀ ਦਾ ਇੱਕ ਮੈਂਬਰ ਹੀ ਡੇਲੀ ਯੋਗ ਕਰੀਏ ਜਾਂ ਆਪਣੇ ਬਾਰੇ ਇਕੱਲਾ ਸੋਚੀਏ, ਪੂਰੀ ਫੈਮਿਲੀ ਬਾਰੇ ਸੋਚਣਾ ਜ਼ਰੂਰੀ ਹੈ
1: ਜੀ।
2: ਪੂਰੀ ਫੈਮਿਲੀ ਜੇ 30 ਮਿੰਟ ਦੇਵੇਗੀ ਨਾ, ਤਾਂ ਆਈ ਥਿੰਕ ਵਿਦ ਇਨ ਅ ਮੰਥ ਰਿਜ਼ਲਟ ਸ਼ੋ ਹੋਣਗੇ ਕਿ ਘਰ ਦਾ ਮਾਹੌਲ ਵੀ ਚੇਂਜ ਹੁੰਦਾ ਤੇ ਸਭ ਦਾ ਮੈਂਟਲ ਵੈਲਬੀਇੰਗ ਵੀ ਬਹੁਤ ਅੱਛੀ ਤਰ੍ਹਾਂ ਇੰਪਰੂਵ ਹੁੰਦਾ।
1: ਤੁਹਾਨੂੰ ਲੱਗਦਾ ਕਿ ਪੂਰੇ ਘਰ ਦਾ ਔਰਾ ਬਦਲ ਜਾਂਦਾ ਹੈ ਜੇ ਅਸੀਂ ਯੋਗ ਅਪਣਾਉਂਦੇ ਹਾਂ?
2: ਬਿਲਕੁਲ ਬਿਲਕੁਲ। ਅੱਜ ਕੱਲ੍ਹ ਤੁਸੀਂ ਦੇਖਿਆ ਹੋਏਗਾ ਪੇਰੈਂਟਸ ਬਹੁਤ ਛੇਤੀ ਖਿੱਚ ਜਾਂਦੇ ਨੇ ਆਪਣੇ ਬੱਚਿਆਂ ਤੇ, ਡੇਢ ਡੇਢ ਸਾਲ ਦੇ ਬੱਚਿਆਂ ਤੇ ਉਹ ਮਤਲਬ ਆਪਾਂ ਵੀਡੀਓਜ਼ ਵੀ ਬਹੁਤ ਦੇਖੀਆਂ, ਡੇਢ ਡੇਢ ਸਾਲ ਦੇ ਬੱਚਿਆਂ ਤੇ ਵੀ ਉਹ ਆਪਣਾ ਸੰਯਮ ਖੋ ਜਾਂਦੇ ਨੇ। ਉਹਨਾਂ ਕੋਲ ਇੰਨਾ ਸੰਯਮ ਵੀ ਨਹੀਂ ਕਿਉਂਕਿ ਉਹ ਪਹਿਲਾਂ ਹੀ ਬਹੁਤ ਫਰਸਟ੍ਰੇਟ ਹੋਏ ਹੁੰਦੇ ਨੇ। ਤਾਂ ਜਦੋਂ ਕੋਈ ਵੀ ਪਰਸਨ ਯੋਗ ਕਰਦਾ ਤਾਂ ਉਹਦੇ ਬ੍ਰੇਨ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕਾਮਨੈਸ ਦੀਆਂ ਜਿਹੜੀਆਂ ਹੈਗੀਆਂ ਤਰੰਗਾਂ ਪੈਦਾ ਹੁੰਦੀਆਂ, ਅਲਫਾ ਬੀਟਾ ਗਾਮਾ ਵੇਵਸ ਜਿਹਨੂੰ ਆਪਾਂ ਸਾਇੰਟੀਫਿਕਲੀ ਕਹਿੰਦੇ ਹਾਂ। ਉਹਨਾਂ ਨਾਲ ਕੀ ਹੁੰਦਾ ਹੈ ਕਿ ਆਪਣਾ ਬ੍ਰੇਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ, ਥੋਟ ਕੰਟਰੋਲ ਹੋਣੇ ਸ਼ੁਰੂ ਹੋ ਜਾਂਦੇ ਆ। ਜੇ ਆਪਾਂ ਇੱਕ ਮਦਰ ਦੀ ਐਗਜ਼ਾਮਪਲ ਲਈਏ, ਮਦਰ ਆਪਣੇ ਆਪ ਨੂੰ ਕੰਟਰੋਲ ਕਰ ਲਏ, ਉਹੀ ਚੀਜ਼ ਉਹ ਆਪਣੇ ਬੱਚੇ 'ਚ ਭਰ ਸਕਦੀ ਹੈ। ਜੋ ਬੱਚਾ ਦੇਖੇਗਾ ਉਹ ਵੀ ਕੱਲ੍ਹ ਨੂੰ ਉਸੇ ਹੀ ਤਰ੍ਹਾਂ ਦੇ ਐਕਸ਼ਨ ਕਰੇਗਾ। ਇੱਕ ਪੇਰੈਂਟਸ ਕੰਟਰੋਲ ਕਰ ਲੈਣ ਤਾਂ ਉਹਨਾਂ ਦੇ ਬੱਚੇ ਆਟੋਮੈਟਿਕ ਕੰਟਰੋਲ ਕਰਕੇ ਪੂਰੇ ਘਰ ਦੇ ਮਾਹੌਲ ਨੂੰ ਚੇਂਜ ਕਰ ਸਕਦੇ ਆ
1: ਜੀ। ਤੇ ਕਿਹੜੇ ਕਿਹੜੇ ਪ੍ਰਾਣਾਯਾਮ ਜਾਂ ਕਿਸ ਤਰ੍ਹਾਂ ਦਾ ਯੋਗ ਹੈ ਜਿਹੜਾ ਸਾਡੇ ਸਟ੍ਰੈਸ ਨੂੰ ਘਟਾਉਂਦਾ ਹੈ, ਜਿਹੜਾ ਬਹੁਤ ਵਧੀਆ ਮੰਨਿਆ ਜਾਂਦਾ ਹੈ?
2: ਦੇਖੋ ਜੀ, ਜੇ ਕਿਸੇ ਨੂੰ ਕੁਛ ਵੀ ਨਹੀਂ ਨਾ ਆਉਂਦਾ, ਸਿੰਪਲ ਬਰੀਦਿੰਗ ਦੇ ਨਾਲ ਵੀ, ਸਿੰਪਲ ਬਰੀਦਿੰਗ ਟੈਕਨੀਕ, ਜਿੱਦਾਂ ਹੁਣ ਆਪਾਂ ਨੋਰਮਲ ਸਾਹ ਲੈ ਰਹੇ ਹਾਂ, ਕਦੇ ਤੁਸੀਂ ਛੋਟੇ ਬੱਚੇ ਨੂੰ ਸਾਹ ਲੈਂਦੇ ਦੇਖਿਆ? ਜਦੋਂ ਉਹ ਇਨਹੇਲ ਕਰਦਾ ਤਾਂ ਉਹਦਾ ਪੇਟ ਬਾਹਰ ਆਉਂਦਾ, ਜਦੋਂ ਉਹ ਐਕਸਹੇਲ ਕਰਦਾ ਤੇ ਪੇਟ ਅੰਦਰ ਜਾਂਦਾ
1: ਜੀ।
2: ਬਟ ਹੁਣ ਵੀ ਤੁਸੀਂ ਆਪਣਾ ਟੈਸਟ ਕਰਕੇ ਦੇਖ ਲਓ, ਆਪਣਾ ਅਲਟਰਨੇਟਿਵ ਚੱਲ ਰਿਹਾ ਹੋਏਗਾ। ਸਭ ਤੋਂ ਬੇਸਿਕ ਹੈ, ਜਿਹਦੇ ਵਿੱਚ ਕੁਛ ਸਿੱਖਣ ਦੀ ਲੋੜ ਨਹੀਂ
1: ਜੀ।
2: ਜਿਹੜੇ ਪੈਟਰਨ 'ਚ ਉਹ ਬੱਚਾ ਸਾਹ ਲੈ ਰਿਹਾ, ਉਸ ਪੈਟਰਨ 'ਚ ਸਾਹ ਲੈਣਾ ਸਟਾਰਟ ਕਰ ਦਿਓ, ਹਾਫ ਆਫ ਜਿਹੜੇ ਥੋਟਸ ਨੇ ਉੱਥੇ ਹੀ ਕੰਟਰੋਲ ਹੋ ਜਾਣਗੇ।
1: ਤੇ ਜਿਨ੍ਹਾਂ ਨੇ ਯੋਗ ਕਰਨਾ ਸ਼ੁਰੂਆਤ ਕਰਨੀ ਹੈ ਹਲੇ, ਤੇ ਉਹਨਾਂ ਦੇ ਲਈ ਸਭ ਤੋਂ ਜਿਹੜੀ ਮੈਡੀਟੇਸ਼ਨ ਦੀ ਟੈਕਨੀਕ ਹੈ ਸਭ ਤੋਂ ਵਧੀਆ, ਉਹ ਕਿਹੜੀ ਹੈ?
2: ਸਾਰੀਆਂ ਚੀਜ਼ਾਂ ਦਾ ਬੇਸ ਬਰੀਦਿੰਗ ਹੈ
1: ਜੀ।
2: ਜਿਵੇਂ ਤੁਸੀਂ ਪਿਛਲੇ ਕੁਐਸਚਨ ਦੇ ਵਿੱਚ ਪੁੱਛਿਆ, ਉਹਦੇ ਵਿੱਚ ਪ੍ਰਾਣਾਯਾਮ ਕੁਝ ਦੇ ਨਾਮ ਦੱਸ ਸਕਦੇ ਹਾਂ, ਜਿਵੇਂ ਨਾੜੀ ਸ਼ੋਧਨ ਪ੍ਰਾਣਾਯਾਮ ਹੋ ਗਿਆ
1: ਜੀ,
2: ਉਹ ਐਂਜ਼ਾਇਟੀ ਡਿਪਰੈਸ਼ਨ ਇਹਨਾਂ ਦੇ ਲੈਵਲ ਦੇ ਅਕੋਰਡਿੰਗ ਕਰਵਾ ਸਕਦੇ ਆਪਾਂ। ਪਰ ਸਟਾਰਟ ਜਿਹੜਾ ਕਰਵਾਉਣਾ ਬਿਲਕੁਲ ਬੇਸ ਤੋਂ, ਨੋਰਮਲ ਐਬਡੋਮੀਨਲ ਬਰੀਦਿੰਗ ਤੋਂ ਸਟਾਰਟ ਕਰਵਾ ਸਕਦੇ ਹਾਂ। ਤੇ ਜਿਨ੍ਹਾਂ ਨੇ ਯੋਗ ਸਟਾਰਟ ਕਰ ਲਿਆ ਹੋਇਆ ਹੈ ਤੇ ਉਹਨਾਂ ਲਈ ਜਿਹੜਾ ਹੈਗਾ ਸੂਕਸ਼ਮ ਵਿਆਮ ਸਭ ਤੋਂ ਬੈਟਰ ਨੇ। ਸੂਕਸ਼ਮ ਵਿਆਮ ਜਿਹਨੂੰ ਆਪਾਂ ਇੰਗਲਿਸ਼ ਵਿੱਚ ਜੁਆਇੰਟ ਮੂਵਮੈਂਟ ਵੀ ਕਹਿ ਸਕਦੇ ਹਾਂ, ਠੀਕ ਹੈ, 48 ਹੁੰਦੇ ਨੇ, ਜੇ ਉਹਨਾਂ ਤੋਂ ਵੀ ਸਟਾਰਟ ਕਰਾਂਗੇ ਤਾਂ ਬਿਲਕੁਲ ਬੋਡੀ ਜਿਹੜੀ ਹੈਗੀ ਐਵਰੀ ਪਾਰਟ ਦੇ ਵਿੱਚ ਸਰਕੂਲੇਸ਼ਨ ਵੱਧ ਕੇ ਜਿਹੜੀ ਆਪਣੀ ਬੋਡੀ ਉਹ ਠੀਕ ਹੋਣੀ ਸ਼ੁਰੂ ਹੋ ਜਾਏਗੀ।
1: ਤੇ ਜਿਹੜੀ ਇੰਨੀ ਤੇਜ਼ ਰਫਤਾਰ ਵਾਲੀ ਸਾਡੀ ਜੀਵਨ ਸ਼ੈਲੀ ਹੈ, ਇਹਦੇ ਵਿੱਚ ਯੋਗ ਦੀ ਮਹੱਤਤਾ ਤਾਂ ਵੱਧ ਰਹੀ ਹੈ, ਹੈ ਨਾ। ਜਿਵੇਂ ਅਸੀਂ ਗੱਲ ਕੀਤੀ ਹਰ ਉਮਰ ਵਰਗ ਦੇ ਲੋਕਾਂ ਦੀ, ਤਾਂ ਵਿਦਿਆਰਥੀਆਂ ਦੇ ਵਿੱਚ ਜਾਂ ਫਿਰ ਜਿਹੜੇ ਕਰਮਚਾਰੀ ਨੇ, ਹੈ ਨਾ, ਨੌਜਵਾਨ ਨੇ, ਜੋਬ ਕਰਦੇ ਨੇ ਜਾਂ ਫਿਰ ਬਿਜ਼ਨਸਮੈਨ ਨੇ, ਉਹ ਅਲੱਗ ਅਲੱਗ ਤਰੀਕੇ ਦੇ ਉਹਨਾਂ ਦੇ ਕੰਮ ਨੇ ਅਲੱਗ ਅਲੱਗ, ਪਰ ਮੇਨ ਗੱਲ ਸਟ੍ਰੈਸ ਸਾਰਿਆਂ ਨੂੰ ਹੀ ਹੈ, ਹੈ ਨਾ। ਤੇ ਇਸ ਦੇ ਵਿੱਚ ਯੋਗ ਸਾਡੀ ਕਿਵੇਂ ਮਦਦ ਕਰ ਸਕਦਾ?
2: ਜਦੋਂ ਅਸੀਂ ਮਾਰਨਿੰਗ 'ਚ ਉੱਠਦੇ ਹਾਂ, ਸਭ ਤੋਂ ਪਹਿਲਾਂ ਥੋਟ ਆਪਣੇ ਬੈੱਡ 'ਤੇ ਹੀ ਬੈਠੇ ਕੀ ਆਉਂਦਾ ਕਿ ਮੈਂ ਇੰਨੇ ਵਜੇ ਜੋਬ 'ਤੇ ਜਾਣਾ। ਜੇ ਉਸ ਤੋਂ ਪਹਿਲਾਂ ਇਹ ਥੋਟ ਆਉਣਾ ਸ਼ੁਰੂ ਕਰ ਜੇ ਕਿ ਪਹਿਲਾਂ ਮੈਂ ਆਪਦੀ ਬੋਡੀ ਨੂੰ ਟਾਈਮ ਦੇਣਾ 15 ਮਿੰਟ, ਇੱਥੇ ਹੀ ਮੈਡਮ ਹਾਫ ਆਫ ਦੀ ਚੀਜ਼ਾਂ ਇੱਥੇ ਹੀ ਕੰਟਰੋਲ ਹੋ ਜਾਂਦੀਆਂ। ਪਹਿਲਾ ਥੋਟ ਮਾਰਨਿੰਗ ਦਾ ਕੀ ਹੈ, ਉਹ ਪੂਰੇ ਦਿਨ ਨੂੰ ਚੇਂਜ ਕਰ ਦੇਗਾ। ਜੇ ਪਹਿਲਾ ਥੋਟ ਹੀ ਆਪਦੀ ਸਿਹਤ ਨੂੰ ਲੈ ਕੇ ਹੋਏਗਾ ਤਾਂ ਆਟੋਮੈਟਿਕ ਪੂਰਾ ਦੇਹ ਹੀ ਚੇਂਜ ਹੋਏਗਾ।
1: ਜੇ ਅਸੀਂ ਵਿਗਿਆਨਿਕ ਜਾਂ ਸਮਾਜਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਜੀ, ਯੋਗ ਦੇ ਜਿਹੜੇ ਪ੍ਰਭਾਵ ਨੇ ਤੇ ਮਾਨਸਿਕ ਸਿਹਤ ਨੂੰ ਲੈ ਕੇ, ਇਹਨਾਂ ਦਾ ਕੋਈ ਖੋਜਾਂ ਉਪਲਬਧ ਨੇ ਜਾਂ ਕੋਈ ਡਾਟਾ ਅਵੇਲੇਬਲ ਹੈ ਕਿ ਇਹਨਾਂ ਦੇ ਕਿੰਨੇ ਕਿੰਨੇ ਬੈਨੀਫਿਟਸ ਕਿਸ ਕਿਸ ਤਰੀਕੇ ਦੇ ਨਾਲ ਕਿਹਨਾਂ ਨੂੰ ਹੋਏ ਨੇ?
2: ਬਿਲਕੁਲ ਬਿਲਕੁਲ ਮੈਮ, ਇਹਨਾਂ ਦਾ ਡਾਟਾ ਰਿਸਰਚ ਪੇਪਰ ਇਸ ਚੀਜ਼ 'ਤੇ ਅਵੇਲੇਬਲ ਨੇ, ਅਲੱਗ ਅਲੱਗ ਪ੍ਰਾਣਾਇਮ 'ਤੇ, ਬ੍ਰਹਮਰੀ ਪ੍ਰਾਣਾਇਮ 'ਤੇ, ਕਿ ਇਹ ਕਿੰਨੇ ਮਿੰਟ ਕਰੇ ਅਤੇ ਕਿਵੇਂ ਦੀਆਂ ਤਰੰਗਾਂ ਪੈਦਾ ਹੁੰਦੀਆਂ
1: ਜੀ।
2: ਛੋਟੀ ਜਿਹੀ ਚੀਜ਼ ਦੱਸਾਂਗੀ ਬ੍ਰਹਮਰੀ ਪ੍ਰਾਣਾਇਮ ਬਾਰੇ। ਜੋ ਬ੍ਰਹਮਰੀ ਪ੍ਰਾਣਾਇਮ ਕਰਦੇ ਸਮੇਂ ਤਰੰਗਾਂ ਪੈਦਾ ਹੁੰਦੀਆਂ ਜਾਂ ਓਮ ਚੈਂਟ ਕਰਦੇ ਸਮੇਂ ਤਰੰਗਾਂ ਪੈਦਾ ਹੁੰਦੀਆਂ, ਉਹ ਤਰੰਗਾਂ ਅਤੇ ਯੂਨੀਵਰਸ ਦੀਆਂ ਜਿਹੜੀਆਂ ਤਰੰਗਾਂ, ਦੋਨਾਂ ਦੀ ਫ੍ਰੀਕੁਐਂਸੀ ਸਿਮਿਲਰ ਹੁੰਦੀ ਹੈ। ਜਿਵੇਂ ਆਪਣੀ ਗੁਰਬਾਣੀ 'ਚ ਕਿਹਾ ਗਿਆ ਪਿੰਡੇ ਬ੍ਰਹਿਮੰਡ, ਉਸ ਚੀਜ਼ ਨੂੰ ਇਹਦੇ ਨਾਲ ਲਿੰਕ ਕਰਕੇ ਆਪਾਂ ਸਮਝ ਸਕਦੇ ਹਾਂ ਕਿ ਆਪਣੇ ਪਿੰਡੇ ਅੰਦਰ ਦੀਆਂ ਵਾਈਬ੍ਰੇਸ਼ਨਸ ਨੂੰ ਯੂਨੀਵਰਸ ਦੀਆਂ ਵਾਈਬ੍ਰੇਸ਼ਨ ਨਾਲ ਜੇ ਆਪਾਂ ਮੈਚ ਕਰ ਲਈਏ ਤਾਂ ਆਪਣੀ ਬੋਡੀ ਅਤੇ ਬ੍ਰੇਨ ਦੋਨੋਂ ਸੰਤੁਲਨ 'ਚ ਆ ਜਾਣ।
1: ਜੇ ਆਪਾਂ ਗੱਲ ਕਰੀਏ ਕਿ

0: ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ 15 ਤੋਂ 20 ਮਿੰਟ ਜਿਹੜੇ ਇਹ ਮਾਰਨਿੰਗ 'ਚ ਹੀ ਦੇਣੇ ਜ਼ਰੂਰੀ ਹੈ ਕਿ ਕੋਈ ਵੀ ਸਮੇਂ ਜਿਹੜਾ ਯੋਗ ਕੀਤਾ ਜਾ ਸਕਦਾ?
1: ਦੇਖੋ ਜੀ, ਜੇ ਤਾਂ ਆਪਾਂ ਕਹਿ ਦਈਏ ਕਿ ਜ਼ਿਆਦਾ ਇਫੈਕਟ ਲੈਣਾ, ਠੀਕ ਹੈ, ਮੋਰਨਿੰਗ 'ਚ ਪੂਰੇ ਦਿਨ ਦੀ ਥਕਾਨ ਨੂੰ ਮੈਨੇਜ ਕਰਨਾ ਜਾਂ ਸਟ੍ਰੈਸ ਨੂੰ ਮੈਨੇਜ ਕਰਨਾ, ਤਾਂ ਮੋਰਨਿੰਗ ਬੈਸਟ ਟਾਈਮ ਹੈ। ਰੀਜ਼ਨ ਕੀ? ਉਸ ਟਾਈਮ ਬਿਲਕੁਲ ਸ਼ਾਂਤੀ ਹੁੰਦੀ, ਸਾਨੂੰ ਕੋਈ ਵੀ ਬ੍ਰੇਨ ਦਾ ਥੋਟ ਕੰਟਰੋਲ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਆਪਾਂ ਸੁੱਤੇ ਉੱਠੇ ਹੁੰਦੇ ਹਾਂ, ਤਾਂ ਆਟੋਮੈਟਿਕ ਜਿਹੜੇ ਥੋਟ ਨੇ ਉਹ ਕੰਟਰੋਲਸ ਹੁੰਦੇ ਨੇ ਪਹਿਲਾਂ ਤੋਂ ਹੀ। ਉਸ ਟਾਈਮ ਬਿਲਕੁਲ ਸ਼ਾਂਤੀ ਹੁੰਦੀ ਤੇ ਸੁਬਾਹ ਦੀ ਜਿਹੜੀ ਹਵਾ ਹੁੰਦੀ ਹੈ ਉਹ ਬਿਲਕੁਲ ਫਰੈਸ਼ ਹੁੰਦੀ ਹੈ। ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖੀਏ ਤਾਂ ਸ਼ਾਮ ਦਾ ਸਮਾਂ ਵੀ ਕਿਤੇ ਨਾ ਕਿਤੇ ਇੰਪਲੀਮੈਂਟ ਕੀਤਾ ਜਾ ਸਕਦਾ, ਹੋ ਵੀ ਰਿਹਾ, ਕਿਉਂਕਿ ਉਹ ਲੋੜ ਦੇ ਮੁਤਾਬਿਕ ਆਪਾਂ ਨੂੰ ਕਰਨਾ ਪਿਆ।
0: ਸ਼ੁਰੂਆਤ ਦੇ ਵਿੱਚ ਜਿਹੜੇ ਨਵਾਂ ਨਵਾਂ ਯੋਗ ਕਰਨਾ ਸ਼ੁਰੂ ਕਰਦੇ ਆ, ਉਹ ਕਿਸ ਤਰ੍ਹਾਂ ਦੀਆਂ ਆਮ ਗਲਤੀਆਂ ਕਰ ਲੈਂਦੇ ਆ ਕਿ ਫਿਰ ਉਹਨਾਂ ਦਾ ਮਨ ਹੀ ਨਹੀਂ ਕਰਦਾ ਯੋਗ ਕਰਨ ਨੂੰ ਜਾਂ ਉਹ ਕੰਟੀਨਿਊ ਨਹੀਂ ਕਰ ਪਾਉਂਦੇ?
1: ਯੋਗ ਦੀ ਇੱਕ ਬਹੁਤ ਸੋਹਣੀ ਗੱਲ ਹੈ ਮੈਮ, ਇਹ ਰਿਜ਼ਲਟ ਥੋੜਾ ਜਿਹਾ ਟਾਈਮ ਪਾ ਕੇ ਦਿੰਦਾ, ਬਟ ਰਿਜ਼ਲਟ ਪਰਮਾਨੈਂਟ ਹੁੰਦਾ। ਪਰ ਜਿਹੜੇ ਅੱਜ ਦੇ ਟਾਈਮ 'ਚ ਆਪਾਂ ਦੇਖਿਆ ਜਾਏ ਕਿ ਲੋਕਾਂ 'ਚ ਸਬਰ ਹੀ ਨਹੀਂ ਹੈ, ਉਹ ਟੈਬਲੇਟ ਖਾਂਦੇ,
0: ਇੰਸਟੈਂਟ ਰਿਜ਼ਲਟ
1: ਟੈਬਲੇਟ ਖਾਂਦੇ ਨੇ, ਉਹਨਾਂ ਨੂੰ 15 ਮਿੰਟ 'ਚ ਆਰਾਮ ਆ ਜਾਏ। ਉਹ ਟੈਬਲੇਟ ਖਾ ਕੇ ਉਹਨਾਂ ਦਾ ਮਾਇੰਡ ਸੈਟ ਇੱਦਾਂ ਦਾ ਬਣਿਆ ਹੋਇਆ ਕਿ ਯੋਗ ਅੱਜ ਕੀਤਾ ਕੱਲ ਮੈਂ ਠੀਕ ਹੋ ਜਾ। ਇਸ ਮਾਇੰਡ ਸੈਟ ਵਾਲੇ ਜਿਹੜੇ ਪਰਸਨ ਨੇ ਉਹ ਵੱਧ ਤੋਂ ਵੱਧ ਇੱਕ ਹਫਤਾ ਕਲਾਸ 'ਚ ਆਉਂਦੇ ਨੇ ਫਿਰ ਛੱਡ ਜਾਂਦੇ ਨੇ। ਇਹ ਮੇਨਲੀ ਮਿਸਟੇਕ ਜਿਹੜੀ ਹੈਗੀ ਹੈ ਇਹ ਹੈਗੀ ਹੈ।
0: ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਯੋਗ ਸ਼ੁਰੂ ਕੀਤਾ ਤਾਂ ਸਾਨੂੰ ਕੰਟੀਨਿਊਟੀ ਯਾਨੀ ਕੰਸਿਸਟੈਂਸੀ ਚਾਹੀਦੀ ਹੈ।
1: ਬਿਲਕੁਲ।
0: ਇੱਕ ਗੱਲ ਅਸੀਂ ਹੋਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਹਰ ਉਮਰ ਵਰਗ ਦੇ ਜਿਹੜਾ ਵਿਅਕਤੀ ਆ ਉਹਨੂੰ ਯੋਗ ਕਰਨਾ ਚਾਹੀਦਾ, ਪਰ ਬਰੀਦਿੰਗ ਐਕਸਰਸਾਈਜ਼ ਤਾਂ ਸਾਰਿਆਂ ਲਈ ਪੋਸੀਬਲ ਨੇ? ਬਹੁਤ ਸਾਰੇ ਆਸਣ ਇੱਦਾਂ ਦੇ ਨੇ ਜਾਂ ਬਹੁਤ ਸਾਰੀਆਂ ਐਕਸਰਸਾਈਜ਼ ਇੱਦਾਂ ਦੀਆਂ ਨੇ ਜਿਹੜੇ ਸਾਰੇ ਨਹੀਂ ਕਰ ਪਾਉਂਦੇ, ਕੀ ਫਿਰ ਜਿਹੜੇ ਸਿਰਫ ਬਰੀਦਿੰਗ ਐਕਸਰਸਾਈਜ਼ ਕਰਦੇ ਆ ਉਹ ਆਪਣੀਆਂ ਇਮੋਸ਼ਨਲ ਤੇ ਮੈਂਟਲ ਜਿਹੜੀ ਹੈਲਥ ਹੈ ਉਹਨੂੰ ਸਹੀ ਕਰ ਪਾਉਂਦੇ ਆ, ਤੇ ਜਿਹੜੀ ਫਿਜ਼ੀਕਲ ਹੈਲਥ ਹੈ ਉਹਦੇ ਲਈ ਸਾਰੇ ਤਰ੍ਹਾਂ ਦੇ ਜਿਹੜੇ ਐਕਸਰਸਾਈਜ਼ ਨੇ ਉਹ ਕਰਨੇ ਜ਼ਰੂਰੀ ਨੇ? ਕਈ ਬੰਦੇ ਇਹ ਸੋਚਦੇ ਆ ਕਿ ਅਸੀਂ ਤਾਂ ਸਿਰਫ ਬਰੀਦਿੰਗ ਐਕਸਰਸਾਈਜ਼ ਕਰਦੇ ਹਾਂ, ਅਸੀਂ ਤੰਦਰੁਸਤ ਨਹੀਂ ਹੋ ਸਕਦੇ, ਮਤਲਬ ਪਾਰਟ ਯੋਗਾ ਦਾ ਇੱਕ ਪਾਰਟ ਕਰ ਲੈਣਾ ਜਾਂ ਸਾਰੀਆਂ ਐਕਸਰਸਾਈਜ਼ ਕਰਨਾ, ਕਿਹੜੀ ਚੀਜ਼ ਹੈ ਜਿਹੜੀ ਸਾਰਿਆਂ ਨਾਲੋਂ ਵੱਧ ਤਸੱਲੀ ਦੇਏਗੀ? ਤੁਹਾਨੂੰ ਕੀ ਲੱਗਦਾ ਕਿ ਜੇ ਥੋੜ੍ਹਾ ਵੀ ਕਰੀਏ ਤਾਂ ਵੀ ਉਹਦਾ ਵੱਡਾ ਫਾਇਦਾ ਹੋ ਸਕਦਾ?
1: ਬਿਲਕੁਲ ਮੈਮ, ਮੈਂ ਇੱਕ ਸ਼ਬਦ ਬੋਲਿਆ, ਸੂਕਸ਼ਮ ਵਿਆਮ। ਜੇ ਸਿਰਫ ਆਪਾਂ ਦੇਖੋ ਐਡਵਾਂਸ ਆਸਣ ਨਹੀਂ ਕਰ ਸਕਦੇ ਤੁਸੀਂ, ਹੁਣ ਓਲਡ ਏਜ ਪਰਸਨ ਨਹੀਂ ਕਰ ਸਕਦੇ
0: ਜੀ,
1: ਤੁਸੀਂ ਬੋਡੀ ਦੀ ਜ਼ਰੂਰਤ ਸਮਝੋ, ਤੁਹਾਡੀ ਬੋਡੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਐਡਵਾਂਸ ਆਸਣ ਦੀ ਜਾਂ ਸੂਕਸ਼ਮ ਵਿਆਮ ਦੀ ਜਾਂ ਬਰੀਦਿੰਗ ਦੀ
0: ਜੀ।
1: ਬਰੀਦਿੰਗ ਤੇ ਸੂਕਸ਼ਮ ਵਿਆਮ ਜੇ ਦੋਨੋਂ ਵੀ ਡੇਲੀ ਥੋੜੇ ਥੋੜੇ ਵੀ ਕਰਦੇ ਰਹੀਏ ਤਾਂ ਮੈਡਮ ਉਹ ਰਿਜ਼ਲਟ ਦੇਣਗੇ, ਕਿਸੇ ਐਡਵਾਂਸ ਪ੍ਰੈਕਟਿਸ ਦੀ ਲੋੜ ਨਹੀਂ ਹੁੰਦੀ। ਐਡਵਾਂਸ ਪ੍ਰੈਕਟਿਸ ਕਿਹਦੇ ਲਈ? ਪ੍ਰੈਕਟੀਸ਼ਨਰਸ ਲਈ, ਜਿਨ੍ਹਾਂ ਨੇ ਕੋਈ ਕੰਪੀਟੀਸ਼ਨ 'ਚ ਜਾਣਾ
0: ਜੀ।
1: ਬਟ ਅੱਜ ਦੇ ਟਾਈਮ 'ਚ ਯੋਗ ਨੂੰ ਕੀ ਦੇਖਿਆ ਜਾ ਰਿਹਾ, ਮੈਂ ਇਹ ਵੀ ਆਸਣ ਕਰ ਲਾਂ, ਮੈਂ ਇਹ ਵੀ ਆਸਣ ਕਰ ਲਾਂ, ਬਟ ਉਹਦਾ ਰੂਟ ਨਹੀਂ ਸਮਝ ਰਹੇ ਕਿ ਮੈਂ ਇਹ ਕਰ ਕਿਉਂ ਰਿਹਾ, ਕੀ ਨੀਡ ਹੈ ਮੇਰੀ ਬੋਡੀ ਨੂੰ
0: ਜੀ।
1: ਜੇ ਇਹ ਪਤਾ ਲੱਗ ਜਾਏ ਕਿ ਮੈਂ ਯੋਗ ਕਰਨ ਨਹੀਂ ਕਿਉਂ ਜਾ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ 'ਚ ਨਹੀਂ ਫਸੇਗਾ
0: ਜੀ,
1: ਉਹ ਸਿਰਫ ਉਹੀ ਕਰੇਗਾ ਜਿੰਦੀ ਉਹਨੂੰ ਨੀਡ ਹੈ।
0: ਮੇਰਾ ਸਵਾਲ ਘੁੰਮ ਕੇ ਫਿਰ ਉੱਧਰ ਹੀ ਆਏਗਾ ਕਿ ਜਿਹੜੇ ਲੋਕੀ ਤਾਂ ਤੰਦਰੁਸਤ ਰਹਿਣ ਵਾਸਤੇ, ਮਾਨਸਿਕ ਸਿਹਤ ਵਾਸਤੇ ਜਾਂ ਫਿਰ ਭਾਵਨਾਤਮਕ ਤੌਰ ਤੇ ਬੈਲੈਂਸ ਰੱਖਣ ਵਾਸਤੇ ਯੋਗ ਕਰਦੇ ਆ, ਉਹ ਤਾਂ ਇੱਕ ਅਲੱਗ ਕੈਟਾਗਰੀ, ਇੱਕ ਅਲੱਗ ਵਰਗ ਹੈ, ਪਰ ਜਿਹੜੇ ਲੋਕ ਪਹਿਲਾਂ ਤੋਂ ਹੀ ਮਾਨਸਿਕ ਤਣਾਅ ਤੋਂ ਜਾਂ ਫਿਰ ਕਿਸੇ ਤਰ੍ਹਾਂ ਦੀਆਂ ਭਾਵਨਾਤਮਕ ਚੁਣੌਤੀਆਂ ਦੇ ਨਾਲ ਜੂਝ ਰਹੇ ਨੇ, ਉਹਨਾਂ ਨੂੰ ਤੁਸੀਂ ਯੋਗ ਲਈ ਕਿਵੇਂ ਤਿਆਰ ਕਰ ਸਕਦੇ ਹੋ?
1: ਦੇਖੋ ਜੀ, ਇਹੋ ਜਿਹੇ ਲੋਕਾਂ ਨੂੰ ਥੋੜਾ ਜਿਹਾ ਔਖਾ ਹੁੰਦਾ ਹੈ ਤਿਆਰ ਕਰਨਾ, ਪਰ ਥੋੜਾ ਜਿਹਾ ਇਹਨਾਂ ਦੀ ਕਾਉਂਸਲਿੰਗ ਕਰਕੇ, ਜੇ ਕੋਈ ਇੰਸਟ੍ਰਕਟਰ ਹੈ ਨਾ, ਉਹ ਸਿੱਧਾ ਕਿਸੇ ਨੂੰ ਇਹ ਕਲਾਸ ਲਿਆ ਕੇ ਇੱਦਾਂ ਨਹੀਂ ਕਹੇਗਾ ਕਿ ਯੋਗ ਕਰ ਲਓ, ਕਾਉਂਸਲਿੰਗ ਹਰ ਕਿਸੇ ਦੀ ਹੋਣੀ ਚਾਹੀਦੀ ਹੈ। ਇੱਦਾਂ ਦੇ ਪਰਸਨ ਨੂੰ ਡੇਲੀ ਥੋੜੀ ਬਹੁਤੀ ਗੱਲਬਾਤ ਕਰਨੀ ਪੈਂਦੀ।
0: ਤੇ ਘਰ ਪਰਿਵਾਰ ਦੇ ਜਿਹੜੇ ਮੈਂਬਰ ਹੈ ਉਹ ਕਿਵੇਂ ਹੈਲਪ ਕਰ ਸਕਦੇ ਆ ਇੱਦਾਂ ਦੇ?
1: ਯੋਗ ਇਕੱਲਾ ਇਹ ਨਹੀਂ ਹੈ ਜੋ ਆਪਾਂ ਮੈਟ ਤੇ ਬੈਠ ਕੇ ਕਰ ਲਿਆ, ਇਹ ਸਟਾਰਟ ਉੱਥੋਂ ਹੁੰਦਾ ਹੈ ਜਦੋਂ ਆਪਾਂ ਮਾਰਨਿੰਗ ਬੈੱਡ ਤੋਂ ਉੱਠ ਜਾਂਦੇ ਹਾਂ। ਜੇ ਅੱਜ 5 ਵਜੇ ਉੱਠੇ ਹਾਂ, ਕੱਲ 6 ਵਜੇ ਉੱਠੇ ਹਾਂ, ਇੱਥੇ ਯੋਗ ਵਿਗੜ ਗਿਆ
0: ਜੀ।
1: ਯੋਗ ਇਹ ਆ ਵੀ ਡੇਲੀ 5 ਵਜੇ ਉੱਠ ਰਹੇ ਤੇ ਮਤਲਬ 5 ਵਜੇ ਸਟਾਰਟ ਇੱਥੋਂ ਹੀ ਹੋ ਜਾਂਦਾ ਯੋਗ
0: ਜੀ। ਰਮਨਜੀਤ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਯੋਗ ਨੂੰ ਕਦੋਂ ਅਪਣਾਇਆ, ਕਿਹਨੇ ਤੁਹਾਨੂੰ ਪ੍ਰੇਰਣਾ ਦਿੱਤੀ, ਕੀ ਤੁਹਾਨੂੰ ਇਹਦਾ ਫਾਇਦਾ ਹੋਇਆ?
1: ਚਲੋ, ਤੁਸੀਂ ਜੇ ਪੁੱਛ ਹੀ ਰਹੇ ਹੋ ਤਾਂ ਮੈਂ ਸਾਇੰਸ ਦੀ ਸਟੂਡੈਂਟ ਰਹੀ ਹਾਂ ਪਹਿਲਾਂ
0: ਜੀ,
1: UPSC ਵਗੈਰਾ ਦੇ ਐਗਜ਼ਾਮਸ ਦੇ ਵਿੱਚ ਅਪੀਅਰ ਰਹੀ ਹਾਂ। ਉਸ ਟਾਈਮ 'ਤੇ ਜੋ ਮੇਰਾ ਕਹਿੰਦੇ ਨਾ, ਇੱਕ ਐਸਪੀਰੈਂਟ ਦੇ ਮਨ ਦੇ ਵਿੱਚ ਜਿਹੜਾ ਸਟ੍ਰੈਸ ਹੁੰਦਾ ਉਹ ਕੋਈ ਹੋਰ ਨਹੀਂ ਜਾਣ ਸਕਦਾ, ਉਸ ਸਟ੍ਰੈਸ ਨੇ ਮੇਰੀ ਬੋਡੀ ਨੂੰ ਬਹੁਤ ਹੱਦ ਤੱਕ ਖਰਾਬ ਕਰ ਦਿੱਤਾ। ਮੈਨੂੰ PCOS ਦੀ ਪ੍ਰੋਬਲਮ ਰਹੀ ਹੈ, ਮੇਰੀ ਸਪਾਈਨ ਦੀ ਪ੍ਰੋਬਲਮ ਰਹੀ ਹੈ, ਸਰਵਾਈਕਲ ਰਿਹਾ ਹੈ, ਮਾਈਗ੍ਰੇਨ ਰਿਹਾ ਹੈ
0: ਜੀ।
1: ਮੈਂ ਡਿਫਰੈਂਟ ਟਾਈਪ ਦੀਆਂ ਡਿਸੀਜ਼ ਤੋਂ 3-4 ਸਾਲ ਪਹਿਲਾਂ ਜੂਝ ਚੁੱਕੀ ਹਾਂ
0: ਜੀ।
1: ਪੂਰਾ ਮਤਲਬ ਮੈਂ ਦਿਨ ਰਾਤ ਟੈਬਲੇਟ ਖਾਂਦੀ ਸੀ, ਇਹ ਮੇਰੀ ਆਪਣੀ ਕੰਡੀਸ਼ਨ ਹੈ
0: ਜੀ।
1: ਤਾਂ ਜਸਟ ਮੈਂ ਇੱਕ ਮੇਰੇ ਜੀਜਾ ਜੀ ਦੇ ਕਹਿਣ 'ਤੇ
0: ਜੀ
1: ਡਿਪਲੋਮਾ ਜੁਆਇਨ ਕੀਤਾ ਸੀ ਯੋਗ ਦਾ
0: ਜੀ।
1: ਤਾਂ ਮੈਂ ਇਹੀ ਸੋਚਿਆ ਸੀ ਚਲੋ ਠੀਕ ਹੈ, ਜਿਵੇਂ ਬਾਕੀ ਸੋਚਦੇ ਆ ਕਿ ਕਰ ਲੈਂਦੇ ਹਾਂ, ਪਰ ਜਦੋਂ ਮੈਂ ਉਸ ਡਿਪਲੋਮੇ 'ਚ ਪੈਰ ਰੱਖਿਆ ਨਾ, ਤੇ ਦਿਨ ਰਾਤ ਜੋ ਵੀ ਸਿਖਾਇਆ ਜਾਂਦਾ ਯੋਗ 'ਚ ਉਹਨੂੰ ਅਪਣਾਉਣਾ ਸ਼ੁਰੂ ਕੀਤਾ, ਮੇਰੀਆਂ ਹਰੇਕ ਡਿਸੀਜ਼ ਵਿਦ ਇਨ 9 ਮੰਥ ਉਹ ਪੀਰੀਅਡ ਬਹੁਤ ਔਖਾ ਸੀ ਮੇਰੇ ਲਈ
0: ਜੀ,
1: ਕਿ ਬੋਡੀ ਹੀਲ ਨਹੀਂ ਕਰ ਪਾ ਰਹੀ ਸੀ। 9 ਮੰਥ ਦੇ ਵਿੱਚ ਮੇਰੀਆਂ ਸਾਰੀਆਂ ਡਿਸੀਜ਼ ਵਿਦਆਊਟ ਐਨੀ ਮੈਡੀਸਨ ਰਿਕਵਰ ਹੋਈਆਂ। ਈਵਨ ਕਿ ਮੈਨੂੰ ਸਪੈਕਸ ਲੱਗੀ ਹੋਈ ਸੀਗੀ। ਵਿਦ ਇਨ ਅ 2 ਮੰਥ ਮੇਰੀ ਸਪੈਕਸ ਸੀਗੀ, ਜਿਹੜੀ ਯੋਗ ਦੇ ਵਿੱਚ ਇੱਕ ਅਭਿਆਸ ਹੁੰਦਾ ਸ਼ਟਕਰਮਾਸ, ਉਹਦੇ ਨਾਲ ਉਤਰ ਗਈ ਸੀ। ਮੈਂ 80 kg ਦੀ ਸੀ ਜਦੋਂ ਮੈਂ ਡਿਪਲੋਮਾ ਦੇ ਵਿੱਚ ਜੁਆਇਨ ਕੀਤੀ ਸੀਗੀ
0: ਜੀ,
1: ਤੇ ਵਿਦ ਇਨ ਅ 9 ਮੰਥ ਮੇਰਾ ਵੇਟ 47 kg ਸੀ। ਕੋਈ ਐਡੀਸ਼ਨਲ ਚੀਜ਼ ਨਹੀਂ ਸੀ, ਥੋੜਾ ਡਾਇਟ ਦਾ ਧਿਆਨ ਸੀ ਬਸ। ਜੋ ਵੀ ਯੋਗ ਚ ਕਰਾਇਆ ਜਾਂਦਾ ਸੀ ਉਹ ਮੈਂ ਪੰਕਚੁਲੀ ਕਰਦੀ ਸੀ। ਉਸ ਤੋਂ ਬਾਅਦ ਮੈਂ ਮੋਟੀਵੇਟ ਹੋਈ ਕਿ ਅਗਰ ਮੇਰੀ ਬੋਡੀ ਇੱਥੋਂ ਤੱਕ ਚੇਂਜ ਹੋ ਸਕਦੀ ਹੈ। ਸਾਇੰਸ ਸਟੂਡੈਂਟ ਥੋੜੇ ਲੇਜ਼ੀ ਹੁੰਦੇ ਆ, ਪਰਸਨਲੀ ਦੱਸਾਂ ਤਾਂ
0: ਜੀ,
1: ਆਪਦੀ ਸਿਹਤ ਨੂੰ ਲੈ ਕੇ
0: ਜੀ,
1: ਮੈਂ ਬਹੁਤ ਲੇਜ਼ੀ ਸੀ
0: ਜੀ,
1: ਜਿਹੜਾ ਬੰਦਾ ਕਦੇ ਫਰੂਟ ਨਹੀਂ ਖਾ ਸਕਦਾ ਮੈਂ ਉਹ ਸੀਗੀ। ਬਟ ਯੋਗ ਨੇ ਮੇਰੀ ਲਾਈਫ ਇੰਨੀ ਜ਼ਿਆਦਾ ਚੇਂਜ ਕੀਤੀ ਹੈ ਕਿ ਹੁਣ ਮੈਂ ਪ੍ਰੇਰਿਤ ਹਾਂ ਕਿ ਮੈਂ ਬਾਕੀਆਂ ਦੀ ਲਾਈਫ ਵੀ ਚੇਂਜ ਕਰਨੀ। ਉਸ ਤੋਂ ਬਾਅਦ ਮੈਂ ਬਿਲਕੁਲ ਬਹੁਤ ਫ੍ਰੀ ਕੈਂਪ ਵੀ ਲਗਾਏ ਨੇ
0: ਜੀ,
1: ਜਿਨ੍ਹਾਂ ਵਿੱਚ ਮੈਂ ਗਰਲਸ ਨੂੰ ਬਹੁਤ ਗਾਈਡ ਕਰਦੀ ਰਹੀ ਹਾਂ, PCOS PCOD ਰਿਗਾਰਡਿੰਗ ਜਾਂ ਕਾਉਂਸਲਿੰਗਸ ਵੀ ਰਹੀਆਂ ਨੇ ਮੇਰੀਆਂ ਮੈਂਟਲ ਡਿਪਰੈਸ਼ਨ ਨੂੰ ਲੈ ਕੇ
0: ਜੀ।
1: ਕਾਫੀ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤਾਂ ਯੋਗ ਨੂੰ ਪਹਿਲਾਂ ਮੈਂ ਖੁਦ ਅਪਣਾਇਆ, ਫਿਰ ਮੈਂ ਉਸਨੂੰ ਫੈਲਾਉਣਾ ਸ਼ੁਰੂ ਕੀਤਾ।
0: ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦੀ ਸਾਡੇ ਸੁਣਨ ਵਾਲਿਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਯੋਗ ਦੇ ਬਾਰੇ ਚ?
1: ਮੈਂ ਇਹੀ ਕਹਿਣਾ ਚਾਹਾਂਗੀ ਕਿ ਯੋਗ ਜਿਹੜਾ ਹੈ ਭਾਰਤ ਤੋਂ ਹੀ ਨਿਕਲਿਆ ਹੋਇਆ, ਅੱਜ ਪੂਰੇ ਵਰਲਡ ਚ ਫੈਲਿਆ ਹੋਇਆ
0: ਜੀ।
1: ਫੋਰਨ ਚ ਦੇਖਿਆ ਜਾਵੇ ਤਾਂ ਮਤਲਬ ਕਿੰਨੀ ਵੀ ਅਮਾਊਂਟ ਪੇ ਕਰਨ ਨੂੰ ਤਿਆਰ ਨੇ ਇੱਕ ਯੋਗ ਦੀ ਕਲਾਸ ਲਈ। ਬਟ ਜਿੱਥੇ ਇਹ ਪਨਪਿਆ ਹੋਇਆ, ਜਿੱਥੋਂ ਇਹ ਉਤਪੰਨ ਹੋਇਆ, ਉੱਥੋਂ ਦੇ ਹੀ ਲੋਕ ਬਹੁਤ ਲੈਵਲਸ ਤੇ ਇਹਨੂੰ ਇਗਨੋਰ ਕਰ ਰਹੇ ਨੇ। ਸਿਰਫ 15 to 20 minutes ਆਪਦੀ ਲਾਈਫ ਚ ਡੇਲੀ ਦੇਣੇ ਜ਼ਰੂਰੀ ਨੇ। ਜੋ ਵੀ ਤੁਸੀਂ ਗੋਲ, ਕੋਈ ਵੀ ਤੁਹਾਡੇ ਟਾਰਗੇਟ, ਜੇ ਯੰਗਸਟਰਸ ਦੀ ਗੱਲ ਕਰਾਂ ਤਾਂ ਉਹ ਤੁਸੀਂ ਡਬਲ ਸਪੀਡ ਦੇ ਵਿੱਚ ਅਚੀਵ ਕਰ ਸਕਦੇ ਹੋ ਜੇ ਡੇਲੀ ਤੁਸੀਂ ਆਪਦੇ ਆਪ ਨੂੰ 30 to 20 minutes ਦੇ ਰਹੇ ਹੋ
0: ਜੀ।
1: ਠੀਕ ਹੈ, ਉਹ ਹੋਰ ਤਰ੍ਹਾਂ ਦੇ ਵਰਕਆਊਟ ਵੀ ਕਰ ਰਹੇ ਨੇ, ਉਹ ਵੀ ਠੀਕ ਹੈ। ਬਟ ਯੋਗ ਦੀ ਆਪਣੀ ਮਹੱਤਤਾ ਹੈ। ਕੀ ਮਹੱਤਤਾ ਹੈ? ਕਿ ਬ੍ਰੇਨ ਤੇ ਬੋਡੀ ਦੇ ਕੋਆਰਡੀਨੇਸ਼ਨ ਨੂੰ ਇਨਕਰੀਜ਼ ਕਰਦਾ।
0: ਕਿਉਂਕਿ ਬਹੁਤ ਸਾਰੇ ਲੋਕੀ ਇਹ ਕਹਿੰਦੇ ਆ ਕਿ ਅਸੀਂ ਤਾਂ ਫਿਜ਼ੀਕਲ ਬਹੁਤ ਕੰਮ ਕਰਦੇ ਹਾਂ ਤੇ ਮੈਂਟਲੀ ਵੀ ਸਾਨੂੰ ਕੋਈ ਟੈਨਸ਼ਨ ਹੈ ਨਹੀਂ ਤੇ ਸਾਨੂੰ ਯੋਗ ਕਰਨ ਦੀ ਕੋਈ ਲੋੜ ਨਹੀਂ,
1: ਕੋਈ ਲੋੜ ਨਹੀਂ। ਬਟ ਰੀਜ਼ਨ ਇਹ ਆ ਯੋਗ ਕਰਨ ਦਾ ਉਹਨਾਂ ਲੋਕਾਂ ਲਈ ਵੀ, ਕਿ ਜਦੋਂ ਤੁਸੀਂ ਕੰਮ ਕਰਦੇ ਹੋ ਉਦੋਂ ਤੁਹਾਡਾ ਬ੍ਰੇਨ ਕੰਮ ਚ ਹੁੰਦਾ, ਜਦੋਂ ਤੁਸੀਂ ਯੋਗ ਕਰਦੇ ਹੋ ਉਦੋਂ ਤੁਹਾਡਾ ਬ੍ਰੇਨ ਤੁਹਾਡੀ ਬੋਡੀ ਦੇ ਧਿਆਨ ਚ ਹੁੰਦਾ,
0: ਹੀਲ ਕਰ ਰਿਹਾ,
1: ਹੀਲ ਕਰ ਰਿਹਾ,
0: ਕਮੀਆਂ ਪੇਸ਼ੀਆਂ ਨੂੰ ਦੂਰ ਕਰ ਰਿਹਾ।
1: ਬਿਲਕੁਲ, ਸਾਰੀ ਗੱਲ ਮੈਡਮ ਕੰਸੈਂਟਰੇਸ਼ਨ ਦੀ ਵੀ, ਸਾਡੀ ਕਿਸ ਟਾਈਮ ਤੇ ਕੰਸੈਂਟਰੇਸ਼ਨ ਕਿੱਥੇ ਆ।
0: ਆਹ ਗੱਲ ਤੁਸੀਂ ਬਹੁਤ ਵਧੀਆ ਕਹੀ ਹੈ ਜੀ, ਸੁਣਨ ਵਾਲਿਆਂ ਨੂੰ ਵੀ ਵਧੀਆ ਲੱਗੇਗੀ। ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਾਡੀ ਜਿਹੜੀ ਬੋਡੀ ਆ, ਸਾਡਾ ਜਿਹੜਾ ਬ੍ਰੇਨ ਹੈ ਉਹਦੇ ਵੱਲ ਲੱਗਿਆ ਹੁੰਦਾ, ਤੇ ਜਦੋਂ ਅਸੀਂ ਆਪਣੇ ਬ੍ਰੇਨ ਨੂੰ ਰੀਚਾਰਜ ਕਰਕੇ ਯੋਗ ਦੇ ਨਾਲ ਦੁਬਾਰਾ ਉਹ ਕੰਮ ਕਰਦੇ ਹਾਂ, ਦੂਜੇ ਦਿਨ ਕੰਮ ਕਰਦੇ ਹਾਂ, ਤਾਂ ਉਹ ਡਬਲ ਐਨਰਜੀ ਨਾਲ ਕੰਮ ਹੁੰਦਾ। ਇਹ ਗੱਲ ਬਹੁਤ ਵਧੀਆ ਲੱਗੀ, ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਜਾਣਕਾਰੀ ਚੰਗੀ ਲੱਗੀ ਹੋਏਗੀ। ਮੈਡਮ ਰਮਨਜੀਤ ਕੌਰ ਜੀ, ਤੁਹਾਡਾ ਅਸੀਂ ਆਕਾਸ਼ਵਾਣੀ ਪਟਿਆਲਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
2: ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੱਲਾਂ ਚ ਗੱਲ ਇੱਥੇ ਹੀ ਖਤਮ ਕਰਨ ਦੀ ਮੈਨੂੰ ਮੁਹੰਮਦ ਕਾਸਿਮ
0: ਤੇ ਮੈਨੂੰ ਗਰਮਜੀਤ ਕੌਰ ਨੂੰ
2: ਦਿਓ ਇਜਾਜ਼ਤ।

AIR at 90. FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5:30 ਵੱਜ ਰਹੇ ਨੇ ਅਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦੇ ਕਿਸਾਨ ਵਾਣੀ ਪ੍ਰੋਗਰਾਮ ਦਾ ਵਿਸ਼ਾ ਹੈ ਗਰਮੀਆਂ ਵਿੱਚ ਬਾਗਾਂ ਦੀ ਸੰਭਾਲ ਅਤੇ ਖਾਦ ਪ੍ਰਬੰਧ।

0: ਕਿਸਾਨ ਵੀਰੋ ਤੇ ਭੈਣੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਕਿਸਾਨ ਬਾਣੀ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਅਸੀਂ ਆਪਣੇ ਫਲਦਾਰ ਬੂਟਿਆਂ ਨੂੰ ਕਿਸ ਢੰਗ ਦੇ ਨਾਲ ਸਾਂਭਣਾ ਤਾਂ ਕਿ ਉਹਨਾਂ ਤੋਂ ਭਰਪੂਰ ਫਲ ਆ ਜਿਹੜਾ ਸਾਨੂੰ ਪ੍ਰਾਪਤ ਹੋ ਸਕੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮਾਹਿਰ ਮਹਿਮਾਨ ਸੰਯੁਕਤ ਡਾਇਰੈਕਟਰ ਬਾਗਵਾਨੀ ਡਾਕਟਰ ਜਗਦੇਵ ਸਿੰਘ ਸਾਡੇ ਸਟੂਡੀਓ ਹਾਜ਼ਰ ਨੇ, ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ, ਬਹੁਤ ਬਹੁਤ ਰਣਵੀਰ ਜੀ।
0: ਡਾਕਟਰ ਸਾਹਿਬ, ਅਕਸਰ ਜਦੋਂ ਖੇਤੀ ਮਾਹਿਰ ਬੈਠਦੇ ਨੇ ਔਰ ਕਿਸਾਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ, ਗੱਲ ਕੀਤੀ ਜਾਂਦੀ ਹੈ ਡਾਈਵਰਸੀਫਿਕੇਸ਼ਨ ਦੀ
1: ਜੀ,
0: ਖੇਤੀ ਵਿਭਿੰਨਤਾ ਦੀ
1: ਜੀ,
0: ਔਰ ਬਹੁਤ ਸਾਰੇ ਕਿਸਾਨ ਇਸ ਪਾਸੇ ਆ ਵੀ ਰਹੇ ਨੇ
1: ਜੀ,
0: ਕਿਉਂਕਿ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਲਗਾਤਾਰ ਸਾਨੂੰ ਮੁਨਾਫਾ ਹੁੰਦਾ ਰਿਹਾ, ਪਰ ਬਹੁਤ ਵਾਰ ਇੱਦਾਂ ਹੋਇਆ ਕਿ ਜਿੱਦਾਂ ਪਿਛਲੇ ਸਾਲ ਝੋਨੇ ਦੇ ਵਿੱਚ ਮਧਰੇਪਣ ਦੀ ਸਮੱਸਿਆ ਆ ਗਈ, ਝੋਨੇ ਤੋਂ ਸਾਨੂੰ ਕਾਫੀ ਲੌਸ ਹੋਇਆ। ਬਹੁਤ ਸਾਰੇ ਕਿਸਾਨਾਂ ਨਾਲ ਤਾਂ ਇਸ ਤਰ੍ਹਾਂ ਹੋਇਆ ਕਿ ਉਹ ਆਪਣੇ ਖੇਤ ਦੇ ਵਿੱਚ ਕੰਬਾਈਨ ਵੀ ਚਲਾ ਨਹੀਂ ਸਕੇ, ਬਿਲਕੁਲ ਵੀ ਦਾਣੇ ਨਹੀਂ ਹੋਏ ਉਹਨਾਂ ਦੇ ਖੇਤ ਦੇ ਵਿੱਚ। ਔਰ ਕਣਕ ਦੀ ਫਸਲ ਦਾ ਵੀ ਇਹੀ ਹਾਲ ਹੈ, ਕਈ ਵਾਰੀ ਕੁਦਰਤੀ ਮਾਰ ਪੈ ਸਕਦੀ ਹੈ, ਗੜੇਮਾਰੀ ਹੋ ਸਕਦੀ ਹੈ, ਔਰ ਕਣਕ ਦੀ ਫਸਲ ਨੂੰ ਤਾਂ ਹੋਰ ਵੀ ਬਹੁਤ ਸਾਰੇ ਖਤਰੇ ਨੇ, ਅੱਗ ਦਾ ਖਤਰਾ ਹੈ, ਕਈ ਵਾਰ ਤੂੜੀ ਵੀ ਕਿਸਾਨਾਂ ਦੇ ਪੱਲੇ ਨਹੀਂ ਪੈਂਦੀ। ਕਿਸਾਨ ਵੀਰ ਸੋਚਦੇ ਨੇ ਕਿ ਜੇ ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ ਰਕਬਾ ਜਿਹੜਾ ਅਸੀਂ ਖੇਤੀ ਵਿਭਿੰਨਤਾ ਦੇ ਵਾਲੇ ਪਾਸੇ ਆ ਕੇ ਆਪਣੇ ਖੇਤਾਂ ਦੇ ਵਿੱਚ ਕੋਈ ਹੋਰ ਫਸਲਾਂ ਨੂੰ ਉਗਾਈਏ। ਜਦੋਂ ਅਸੀਂ ਬਦਲ ਦੇਖਦੇ ਹਾਂ
1: ਹਾਂਜੀ
0: ਕਣਕ ਝੋਨੇ ਦਾ, ਤਾਂ ਸਭ ਤੋਂ ਵੱਡਾ ਬਦਲ ਹੈ ਜੋ ਸਾਡੇ ਸਾਹਮਣੇ ਆਉਂਦਾ ਉਹ ਹੈ ਬਾਗਬਾਨੀ ਦਾ
1: ਜੀ।
0: ਬਾਗਬਾਨੀ ਦੇ ਵਿੱਚ ਕਿੰਨੀਆਂ ਕੁ ਸੰਭਾਵਨਾਵਾਂ ਨੇ, ਕਿਸਾਨ ਵੀਰ ਇਸ ਦੇ ਵਿੱਚ ਆ ਕੇ ਕਿੰਨਾ ਕੁ ਮੁਨਾਫਾ ਜਿਹੜਾ ਕਮਾ ਸਕਦੇ ਨੇ, ਔਰ ਕੀ ਇਸ ਨੂੰ ਖਤਰੇ ਹੁੰਦੇ ਨੇ?
1: ਬਹੁਤ ਹੀ ਵਧੀਆ ਸਵਾਲ ਕੀਤਾ ਰਣਵੀਰ ਜੀ ਤੁਸੀਂ, ਬਾਗਬਾਨੀ ਦਾ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਜੋ ਆਪਣਾ ਸਨੇਰੂ ਇਸ ਦਾ ਇਸ ਸਮੇਂ ਚੱਲ ਰਿਹਾ, ਇੱਕ ਤਾਂ ਆਪਣਾ ਵਾਤਾਵਰਨ ਬਹੁਤ ਖਰਾਬ ਹੋ ਗਿਆ, ਦੂਜਾ ਹੈ ਕਿ ਕਣਕ ਝੋਨੇ ਨਾਲ ਪਾਣੀ ਆਪਣਾ ਬਹੁਤ ਥੱਲੇ ਚਲਿਆ ਗਿਆ, ਅਤੇ ਇਹਨੇ ਦੋ ਤਿੰਨ ਗੱਲਾਂ ਜਿਹੜੀਆਂ ਮੇਨ ਮੁੱਦਿਆਂ ਨੂੰ ਸੰਭਾਲਣ ਦੇ ਲਈ, ਕਿਉਂਕਿ ਪਾਣੀ ਬਹੁਤ ਹੀ ਯਾਨੀ ਕਿ ਬਿਲਕੁਲ ਥੱਲੇ ਚਲਿਆ ਗਿਆ, ਜਿੱਥੇ ਕੋਈ ਮੁੜਕੇ ਦੁਆਰਾ ਨਹੀਂ ਜਾ ਸਕਦਾ ਕੋਈ ਵੀ, ਵਾਤਾਵਰਨ ਇੰਨਾ ਜ਼ਿਆਦਾ ਪਲੂਟ ਹੋ ਗਿਆ ਵੀ ਉਹਨਾਂ 'ਤੇ, ਕਿਉਂਕਿ ਦੂਜੇ ਸਪਰੇਆਂ ਦੇ ਝੋਨੇ 'ਤੇ ਝੋਨਾ ਹਰ ਵੇਲੇ ਆਪਾਂ ਪਾਣੀ ਛੱਡੀ ਰੱਖਦੇ ਹਾਂ ਉਹਦੇ ਲਈ, ਪਲੱਸ ਇੱਕ ਜਿਹੜੀ ਧਰਤੀ ਹੈ ਆਪਣੀ, ਉਹ 'ਤੇ ਖਾਦਾਂ ਪਾ ਪਾ ਕੇ ਇੰਨੀਆਂ ਖਾਦਾਂ ਇੰਨਾ ਪਾਣੀ ਪਾਣੀ ਦੇ ਕੇ ਸੱਤਿਆਨਾਸ਼ ਕਰ ਲਿਆ ਜਾਂਦਾ ਆਪਣੀ ਧਰਤੀ ਦਾ, ਇਹ ਤਿੰਨਾਂ ਚੀਜ਼ਾਂ ਨੂੰ ਜਿਹੜੀਆਂ ਆਪਣੇ ਜੀਵਨ ਲਈ, ਮਨੁੱਖਤਾ ਦੇ ਲਈ, ਜੀਵਨ ਲਈ ਬਹੁਤ ਹੀ ਜ਼ਰੂਰੀ ਹੈ। ਵਾਤਾਵਰਨ ਸ਼ੁੱਧ ਹੋਣਾ ਚਾਹੀਦਾ, ਪਾਣੀ ਸਾਫ਼ ਸੁਥਰਾ ਹੋਣਾ ਚਾਹੀਦਾ, ਧਰਤੀ ਆਪਣੀ ਪਵਿੱਤਰ ਹੋਣੀ ਚਾਹੀਦੀ ਆ, ਅਤੇ ਇਹ ਸਾਰੀਆਂ ਗੱਲਾਂ ਨੂੰ ਮੁੱਖ ਧਿਆਨ ਰੱਖਦੇ, ਕਿਉਂਕਿ ਜੇ ਅਸੀਂ ਆਪਾਂ ਬਾਗਬਾਨੀ ਨੂੰ ਅਪਣਾਈਏ, ਬਾਗਬਾਨੀ ਇੱਕ ਐਸਾ ਕਿੱਤਾ ਕਿ ਦੂਜਿਆਂ ਤੋਂ ਆਪਾਂ ਡਾਇਵਰਸੀਫਿਕੇਸ਼ਨ ਦੀ ਗੱਲ ਬਹੁਤ ਚਿਰਾਂ ਤੋਂ ਚੱਲਦੀ ਆ ਰਹੀ ਆ, ਉਹਨੂੰ ਆਪਾਂ ਅੱਗੇ ਤੋਰਨ ਦੇ ਲਈ ਜੇ ਆਪਾਂ ਬਾਗਬਾਨੀ ਅਪਣਾਈਏ, ਬਾਗਬਾਨੀ ਦੇ ਵਿੱਚ ਤੁਸੀਂ ਦੇਖੋ ਬਾਗ ਆ ਜਾਂਦੇ ਆ, ਸਬਜ਼ੀਆਂ ਆ ਜਾਂਦੇ, ਸਬਜ਼ੀਆਂ ਦੇ ਵਿੱਚ ਕੈਸ਼ ਕਰੋਪ ਆ ਜਾਂਦੀਆਂ ਵੀ, ਮਤਲਬ ਥੋੜ੍ਹੇ ਸਮੇਂ ਬਾਅਦ ਜਿਵੇਂ ਟਮਾਟਰ ਆ, ਭਿੰਡੀ ਆ, ਉਹ 3 ਕੁ ਮਹੀਨੇ ਬਾਅਦ ਆਪਾਂ ਤੋੜ ਲਈਏ ਆਪਾਂ ਨੂੰ ਪੈਸੇ ਚੰਗੇ ਆ ਜਾਂਦੇ ਆ, ਕਣਕ ਝੋਨੇ ਵਿੱਚ ਕਣਕ ਦੇ ਵਿੱਚ 6-6 ਮਹੀਨੇ ਤਾਂ ਆਪਾਂ ਨੂੰ ਚਾਹੀਦਾ, ਜਿਵੇਂ ਤੁਸੀਂ 10 ਕਿਲੋ ਅੱਗ ਲੱਗ ਸਕਦੀ ਆ, ਅੱਗ ਲੱਗ ਨਾਲ ਸਾਰੇ ਸੜਦੇ 60 ਕਿੱਲੇ ਸੜ ਗਏ, ਕਈ ਵਾਰ ਸੁਣਦੇ ਹੋ ਤੁਸੀਂ ਅਕਸਰ, ਇਹ ਗੱਲਾਂ ਤੋਂ ਬਚਣ ਦੇ ਲਈ ਆਪਾਂ ਇਹ ਜੇ ਬਾਗਬਾਨੀ ਅਪਣਾਈਏ, ਬਾਗਬਾਨੀ ਦੇ ਵਿੱਚ ਸਬਜ਼ੀਆਂ ਆ ਗਈਆਂ ਜੀ, ਖੁੰਭਾਂ ਆ ਗਈਆਂ, ਫੁੱਲਾਂ ਦੀ ਖੇਤੀ ਆ ਗਈ, ਅਤੇ ਹੋਰ ਨਿੱਕੇ ਨਿੱਕੇ ਮਸ਼ਰੂਮ ਜਾਂ ਹੈਗੇ ਆ, ਬੀ ਕੀਪਿੰਗ ਹੈਗੇ, ਸਹਾਇਕ ਧੰਦੇ ਵੀ ਨੇ ਜਿਨ੍ਹਾਂ ਤੋਂ ਆਪਾਂ ਖੇਤੀ ਦੇ ਨਾਲ ਨਾਲ ਹੋਰ ਵੀ ਆਮਦਨ ਆਪਾਂ ਵਾਧਾ ਕਰ ਸਕਦੇ ਹਾਂ, ਅਤੇ ਇਹ ਮੇਰੀ ਤਾਂ ਇਹੀ ਐਜ ਏ ਮਤਲਬ ਬਾਗਬਾਨੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਵੀ ਆਪਾਂ ਬਾਗਬਾਨੀ ਵੱਲ ਨੂੰ ਅਪਣਾਈਏ, ਬਾਗਬਾਨੀ ਵਿੱਚ ਹੀ ਆਪਣਾ ਕੋਈ ਸਕੋਪ ਆਉਂਦਾ ਦਿੰਦਾ, ਕਿਉਂਕਿ ਸਰਕਾਰਾਂ ਕਿੰਨਾ ਕੁ ਚਿਰ ਆਪਾਂ ਨੂੰ ਕਣਕ ਝੋਨੇ ਦਾ ਇਹ ਮੁੱਲ ਦੇ ਜਾਣੇ, MSP ਦੇ ਜਾਣਗੀਆਂ, ਉਹ ਤੋਂ ਬਚਣ ਲਈ ਆਪਾਂ ਕਿਉਂ ਨਾ ਆਪਾਂ ਬਾਗਬਾਨੀ ਅਪਣਾਈਏ, ਕਿਉਂ ਨਾ ਆਪਾਂ ਆਪਣੇ ਜੀਵਨ ਨੂੰ ਥੋੜ੍ਹਾ ਜਿਹਾ ਹੋਰ ਉੱਚਾ ਚੁੱਕੀਏ, ਕਿਉਂਕਿ ਇਹਦੇ ਨਾਲ ਨੈਚੁਰਲੀ ਆਮਦਨ ਵੱਧਦੀ ਆ, ਅਤੇ ਥੋੜ੍ਹਾ ਜਿਹਾ ਕੰਮ ਕਰਨ ਨਾਲ ਆਪਾਂ ਇਹ ਤੋਂ ਚੰਗੇ ਪੈਸੇ ਕਮਾ ਸਕਦੇ ਹਾਂ, ਥੋੜ੍ਹੇ ਚਾਹੇ ਥੋੜ੍ਹਾ ਏਰੀਆ ਲਾਈਏ, ਚਾਹੇ ਜਿਵੇਂ ਵੀ ਹੈਗਾ, ਜਿੱਦਾਂ ਤੁਹਾਨੂੰ ਸ਼ੂਟ ਕਰਦਾ ਆਪਦੀ ਖੇਤੀ ਦੇ ਹਿਸਾਬ ਨਾਲ ਤੁਸੀਂ ਉਹਨੂੰ ਲਾ ਕੇ ਆਪਾਂ ਅੱਗੇ ਇਹਦੇ ਵੱਧ ਸਕਦੇ ਹਾਂ।
0: ਡਾਕਟਰ ਸਾਹਿਬ, ਗਰਮੀ ਦਾ ਮੌਸਮ ਹੈ ਉਹ ਹੁਣ ਸ਼ੁਰੂ ਹੋ ਚੁੱਕਿਆ ਹੈ, ਔਰ ਜਦੋਂ ਵੀ ਕੋਈ ਬਾਗਵਾਨ ਜਿਹੜਾ ਪਹਿਲੀ ਵਾਰ ਇਸ ਕੰਮ ਦੇ ਵਿੱਚ ਆ ਰਿਹਾ, ਉਹ ਸਾਰੇ ਅੰਕੜੇ ਕੱਢ ਕੇ ਹੀ ਬਾਗ ਲਗਾਏਗਾ। ਉਸਨੇ ਪਲੈਨਿੰਗ ਕਰਨੀ ਹੈ ਸਰਦੀਆਂ ਤੋਂ ਵੀ ਬਾਗ ਨੂੰ ਬਚਾਉਣਾ, ਉਸਨੇ ਇਹ ਵੀ ਪਲੈਨਿੰਗ ਕਰਨੀ ਹੈ ਕਿ ਗਰਮੀਆਂ ਤੋਂ ਬਾਗ ਨੂੰ ਕਿਵੇਂ ਬਚਾਉਣਾ। ਹੁਣ ਗਰਮੀਆਂ ਦੀ ਸ਼ੁਰੂਆਤ ਵਿੱਚ ਔਰ ਅੱਗੇ ਜਾ ਕੇ ਜਦੋਂ ਗਰਮੀ ਜ਼ਿਆਦਾ ਪੈਣੀ ਹੈ, ਉਸ ਵੇਲੇ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਾਸ ਤੌਰ 'ਤੇ ਖਿਆਲ ਰੱਖਣਾ ਕਿ ਸਾਡੇ ਬਾਗ ਨੂੰ ਜਾਂ ਸਾਡੇ ਫਲਦਾਰ ਬੂਟਿਆਂ ਨੂੰ ਕੋਈ ਨੁਕਸਾਨ ਨਾ ਹੋਵੇ?
1: ਰਣਵੀਰ ਜੀ, ਇਹ ਜਿਹੜਾ ਆਪਣਾ ਟੋਪਿਕ ਆ ਬਾਗਾਂ, ਗਰਮੀਆਂ ਦੇ ਵਿੱਚ ਬਾਗਾਂ ਨੂੰ ਕਿਵੇਂ ਬਚਾਉਣਾ, ਇਹ ਜਦੋਂ ਆਪਾਂ ਬਾਗਬਾਨੀ ਦੀ ਪਲੈਨਿੰਗ ਕਰਦੇ ਹਾਂ ਨਾ ਜੀ, ਉਸ ਵੇਲੇ ਥੋੜ੍ਹਾ ਜਿਹਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਜੇ ਬਾਗ ਲਾ ਲਿਆ ਨਾ ਆਪਾਂ, ਆਲੇ ਦੁਆਲੇ ਇੱਕ ਨਾ ਆਪਾਂ ਵਿੰਡ ਬਰੇਕ ਕਹਿੰਦੇ ਹਾਂ ਜਿਹਨੂੰ, ਆਪਣੇ ਫਲਦਾਰ ਬੰਦਰ ਬੂਟੇ ਹੁੰਦੇ ਆ, ਜਿਵੇਂ ਦੇਸੀ ਬੂਟੇ ਹੋ ਗਏ, ਔਲਾ ਹੋ ਗਿਆ, ਜਾਮਣ ਹੋ ਗਈ, ਅੰਬ ਹੋ ਗਏ, ਆਲੇ ਦੁਆਲੇ ਹੋਰ ਫੁੱਲਾਂ ਦੇ ਬੂਟੇ ਹੋ ਗਏ, ਨਿੰਬੂ ਦੇ ਹੋ ਗਏ, ਆਲੇ ਦੁਆਲੇ ਲਾ ਦੇਣੇ ਚਾਹੀਦੇ ਵਾੜ 'ਚ, ਕਿਉਂਕਿ

0: ਗਰਮੀਆਂ ਦੇ ਵਿੱਚ ਬਹੁਤ ਔਖਾ ਬਾਗਾਂ ਨੂੰ ਬਚਾਉਣਾ, ਹਰ ਵਾਰੀ ਪਾਣੀ ਦੇਣਾ, ਪਾਣੀ ਦੇਣਾ, ਕਿ ਬਿਜਲੀ ਆਉਂਦੀ ਹੈ ਜਾਂ ਨਹੀਂ ਆਉਂਦੀ, ਉਹਦੇ ਨਾਲ ਕਾਫੀ ਮਾਤਰਾ ਵਿੱਚ ਕਾਫੀ ਹੱਦ ਤੱਕ ਆਪਾਂ ਪਾਣੀ ਤੋਂ ਮਤਲਬ ਗਰਮੀ ਤੋਂ ਬਚਾ ਸਕਦੇ ਹਾਂ। ਦੂਜਾ ਇਹ ਕਿ ਗਰਮੀ ਤੋਂ ਬਚਾਉਣ ਲਈ ਆਪਾਂ ਨੂੰ ਕਈ ਉਪਰਾਲੇ ਕਰਨੇ ਚਾਹੀਦੇ ਆ ਜੀ। ਇੱਕ ਤਾਂ ਲਗਾਤਾਰ ਪਾਣੀ ਤਾਂ ਦੇਣਾ ਚਾਹੀਦਾ ਵਾ, ਜਦੋਂ ਬੂਟਾ ਦੇਖਿਆ ਵੀ ਸਿਰ ਸਾਗ ਭਾਲਦਾ ਹੈ, ਹੁਣ ਪਾਣੀ ਦੀ ਲੋੜ ਆ, ਆਪਾਂ ਨੂੰ ਪਤਾ ਲੱਗ ਜਾਂਦਾ ਜੀ। ਜੱਟ ਜਦੋਂ ਜੇ ਖੇਤ ਵਿੱਚ ਜਾਊਗਾ, ਜ਼ਿਮੀਂਦਾਰ ਜਾਊਗਾ, ਉਹਨੂੰ ਪਤਾ ਲੱਗ ਜਾਂਦਾ ਜੀ ਪਾਣੀ ਦੀ ਲੋੜ, ਉਹਨੂੰ ਉਦੋਂ ਪਾਣੀ ਦੀ ਲੋੜ ਪੈਂਦੀ ਆ, ਕਿਉਂਕਿ ਗਰਮੀਆਂ ਦੇ ਵਿੱਚ ਹਫ਼ਤੇ 'ਚ 2 ਵਾਰ ਵੀ, ਹਫ਼ਤੇ ਬਾਅਦ ਤਾਂ ਦੇਣੇ ਪੈਂਦਾ ਜੀ ਪਾਣੀ, ਬਹੁਤ ਜ਼ਰੂਰਤ ਆ। ਪਾਣੀ ਬਿਨਾਂ ਆਪਣਾ ਇਹ ਬਾਗ ਜਿਹੜੇ ਨਾ ਲੱਗੇ, ਜੇ ਨਾ ਦੇਖਭਾਲ ਕਰੀਏ ਤਾਂ ਸੁੱਕ ਜਾਣਗੇ ਜੀ। ਇਹ ਬੜਾ ਜ਼ਰੂਰੀ ਹੈ ਜੀ ਪਾਣੀ ਉਹਨਾਂ ਨੂੰ ਦੇਣਾ, ਅਤੇ ਇਹ ਤੋਂ ਇਲਾਵਾ ਹੋਰ ਕਈ ਗੱਲਾਂ ਨੇ ਜੀ ਆਪਾਂ ਮਤਲਬ।
1: ਡਾਕਟਰ ਸਾਹਿਬ, ਪਿੰਡਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਾਲੀ ਜਾਂ ਰੇੜੀਆਂ ਵਾਲੇ ਲਗਾਤਾਰ ਸਾਰਾ ਸਾਲ ਹੀ ਉਹ ਆਪਣੇ ਰੇੜੀਆਂ ਦੇ ਉੱਤੇ ਬੂਟੇ ਰੱਖ ਕੇ ਪਿੰਡਾਂ ਦੇ ਵਿੱਚ ਚੱਕਰ ਲਗਾਉਂਦੇ ਰਹਿੰਦੇ ਨੇ, ਫਿਰਦੇ ਰਹਿੰਦੇ ਨੇ ਪਿੰਡਾਂ ਦੇ ਵਿੱਚ, ਔਰ ਕਿਸਾਨ ਵੀ ਉਹਨਾਂ ਤੋਂ ਬੂਟੇ ਲੈ ਕੇ ਆਪਣੇ ਘਰਾਂ ਦੇ ਵਿੱਚ ਲਗਾ ਲੈਂਦੇ ਨੇ, ਫਲਦਾਰ ਬੂਟੇ ਜਾਂ ਘਰੇਲੂ ਬਗੀਚੀ ਜਿਹੜੀ ਉਹਨਾਂ ਨੇ ਤਿਆਰ ਕੀਤੀ ਹੁੰਦੀ ਹੈ ਘਰ ਦੇ ਨਾਲ, ਜਿਹੜੀ ਖਾਲੀ ਜਗ੍ਹਾ ਹੁੰਦੀ ਹੈ ਜਾਂ ਮੋਟਰਾਂ ਦੇ ਉੱਤੇ ਜਿਹੜੀ ਖਾਲੀ ਜਗ੍ਹਾ ਹੁੰਦੀ ਹੈ ਉੱਥੇ ਫਲਦਾਰ ਬੂਟੇ ਲਗਾ ਲੈਂਦੇ ਨੇ, ਇਸ ਦਾ ਢੁੱਕਵਾਂ ਸਮਾਂ ਕੀ ਹੁੰਦਾ? ਕੀ ਅਸੀਂ ਸਾਰਾ ਸਾਲ ਹੀ ਬੂਟੇ ਲਗਾ ਸਕਦੇ ਹਾਂ?
0: ਇਹ ਰਣਵੀਰ ਜੀ ਬਹੁਤ ਹੀ ਵਧੀਆ ਸਵਾਲ ਕੀਤਾ। ਸਾਡੇ ਪਿੰਡਾਂ ਦੇ ਵਿੱਚ ਸਾਡੇ ਵਰਗਿਆਂ ਨੂੰ, ਬਹੁਤੇ ਪਿੰਡਾਂ ਦੇ ਜ਼ਿਮੀਂਦਾਰ ਨੇ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ, ਬਾਗਾਂ ਦਾ ਜਿਹੜਾ ਲਾਉਣ ਦਾ ਸਮਾਂ ਸਹੀ ਸਮਾਂ ਤਾਂ ਸਾਲ ਵਿੱਚ 2 ਵਾਰ ਹੀ ਹੁੰਦਾ ਜੀ। ਅਸਲ ਵਿੱਚ ਜਿਵੇਂ ਕਹਿ ਲਓ ਵੀ ਆਉਣ ਵਾਲੇ ਸਮੇਂ 'ਚ ਬਰਸਾਤਾਂ ਦਾ ਸੀਜ਼ਨ ਆ, ਜੁਲਾਈ ਅਗਸਤ 'ਚ ਬਰਸਾਤਾਂ ਪੈਂਦੀਆਂ, ਉਦੋਂ ਸਾਡਾ ਮਿੱਟੀ ਪੌਣ ਪਾਣੀ ਸਾਰਾ ਕੁਛ ਪੂਰਾ ਸੈਟਲ ਹੁੰਦਾ ਬਾਗ ਲਾਉਣ ਲਈ ਜੀ, ਪੂਰਾ ਢੁੱਕਵਾਂ ਹੁੰਦਾ। ਉਸ ਸਮੇਂ ਹੀ ਬਾਗ ਜਿਹੜੇ ਲਾਏ ਜਾਂਦੇ ਆ, ਬਾਗ ਉਹ ਲਾਏ ਜਾਂਦੇ ਆ ਬਰਸਾਤਾਂ ਦੇ ਵਿੱਚ ਜਿਹੜੇ ਸਦਾ ਬਹਾਰ ਬੂਟੇ, ਜਿਵੇਂ ਅੰਬ ਹੋ ਗਿਆ, ਨਿੰਬੂ ਹੋ ਗਿਆ, ਅਮਰੂਦ ਹੋ ਗਿਆ, ਜਾਮਣ ਹੋ ਗਈ, ਅਤੇ ਆੜੂ ਤਾਂ ਚਲੋ, ਇਸ ਤੋਂ ਇਲਾਵਾ ਹੋਰ ਜਿਹੜੇ ਬੂਟੇ ਨੇ, ਲੀਚੀ ਹੋ ਗਈ, ਇਹ ਬਰਸਾਤਾਂ ਦੇ ਵਿੱਚ ਹੀ ਲਾਏ ਸਕਦੇ। ਜਿਹੜੇ ਸਾਲ ਦੇ ਵਿੱਚ ਪੱਤੇ ਨਹੀਂ ਝਾੜਦੇ, ਉਹ ਲਗਾਤਾਰ ਉਹਨਾਂ ਫਲ ਪੱਤੇ ਲੱਗੇ ਰਹਿੰਦੇ ਆ, ਉਹ ਆਉਂਦੇ ਰਹਿੰਦੇ ਆ, ਜੰਦ ਝੜਦੇ ਰਹਿੰਦੇ ਥੋੜ੍ਹੇ ਥੋੜ੍ਹੇ, ਉਹਨਾਂ ਨੂੰ ਆਪਾਂ ਉਦੋਂ ਲਾ ਸਕਦੇ ਹਾਂ। ਦੂਜਾ ਇੱਕ ਸੀਜ਼ਨ ਹੈਗਾ, ਮੌਸਮ ਹੈਗਾ, ਜਿਹੜੇ ਬੂਟੇ ਪੱਤੇ ਝਾੜਦੇ ਆ ਸਾਲ ਦੇ ਵਿੱਚ, ਜਿਵੇਂ ਹੈਗੇ ਆ ਆੜੂ ਆ, ਆਲੂ ਚਾਵ ਆ, ਇਹ ਨਾਖ ਆ, ਬੱਗੂ ਕੁਛ ਆ, ਇਹ ਬੂਟੇ ਸਾਲ 'ਚ ਪੱਤੇ ਝਾੜ ਦਿੰਦੇ ਆ ਆਪਦੇ। ਇਹ ਦਸੰਬਰ ਜਨਵਰੀ ਦੇ ਵਿੱਚ ਪੱਤੇ ਝਾੜਦੇ ਆ, ਨਿਸਲ ਅਵਸਥਾ 'ਚ ਹੁੰਦੇ ਆ, ਜਾਂ ਕਹਿ ਲਓ ਸੁੱਤੇ ਪਏ ਹੁੰਦੇ ਆ, ਸਹੀ ਸਮਾਂ ਜਿਹੜਾ ਉਹ ਦਸੰਬਰ ਜਨਵਰੀ ਹੀ ਹੈ, ਉਸੇ ਸਮੇਂ ਹੀ ਇਹਨਾਂ ਨੂੰ ਬੂਟੇ ਲਾਉਣੇ ਚਾਹੀਦੇ ਆ। ਭਾਵੇਂ ਕਿ ਸਾਡਾ ਇੱਕ ਹੋਰ ਸਮਾਂ ਫਰਵਰੀ ਮਾਰਚ 'ਚ ਵੀ, ਅਸੀਂ ਕਹਿੰਦੇ ਵੀ ਫਰਵਰੀ ਮਾਰਚ 'ਚ ਬੂਟੇ ਲਾਏ ਜਾ ਸਕਦੇ ਆ, ਪਰ ਮੇਰੀ ਸੁਝਾਅ ਇਹ ਆ ਕਿ ਬਾਗਬਾਨੀ ਦੇ ਵਿੱਚ ਇਹ ਆ ਵੀ ਫਰਵਰੀ ਮਾਰਚ, ਅੱਜ ਕੱਲ੍ਹ ਗਲੋਬਲ ਵਾਲੀ ਵਾਰਮਿੰਗ ਹੋ ਗਈ ਕਾਫੀ, ਉਹਦੇ ਨਾਲ ਫਰਵਰੀ ਮਾਰਚ ਵੀ ਕਾਫੀ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਆ, ਉਹ ਬੂਟਾ ਆਪਦੇ ਪੈਰ ਨਹੀਂ ਜਮਾਉਂਦਾ ਵਿੱਚ ਜ਼ਮੀਨ 'ਤੇ, ਜਦ ਨੂੰ ਗਰਮੀ ਪੈ ਜਾਂਦੀ ਆ, ਗਰਮੀ ਨਾਲ ਬੂਟਾ ਮਰ ਜਾਂਦਾ। ਮੇਰੀ ਸੁਝਾਅ ਤਾਂ ਇਹੀ ਆ ਵੀ ਫਰਵਰੀ ਮਾਰਚ ਵਾਲੇ ਬੂਟੇ ਵੀ ਅਵੋਇਡ ਕਰ ਲੈਣੇ ਚਾਹੀਦੇ ਆ, ਬਜਾਏ ਕਿ ਆਪਾਂ ਲਾ ਕੇ ਫਰਵਰੀ ਚਲਾ ਦੀਏ, ਮਾਰਚ ਚਲਾ ਦੀਏ, ਨੋ, ਬੂਟੇ ਚੱਲਣ ਦੇ ਬਹੁਤ ਘੱਟ ਹੁੰਦੇ ਆ। ਇਹ ਤਾਂ ਹੈ ਨਹੀਂ ਗਾ ਵੀ ਬੂਟਾ ਮਹਿੰਗਾ ਹੁੰਦਾ, ਅੱਜ ਕੱਲ੍ਹ ਮਹਿੰਗਾ 100 ਰੁਪਏ ਤੋਂ ਘੱਟ ਤਾਂ ਬੂਟਾ ਨਹੀਂ ਮਿਲਦਾ ਹੈਗਾ ਜੀ, ਉਹ ਲਿਆ ਕੇ ਆਪਾਂ ਲਾਈਏ, ਉਹਦੇ ਵੱਲ ਚੱਕ ਹੀ ਜਾਏਗੀ, ਬੂਟਾ ਮਰ ਜਾਵੇ ਫਾਇਦਾ ਨਹੀਂ। ਬੈਟਰ ਇਹੀ ਆ ਵੀ ਆਪਾਂ ਜੇ ਬੂਟੇ ਬਰਸਾਤਾਂ ਦੇ ਵਿੱਚ ਲਾਈਏ, ਉਹ ਬੂਟੇ 100% ਉਹਨਾਂ ਦੀ ਗਰੰਟੀ ਆ ਵੀ ਕਾਮਯਾਬ ਹੋਣਗੇ ਹੋਣਗੇ ਜੀ।
1: ਜੀ ਡਾਕਟਰ ਸਾਹਿਬ, ਬਹੁਤ ਹੀ ਵਧੀਆ ਤੁਸੀਂ ਗੱਲ ਦੱਸੀ ਕਿ ਕਿਸਾਨ ਵੀਰਾਂ ਦੇ ਲਈ ਖਾਸ ਤੌਰ 'ਤੇ ਇਹ ਕਿ ਹੁਣ ਤੁਸੀਂ ਬੂਟੇ ਨਾ ਖਰੀਦੋ ਔਰ ਨਾ ਹੀ ਇਸ ਪਾਸੇ ਆਓ, ਜਦੋਂ ਸਹੀ ਢੁੱਕਵਾਂ ਸਮਾਂ ਹੋਏਗਾ ਉਦੋਂ ਹੀ ਬੂਟੇ ਆਪਣੇ ਖੇਤ ਦੇ ਵਿੱਚ ਲਾਉਣੇ ਨੇ। ਜਿਹੜੇ ਕਿਸਾਨ ਵੀਰ ਹੁਣ ਨਵੇਂ ਬੂਟੇ ਖਰੀਦ ਕੇ ਲੈ ਰਹੇ ਨੇ ਜਾਂ ਮਾਲੀ ਉਹਨਾਂ ਦੇ ਘਰ ਦੇ ਵਿੱਚ ਆ ਰਹੇ ਨੇ, ਉਹਨਾਂ ਤੋਂ ਹਾਲੇ ਗੁਰੇਜ਼ ਕੀਤਾ ਜਾਵੇ?
0: ਜਾ ਬਿਲਕੁਲ
1: ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਗਰਮੀ ਤੋਂ ਬੂਟੇ ਕਿਸ ਢੰਗ ਦੇ ਨਾਲ ਬਚਾਏ ਜਾਣ, ਕਿਉਂਕਿ ਬੂਟੇ ਅਲੱਗ ਅਲੱਗ ਸਮੇਂ ਦੇ ਨੇ, ਕੋਈ ਬੂਟੇ 2 ਸਾਲ ਦੇ ਨੇ, ਕੋਈ ਕੁਝ ਬੂਟੇ 1 ਸਾਲ ਦੇ ਨੇ, ਕੁਝ ਕਿਸਾਨਾਂ ਨੇ ਇਸ ਵਾਰ ਨਵੇਂ ਬਾਗ ਲਗਾਏ ਨੇ ਪਿਛਲੇ ਸਮੇਂ ਦੌਰਾਨ ਜਨਵਰੀ ਫਰਵਰੀ ਦੇ ਵਿੱਚ, ਕੀ ਚੀਜ਼ਾਂ ਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾਵੇ?
0: ਮੈਂ ਡਾਕਟਰ ਸਾਹਿਬ ਪਹਿਲਾਂ ਵੀ ਗੱਲ ਕੀਤੀ ਹੈਗੀ ਆ ਵੀ ਜਦੋਂ ਆਪਾਂ ਬੂਟੇ ਜਿਹੜੇ ਛੋਟੇ ਬੂਟੇ ਆ, ਜਿਵੇਂ ਮਤਲਬ ਉਹ ਗਰਮੀ ਤੋਂ ਬਚਾਉਣ ਲਈ ਉਹਨਾਂ ਨੂੰ ਪਾਣੀ ਜ਼ਰੂਰ ਦੇਣਾ ਪੈਂਦਾ, ਹਫ਼ਤੂਏ 3 ਦਿਨ 1 ਦਿਨ ਛੱਡ ਕੇ ਪਾਣੀ ਬੜਾ ਜ਼ਰੂਰੀ ਆ। ਦੂਜੇ ਜਿਹੜੇ ਵੱਡੇ ਬਾਗ ਨੇ ਉਹਨਾਂ ਨੂੰ ਜਿਵੇਂ ਗਰਮੀਆਂ ਦੇ ਵਿੱਚ ਬਹੁਤ ਲੋਅ ਵਗਦੀ ਆ, ਤੱਤੀਆਂ ਬਹੁਤ ਹਵਾਵਾਂ ਵਗਦੀਆਂ, ਫਲ ਵੀ ਕਰ ਜਾਂਦਾ, ਬੂਟੇ ਵੀ ਸੁੱਕ ਜਾਂਦੇ ਆ। ਮੈਂ ਪਹਿਲਾਂ ਦੱਸ ਕੇ ਹਟਿਆ ਵੀ ਆਪਾਂ ਆਲੇ ਬਾਗ ਦੇ ਆਲੇ ਦੁਆਲੇ ਨਾ ਦਰੱਖਤ ਲਾਈਏ, ਵੱਡੇ ਹੋ ਜਾਣ, ਉਹ ਬੂਟੇ ਕਾਫੀ ਹੱਦ ਤੱਕ ਹਨੇਰੀਆਂ ਝੱਖੜ, ਕਿਉਂਕਿ ਜਦੋਂ ਹਨੇਰੀ ਝੱਖੜ ਆਉਂਦੇ ਆ ਉਹਦੇ ਵਿੱਚ ਬੂਟੇ ਡਿੱਗਣ ਦੇ, ਬੂਟਾ ਟੁੱਟਣ ਦੇ, ਟਾਹਣੇ ਟੁੱਟਣ ਦੇ, ਬੜਾ ਇੱਕ ਦੂਜੇ ਦੇ ਉੱਤੇ ਟੁੱਟਣ ਦੇ ਰਹਿੰਦੇ ਆ, ਉਹ ਆਪਾਂ ਉੱਦਾਂ ਬਚਾ ਸਕਦੇ ਹਾਂ। ਬਾਕੀ ਗੱਲ ਇਹਨਾਂ ਦੀ ਬੂਟਿਆਂ ਦੀ, ਹਰ ਇੱਕ ਬੂਟੇ ਦੀ ਡਿਮਾਂਡ ਜਿਹੜੀ ਆ, ਲੋੜ ਆ ਨਾ ਪਾਣੀ ਦੀ ਵੱਖੋ ਵੱਖਰੀ ਆ, ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਇਹ ਨਹੀਂ ਹੈਗਾ ਵੀ ਪਾਣੀ ਜੋ ਦੇ ਤਾਂ ਛੱਡਦਾ, ਨਹੀਂ, ਕਿੰਨੂ ਹਜੇ ਬੂਟਾ ਜਿਹੜਾ ਸੰਤਰਾ ਨਿੰਬੂ ਜਾਤੀ ਦੇ ਬੂਟੇ ਆ ਉਹ ਆਪਾਂ ਹਜੇ ਪਾਣੀ ਤੋਂ ਬਿਨਾਂ ਉਹ ਸਾਰ ਸਕਦੇ, ਜਿਹੜੇ ਬੂਟੇ ਦੂਜੇ ਆ ਉਹ ਨਹੀਂ ਸਾਰ ਸਕਦੇ, ਉਹਨਾਂ ਨੂੰ ਪਾਣੀ ਦੇਣਾ ਹਫ਼ਤੇ ਬਾਅਦ, ਹਫ਼ਤੇ ਬਾਅਦ 2 ਵਾਰ, ਜੇ ਰੋਜ਼ ਵੀ ਥੋੜ੍ਹਾ ਥੋੜ੍ਹਾ ਦਿੱਤਾ ਜਾ ਸਕਦਾ। ਅਤੇ ਉਹ ਬੂਟਿਆਂ ਨੂੰ ਪਾਣੀ ਦੇਣਾ ਬੜਾ ਜ਼ਰੂਰੀ ਆ। ਅਤੇ ਦੂਜਾ ਇਹ ਕਿ ਜੇ ਹੋਰ ਵੀ ਇਸ ਤਰ੍ਹਾਂ ਹੈਗਾ ਗਰਮੀ ਤੋਂ ਬਚਾਉਣੇ, ਜਾਂ ਇੱਕ ਆਪਾਂ ਥੱਲੇ ਕਲੀ ਕਰਦੇ ਹੁੰਦੇ ਹਾਂ ਜੀ ਬੂਟਿਆਂ ਥੱਲੇ, ਤੁਸੀਂ ਦੇਖੀ ਹੋਣੇ ਉਹ, ਤਾਂ ਕਿ ਥੱਲੇ ਬਹੁਤਾ ਗਰਮ, ਉਹ ਤਾਂ ਗਰਮੀ ਤੋਂ ਵੀ ਬਚਦੇ ਆ ਬੂਟੇ, ਉਹ ਤਣੇ ਦੇ ਥੱਲੇ ਨਾ

0: ਬਾਕੀ ਕੀਤੀ ਜਾਵੇ, ਉਹ ਵੀ ਕਾਫੀ ਹੱਦ ਤੱਕ ਇਹਦੇ ਨੇੜੇ ਨਹੀਂ ਆਉਂਦੇ ਹੈਗੇ।
1: ਡਾਕਟਰ ਸਾਹਿਬ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਜਦੋਂ ਹਨੇਰੀ ਝੱਖੜ ਆਉਂਦੇ ਨੇ ਜਾਂ ਜ਼ਿਆਦਾ ਬਾਰਿਸ਼ ਹੁੰਦੀ ਹੈ,
0: ਹਾਂਜੀ,
1: ਕਿਉਂਕਿ ਹੁਣ ਫਲਦਾਰ ਬੂਟਿਆਂ ਨੇ ਫਲ ਚੱਕਣਾ ਸ਼ੁਰੂ ਕਰ
0: ਦਿੱਤਾ,
1: ਸ਼ੁਰੂ
0: ਜੀ
1: ਫੁੱਲ ਆ ਚੁੱਕੇ ਨੇ ਬਹੁਤ ਸਾਰੇ ਬੂਟਿਆਂ ਦੇ ਉੱਤੇ,
0: ਜੀ ਜੀ,
1: ਉਸ ਨੁਕਸਾਨ ਤੋਂ ਬਚਣ ਦੇ ਲਈ ਕੋਈ ਹੋਰ ਵਿਧੀ ਹੈ ਕਿ ਅਸੀਂ ਜਿਹੜੇ ਫਲ ਸਾਡਾ ਨਾ ਕਿਰੇ ਬਹੁਤਾ ਬੂਟੇ ਦੇ ਉੱਤੋਂ?
0: ਉੱਦਾਂ ਆ ਵੀ ਜੇ ਫਲ ਕੇ ਜਿੱਦੋਂ ਫਲ ਆ ਗਿਆ ਜੀ, ਹੁਣ ਦੇਖੋ ਫਲ ਆ ਗਿਆ, ਆਪਾਂ ਨੂੰ ਉਹਨੂੰ ਮਤਲਬ ਉਹਨੂੰ ਬਚਾਉਣਾ ਉਦੋਂ ਕਰਨਾ, ਇੱਕ ਤਾਂ ਇਹ ਜਦੋਂ ਫਲ ਆਪਾਂ ਸ਼ੁਰੂ ਆ 'ਚ ਹੀ ਹੁੰਦੇ, ਜੇ ਫਰਵਰੀ 'ਚ ਮੋਸਟਲੀ ਫਲ ਆ ਜਾਂਦਾ ਹੈਗਾ, ਫਰਵਰੀ ਮਾਰਚ 'ਚ ਆਉਂਦਾ, ਉਸ ਵੇਲੇ ਕੀ ਕਰ ਫਲ ਲੱਗਿਆ ਹੁੰਦਾ ਜੋ ਉਹਨੂੰ ਫੁੱਲ ਆਏ ਹੁੰਦੇ ਆ, ਉਦੋਂ ਆਪਾਂ ਭਰ ਕੇ ਪਾਣੀ ਦੇਣਾ, ਉਹ ਅਵਾਇਡ ਕੀਤਾ ਜਾਵੇ, ਗਿੱਲਾ ਜ਼ਰੂਰ ਰੱਖਣਾ। ਜਦੋਂ ਆਪਾਂ ਭਰ ਕੇ ਪਾਣੀ ਦੇਵਾਂਗੇ ਉਹ ਬੂਟਾ ਤਕਰੀਬਨ ਕਾਫੀ ਫਲ ਵੀ ਕਰ ਜਾਣਗੇ, ਉਹਦੇ ਫੁੱਲ ਵੀ ਕਰ ਜਾਣਗੇ ਉਹਦੇ। ਉਹ ਉਸ ਸਮੇਂ ਆਪਾਂ ਜਦੋਂ ਫੁੱਲ ਆਉਂਦੇ ਆ ਨਾ, ਜਿਵੇਂ ਨਾਖ ਨੂੰ ਅੱਗੇ ਆਉਣੇ ਹੈਗੇ, ਬੀਰ ਨੂੰ ਅੱਗੇ ਆਉਣਾ ਹੈਗਾ, ਉਸ ਸਮੇਂ ਆਪਾਂ ਨੂੰ ਬਹੁਤ ਧਿਆਨ ਰੱਖਣਾ ਪੈਂਦਾ, ਬੁੱਲ ਉਦੋਂ ਪਾਣੀ ਬਹੁਤਾ ਭਰ ਕੇ ਨਹੀਂ ਦੇਣਾ ਚਾਹੀਦਾ, ਪਾਣੀ ਜ਼ਰੂਰ ਹੋਣਾ, ਸਲਾਬ ਹੋਣੀ ਚਾਹੀਦੀ ਉਹਦੇ ਜਦੋਂ ਫੁੱਲ ਆਉਂਦੇ ਆ, ਹਲਕਾ ਪਾਣੀ ਚਾਹੀਦਾ, ਨਾ ਕਿ ਭਰ ਕੇ ਪਾਣੀ, ਤਾਂ ਕਿ ਜੋ ਜੇ ਆਪਾਂ ਭਰ ਕੇ ਪਾਣੀ ਲਾਤਾ ਉਹ ਫਰੂਟ ਸਾਰਾ ਜਿਹੜਾ ਫਲ ਫਲ ਹੀ ਨਹੀਂ ਰਹੇ, ਫੁੱਲ ਨਹੀਂ ਰਹੇ ਤਾਂ ਫਲ ਕਿੱਥੋਂ ਲੱਗੂਗਾ। ਉਹ ਉਸ ਸਮੇਂ ਆਪਾਂ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ।
1: ਜਦੋਂ ਬੂਟੇ ਨੇ ਡਾਕਟਰ ਸਾਹਿਬ ਫਲ ਚੱਕਣਾ,
0: ਹਾਂਜੀ,
1: ਉਸ ਨੂੰ ਖੁਰਾਕੀ ਤੱਤਾਂ ਦੀ ਵੀ ਲੋੜ ਪੈਣੀ ਹੈ, ਕਿਉਂਕਿ ਕਿਹੜੇ ਕਿਹੜੀਆਂ ਚੀਜ਼ਾਂ ਦਾ ਅਸੀਂ ਉਸ ਟਾਈਮ ਤੇ ਖਿਆਲ ਰੱਖਣਾ, ਔਰ ਕਿਹੜੀਆਂ ਕਿਹੜੀਆਂ ਸਪਰੇਹਾਂ ਨੇ ਜਿਹੜੀਆਂ ਉਸ ਟਾਈਮ ਤੇ ਬੂਟੇ ਨੂੰ ਅਸੀਂ ਦੇਣੀਆਂ, ਜਾਂ ਕਿਹੜੀ ਖੁਰਾਕ ਹੈ?
0: ਇਸ ਤਰ੍ਹਾਂ ਬਈ ਜਦੋਂ ਆਪਾਂ ਫਲ ਚੱਕਦੇ, ਜਿਵੇਂ ਨਿੰਬੂ ਜਾਤੀ ਦੇ ਬੂਟੇ ਆ ਜੀ, ਫਲ ਚੱਕਦੇ ਜਿਵੇਂ ਸਦਾਬਹਾਰ ਬੂਟੇ ਆ, ਤਕਰੀਬਨ ਮੋਸਟਲੀ ਫਰਵਰੀ ਦੇ ਐਂਡ ਦੇ ਵਿੱਚ ਆ ਕੇ ਇਹਨਾਂ ਨੂੰ ਤਕਰੀਬਨ ਕਾਫੀ ਫੁੱਲ ਪੈ ਜਾਂਦਾ, ਨਿੰਬੂ ਜਾਤਰੀ, ਮਾਲਟਾ, ਸੰਤਰਾ ਜੋ ਵੀ ਆ, ਇਹਨਾਂ ਨੂੰ ਫੁੱਲ ਪੈ ਜਾਂਦਾ, ਫਲ ਵੀ ਪੈ ਜਾਂਦਾ। ਇਹ ਮਾਰਚ ਤੋਂ ਬਾਅਦ ਤਕਰੀਬਨ ਹੁਣ ਮਲ ਫਲ ਪੈ ਗਿਆ ਜੀ, ਵੀ ਫੁੱਲ ਪਾ ਗਏ ਉਹਨੂੰ, ਫਲ ਪੈ ਗਿਆ, ਮਾਰਚ ਦੇ ਅਮਰੀਕ ਤੱਕ ਇਹਨਾਂ ਦੀ ਡੂਡੀ ਡਾਡੀ ਬਣ ਜਾਂਦੀ ਹੈ ਵਧੀਆ ਬੂਟੇ ਦੀ। ਉਸ ਤੱਕ ਆਪਾਂ ਨੂੰ ਬੜਾ ਧਿਆਨ ਰੱਖਣਾ ਪੈਂਦਾ ਉਹ ਪਾਣੀ ਦਾ, ਉਦੋਂ ਖੁਰਾਕਾਂ ਦਾ ਵੀ ਰਹਿਣਾ। ਜਿਹੜੇ ਬੂਟੇ ਇਹ ਨੇ ਜੀ, ਜਿਹੜੇ ਸਦਾਬਹਾਰ ਬੂਟੇ, ਜਿਹਨੂੰ ਕਿ ਮੈਂ ਦੱਸ ਕੇ ਹਟਿਆ, ਅੰਬ ਹੋ ਗਿਆ, ਨਾਕ ਹੋ ਗਿਆ, ਅਮਰੂ ਅਤੇ ਕਿੰਨੂ, ਸੰਤਰਾ, ਮਾਲਟਾ, ਇਹ ਜਿਹੜੇ ਬੂਟੇ ਨੇ ਇਹਨਾਂ ਨੂੰ ਅਸੀਂ ਦਸੰਬਰ ਅਤੇ ਜਨਵਰੀ ਦੇ ਵਿੱਚ ਦੇਸੀ ਢੇਰ, ਉਹ ਖੁਰਾਕੀ ਤੱਤਾਂ ਦੇ ਵਾਸਤੇ ਬੜੇ ਜ਼ਰੂਰੀ ਹੈ ਦੇਸੀ ਢੇਰ। ਜੇ ਮੈਂ ਤਾਂ ਮੋਟੀ ਜੀ ਗੱਲ ਕਰੂੰਗਾ ਵੀ ਜੇ ਆਪਣੇ ਕੋਲ 5 ਸਾਲ ਦਾ ਬੂਟਾ ਨੂੰ 6-7 ਟੋਕਰੀਆਂ ਵਧੀਆ ਦੇਸੀ ਖਾਦ ਦੀਆਂ ਗਲੀਆਂ ਸੜੀਆਂ ਉਹ ਜ਼ਰੂਰ ਪਾਉਣੀਆਂ ਚਾਹੀਦੀਆਂ ਉਹਨੂੰ, ਤਾਂ ਕਿ ਉਹ ਜਦੋਂ 2 ਕੁ ਮਹੀਨੇ ਤੱਕ ਉਹ ਫਰਵਰੀ ਤੱਕ ਉਹ ਬੂਟੇ ਨੂੰ ਫਲਾਵਰਿੰਗ ਆਉਣੀ ਹੈ, ਫੁੱਲਾਂ ਦੀ ਆਉਣੀ ਆ, ਉਦੋਂ ਤੱਕ ਉਹਨੂੰ ਖੁਰਾਕ ਮਿਲ ਜਾਵੇ, ਉਹ ਜ਼ਰੂਰੀ ਚਾਹੀਦਾ। ਉਸ ਤੋਂ ਇਲਾਵਾ ਜਦੋਂ ਫੁੱਲ ਫਰਵਰੀ ਦੇ ਵਿੱਚ ਫੁਲਾਵਰਿੰਗ ਹੋ ਗਈ ਜਾਂ ਮਾੜਾ ਮਾੜਾ ਆ ਗਿਆ ਉਹਨਾਂ ਨੂੰ, ਉਸ ਤੋਂ ਬਾਅਦ ਆਪਾਂ ਪਹਿਲੀ ਡੋਜ਼ ਪਾਉਣੀ ਹੁੰਦੀ ਹੈ ਖਾਦਾਂ ਦੀ, ਜਿਵੇਂ ਜਿਵੇਂ ਕਹਿ ਲਓ ਜਿੰਨੀ ਜਿੰਨੀ ਲੋੜ ਆ ਉਹਨਾਂ ਦੇ ਮੁਤਾਬਕ, ਯੂਰੀਆ ਅਤੇ ਫਾਸਫੋਰਸ, ਫਾਸਫੋਰਸ ਅਤੇ ਪੋਟਾਸ਼ ਤਾਂ ਬਹੁਤ ਘੱਟ ਪੈਂਦੀ ਹੈ, ਫਾਸਫੋਰਸ ਯੂਰੀਆ ਹੋ ਗਿਆ, ਇਹ ਉਦੋਂ ਆਪਾਂ ਨੂੰ ਫਰਵਰੀ 'ਚ ਦੇਣੀਆਂ ਚਾਹੀਦੀਆਂ। ਜਦੋਂ ਇਹਨਾਂ ਦੇ ਫਲ ਬਣ ਗਿਆ, ਜੋ ਕਹਿੰਦੇ ਵੀ ਅਸੀਂ ਕਹਿ ਸਕਦੇ ਹਾਂ ਵੀ ਮਾਰਚ ਦੇ ਵਿੱਚ ਇਹਨਾਂ ਦੇ ਫਲ ਲੱਗ ਰਹੀ ਤਕਰੀਬ ਲੱਗ ਜਾਂਦਾ ਜੀ, ਉਦੋਂ ਇਹਨਾਂ ਦੂਜੀ ਡੋਜ਼ ਦੇਣੀ ਪੈਂਦੀ ਹੁੰਦੀ ਹੈ ਜੀ, ਅਤੇ ਜੇ ਕਿਤੇ ਅੱਗੇ ਲੋੜ ਪਵੇ ਫਿਰ ਗਾਹਾਂ ਫਿਰ ਆਪਾਂ 2 ਮਹੀਨੇ ਬਾਅਦ ਵੀ ਇਹਨਾਂ ਦੇ ਸਕਦੇ ਹਾਂ। ਇਹਦੇ ਵਿੱਚ ਹੋਰ ਹੈ ਇੱਕ ਅਮਰੂਦ ਆ ਅਤੇ ਨਾ ਆਪਣੀ ਬੇਰ ਆ, ਜਿਹੜਾ ਬੂਟਾ ਭਾਵੇਂ ਉਹ ਦਸੰਬਰ, ਉਹਨਾਂ ਨੂੰ ਜਿਹੜੀ ਖਾਦ ਪੈਣੀ ਆ ਉਹ ਮਈ ਅਤੇ ਜੂਨ 'ਚ ਪੈਣੀ ਆ। ਇਹ ਤੁਸੀਂ ਦੇਖਿਆ ਹੋਊਗਾ ਜਿਹੜੀ ਬਿਰੀ ਆ ਉਹ ਮਈ ਦੇ ਵਿੱਚ ਜਾ ਕੇ ਸੁੱਕਦੀ ਆ, ਇਹਦੂ ਪਹਿਲਾਂ ਨਹੀਂ ਸੁੱਕਦੀ, ਅੱਜ ਕੱਲ੍ਹ ਤਾਂ ਪੂਰੀ ਫਰਾਊਟਿੰਗ 'ਤੇ ਆ ਉਹ, ਅਤੇ ਉਦੋਂ ਉਹਨੂੰ ਮਤਲਬ ਮਈ ਅਤੇ ਜੂਨ ਦੇ ਵਿੱਚ ਉਹਦਾ, ਜੂਨ ਦੇ ਕਹਿ ਲਓ ਪਹਿਲਾ ਹਫ਼ਤਾ, ਮਈ ਦਾ 15 ਵਾੜਾ, ਇਹ ਅਮਰੂਦ ਅਤੇ ਬੇਰ ਨੂੰ ਉਦੋਂ ਖਾਦ ਪਾਉਣੀ ਚਾਹੀਦੀ ਆ। ਰੂੜੀ ਦੇਸੀ ਜਿਹਦੀ ਗੱਲ ਕਰਦੇ ਹਾਂ ਉਹ ਉਦੋਂ ਪਾਉਣੀ ਚਾਹੀਦੀ ਆ ਜਦੋਂ ਉਹਨਾਂ ਦੀ ਫਰੂਟਿੰਗ ਹੋ ਗਈ, ਫਿਰ ਉਦੋਂ ਅਗਸਤ ਅਕਤੂਬਰ ਨਵੰਬਰ 'ਚ, ਅਕਤੂਬਰ ਤੱਕ ਉਦੋਂ ਨੂੰ ਦੂਜੀ ਖਾਦ ਪਾ ਸਕਦੇ ਹਾਂ ਆਪਾਂ। ਉਹ 2 ਬੂਟੇ ਐਸੇ ਆ ਵੀ ਉਹਨਾਂ ਨੂੰ ਆਪਾਂ ਪਾਉਣੀ ਆ ਮਈ ਅਤੇ ਜੂਨ 'ਚ, ਮਈ ਦੇ ਐਂਡ 'ਚ ਪਹਿਲੇ ਹਫ਼ਤੇ ਕਹਿ ਲਓ, ਅਤੇ ਅਦਰਵਾਈਜ਼ ਬਾਕੀ ਬੂਟੇ ਆ ਜਿਹੜੇ ਉਹਨੂੰ ਆਪਾਂ, ਅਤੇ ਦਸੰਬਰ ਜਨਵਰੀ 'ਚ ਦੇਸੀ ਖਾਦਾਂ, ਫਰਵਰੀ ਅਤੇ ਮਾਰਚ ਵਿੱਚ ਦੂਜੀਆਂ ਖਾਦਾਂ ਪਾਉਣੀਆਂ ਹੁੰਦੀਆਂ ਨੇ ਜੀ, ਤਾਂ ਕਿ ਉਹਨੂੰ ਨਿਊਟ੍ਰੀਸ਼ਨ ਤੱਤ ਆ ਉਹ ਜਿਹੜੀ ਖੁਰਾਕੀ ਤੱਤ ਆ ਉਹਨਾਂ ਨੂੰ ਉਹ ਪੂਰੇ ਮਿਲ ਸਕਣ। ਇਹ ਇੱਕ ਮੈਂ ਇਹਦੇ ਵਿੱਚ ਹੋਰ ਥੋੜ੍ਹਾ ਵਾਧਾ ਕਰੂੰਗਾ, ਜਿਹੜੇ ਬੇਰ ਆ ਜੀ, ਬੀਰਾਂ ਦੀ ਕਟਾਈ ਆ ਬੜੀ ਜ਼ਰੂਰੀ ਆ, ਕਿਉਂਕਿ ਚਾਹੇ ਵੱਡਾ ਬੂਟਾ ਮਰਜ਼ੀ ਹੋਵੇ ਉਹਦੀ ਨਵੀਂ ਗਰੋਥ, ਨਵੀਂ ਟਾਹਣੀ 'ਤੇ ਫਲ ਲੱਗਣਾ ਉਹਨੂੰ, ਉਹਦੇ ਲਈ ਢੁੱਕਵਾਂ ਸਮਾਂ ਕਟਾਈ ਦਾ ਹੈਗਾ ਜੂਨ ਦਾ ਐਂਡ 15 ਤਰੀਕ, ਜਦੋਂ ਆਪਾਂ ਦੀ ਗੱਲ ਕਰਕੇ ਹਟੇ ਹਾਂ ਵੀ ਉਹਨੂੰ ਖਾਦਾਂ ਪਾਉਣੀਆਂ, ਉਦੋਂ ਅਤੇ 1 ਹਫ਼ਤਾ ਪਹਿਲਾਂ ਕਹਿ ਲਓ ਤੁਸੀਂ ਜੂਨ ਦਾ, ਉਦੋਂ ਉਹਦੀ ਕਟਾਈ ਬੜੀ ਜ਼ਰੂਰੀ ਆ, ਉਹ ਨਵੀਂ ਗਰੋਥ ਹੀ 'ਤੇ ਹੀ ਬੂਟਾ ਉਹਨੂੰ ਫਲ ਲੱਗਣਾ ਹੈਗਾ, ਉਹ ਇੱਕ ਧਿਆਨ ਰੱਖਣਾ। ਅਦਰਵਾਈਜ਼ ਜੇ ਆਪਾਂ ਵਧੀ ਜਾਣਗੀਆਂ ਫਿਰ ਉਹਨਾਂ ਨੇਚਰਲੀ ਹਰ ਸਾਲ ਫਲ ਘੱਟਦਾ ਜਾਊਗਾ, ਉਹ ਕਟਾਈ ਬੜੀ ਜ਼ਰੂਰੀ ਆ ਉਹਦੀ
1: ਜੀ।
0: ਹਾਂਜੀ, ਇਸ ਤਰ੍ਹਾਂ ਇਹਦੀ ਤੋਂ ਅਮਰੂਦ ਦੀ ਗੱਲ ਕੀਤੀ ਆ, ਅਮਰੂਦ ਦੀ ਜਿਹੜੀ ਸੁੱਕੀਆਂ ਟਾਹਣੀ ਜਦੋਂ ਫਲ ਲੱਗ ਕੇ ਹਟਿਆ ਫਰਵਰੀ ਮਾਰਚ, ਉਦੋਂ ਆਪਾਂ ਸੁੱਕੀਆਂ ਟਾਹਣੀਆਂ, ਕੁਝ ਫਸਦੀਆਂ ਟਾਹਣੀਆਂ ਜਾਂ ਹੇਠਾਂ ਡਿੱਗਦੀਆਂ ਟਾਹਣੀਆਂ, ਉਹ ਮਤਲਬ ਉਹਨੂੰ ਕੱਟ ਸਕਦੇ ਇਹਨਾਂ ਦੇ ਵਿੱਚ ਇਹ ਆ।
1: ਡਾਕਟਰ ਸਾਹਿਬ, ਜਦੋਂ ਕਿਸਾਨ ਆਪਣੇ ਖੇਤ ਦੇ ਵਿੱਚ ਕੋਈ ਵੀ ਫਸਲ ਉਗਾਉਂਦਾ, ਬਹੁਤ ਸਾਰੀਆਂ ਸਮੱਸਿਆਵਾਂ ਵੀ ਫਸਲ ਦੇ ਨਾਲ ਹੀ ਆਉਂਦੀਆਂ ਨੇ, ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਨੇ, ਬਹੁਤ ਸਾਰੇ ਕੀਟ ਪਤੰਗੇ ਆ ਜਾਂਦੇ ਨੇ, ਬਾਗਬਾਨੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ। ਅੰਬ ਦੇ ਬੂਟੇ ਦੀ ਜੇ ਅਸੀਂ ਗੱਲ ਕਰੀਏ, ਉਸ ਦੇ ਫਲ ਨੂੰ ਗੁੱਛੇ ਜਿਹੇ ਬਣ ਜਾਂਦੇ ਨੇ ਉਸਦੇ, ਔਰ ਜਿਹੜੇ ਨਿੰਬੂ ਜਾਤੀ ਦੇ ਬੂਟੇ ਹੁੰਦੇ ਨੇ ਉਹਨਾਂ ਦੇ ਫਲ ਫੱਟਣ ਲੱਗ ਜਾਂਦੇ ਨੇ। ਜ਼ਿਆਦਾਤਰ ਨਿੰਬੂ ਜਾਤੀ ਦੇ ਬੂਟੇ

0: ਬਹੁਤ ਹੀ ਵਧੀਆ ਸਵਾਲ ਕੀਤਾ ਤੁਸੀਂ। ਜਦੋਂ ਅੰਬ ਦਾ ਬੂਟਾ ਲੱਗਦਾ ਉਹਨੂੰ ਤਕਰੀਬਨ ਅਕਤੂਬਰ ਨਵੰਬਰ ਦੇ ਵਿੱਚ, ਜਦੋਂ ਉਦੋਂ ਫਲਟਿੰਗ ਉਹਦਾ ਉਦੋਂ ਬਾਅਦ ਸ਼ੁਰੂ ਹੁੰਦਾ ਵਾ, ਉਦੋਂ ਵੇਲੇ ਉਹਦੇ ਗੁੱਛਿਆਂ 'ਚ ਲੱਗੇ ਹੁੰਦੇ ਆ ਕਾਲੇ ਕਾਲੇ ਗੁੱਛੇ, ਪਿਛਲੇ ਕਾਲੇ ਕਾਲੇ ਗੁੱਛੇ ਜੇ ਲੱਗੇ ਹੁੰਦੇ ਆ, ਉਹਨੂੰ ਮੈਂਗੋ ਮਾਲ ਫੋਰਮੇਸ਼ਨ ਕਹਿੰਦੇ ਆ ਬਿਮਾਰੀ, ਉਹ ਬੂਟੇ ਦੇ ਉੱਤੇ ਹੀ ਲੱਗੀ ਰਹਿੰਦੀ ਹੈ। ਜਦੋਂ ਬੂਟਿਆਂ ਨੂੰ ਮਤਲਬ ਲੱਗੀ ਰਹਿੰਦੀ ਹੈ ਕਾਲੀ, ਜਦੋਂ ਬੂਟਾ ਨਵਾਂ ਫਲ ਪੈਣਾ ਉਹ ਨਵਾਂ ਗੁੱਛਾ ਹੋਣਾ, ਉਹ ਬੂਟੇ ਤੋਂ ਉਹਨੂੰ ਫਿਰ ਉਹਦੇ 'ਤੇ ਪੈ ਜਾਣੀ ਆ, ਲੱਗ ਜਾਣੀ ਆ। ਇਸ ਕਰਕੇ ਉਹ ਜਿਹੜੇ ਪੁਰਾਣੇ ਬੂਟੇ ਹੁੰਦੇ ਆ, ਜਿੱਥੇ ਬੂਟਾ ਕੋਈ ਲੱਗਿਆ ਹੋਇਆ, ਪੁਰਾਣੇ ਗੁੱਛੇ ਲੱਗੇ ਹੁੰਦੇ ਆ ਕਾਲੇ ਜਿਹੇ, ਫਲ ਦੇ ਗੁੱਛੇ ਹੁੰਦੇ ਸੁੱਕੇ ਹੋਏ, ਉਹ ਮੈਂਗੋ ਮਾਲਫੋਰਮੇਸ਼ਨ ਨਾਲ ਅਫੈਕਟਡ ਹੁੰਦੇ ਆ, ਉਹਨੂੰ ਵੱਢ ਕੇ ਦੱਬ ਦੇਣੀ ਚਾਹੀਦੀ ਹੈ ਕਿਤੇ, ਜਾਂ ਦੂਰ ਉਹਨੂੰ ਅੱਗ ਲਾ ਦੇਣਾ ਚਾਹੀਦਾ। ਉਹਨਾਂ ਸਮੇਂ ਦੇ ਵਿੱਚ ਬਾਗ ਨੂੰ ਵੀ ਇੱਕ ਸਪਰੇਅ ਕਰਨੀ ਚਾਹੀਦੀ ਹੈ, ਐਂਡੋਸਲਫਾਨ ਹੋਇਆ ਕਹਿ ਲਓ, ਕੋਈ ਹੋਰ ਇਹਦੇ ਨਾਲ ਇੱਕ ਕੋਈ ਤੁਸੀਂ ਫੰਜੀਸਾਈਡ ਵੀ ਕਰ ਸਕਦੇ ਹੋ, ਇਹ ਅਕਤੂਬਰ 'ਚ ਇੱਕ ਜ਼ਰੂਰੀ ਇਹ ਕਰਨਾ। ਉਸ ਤੋਂ ਬਾਅਦ ਫਿਰ ਇੱਕ ਇਹਨੂੰ ਤੁਸੀਂ ਫਰਵਰੀ ਬਾਅਦ 'ਚ ਵੀ ਇੱਕ ਕਰ ਸਕਦੇ ਹੋ ਸਪਰੇਅ, ਤਾਂ ਕਿ ਉਹਨੂੰ ਫੰਜੀਸਾਈਡ ਕਰਨਾ ਉਦੋਂ, ਤਾਂ ਕਿ ਜਿਹੜੇ ਪੁਰਾਣੇ ਜੀਵ ਜੰਤ ਹੈਗੇ ਉਹਦੇ ਮੈਂਗੋ ਮਾਲਫੋਰਮੇਸ਼ਨ ਦੇ ਜੀ ਨੇ ਜਾਂ ਜਰਮ ਨੇ ਕਹਿ ਲਓ, ਉਹ ਮਰ ਸਕਣ, ਮਰ ਜਾਣ, ਅਤੇ ਤਾਂ ਹੀ ਅਗਲਾ ਫਲ ਲੱਗੂ। ਜਿੰਨਾ ਚਿਰ ਉਹ ਤੁਸੀਂ ਹਟਾਉਂਦੇ ਨਹੀਂ ਹੈਗੇ, ਉਹਨਾਂ ਚਿਰ ਫਲ ਤੁਹਾਡਾ ਲੱਗਣਾ ਨਹੀਂ ਹੈਗਾ ਅੱਗੇ। ਜਿੱਦਾਂ ਤੁਸੀਂ ਨਿੰਬੂ ਦੀ ਗੱਲ ਕੀਤੀ ਹੈ, ਨਿੰਬੂ ਫੱਟਣ ਦਾ ਕਾਰਨ ਦੋ ਕਾਰਨ ਹੈ ਜੀ। ਇੱਕ ਤਾਂ ਵੱਡਾ ਕਾਰਨ ਹੈ, ਜਦੋਂ ਆਪਾਂ ਨਿੰਬੂ ਦੀ ਸਿੱਲ ਬਹੁਤ ਪਤਲੀ ਹੁੰਦੀ ਹੈ, ਜਦੋਂ ਇੱਕ ਪਾਣੀ ਭਰ ਕੇ ਲਾ ਦਿੰਦੇ ਹਾਂ, ਕਈਆਂ ਦਾ ਪਾਣੀ ਬੂਟੇ ਨਿੰਬੂਆਂ ਦੇ ਆਮ ਘਰਾਂ 'ਚ ਲੱਗੇ ਹੁੰਦੇ ਆ, ਉਹ ਬੂਟੇ ਹੁੰਦੇ ਨੇ ਖਾਲ ਦੇ ਲਾਗੇ ਛਾਗੇ ਲੱਗੇ ਹੁੰਦੇ, ਅਤੇ ਜਾਂ ਦੂਜੀ ਗੱਲ ਘਰਾਂ 'ਚ ਲੱਗੇ ਹੁੰਦੇ ਆ, ਘਰਾਂ ਦੇ ਵਿੱਚ ਲੱਗੇ ਹੋਏ ਬੂਟੇ ਹਰੇਕ ਬੰਦੇ ਦਿਮਾਗ 'ਚ ਹੁੰਦਾ ਯਾਰ ਕੋਈ ਨਹੀਂ ਬੂਟਾ ਪਾਣੀ ਪਾ ਦਿਉ, ਜਿਹੜੇ ਹਰੇਕ ਹੀ ਉੱਠਦਾ ਕੱਪ ਧੋਂਦਾ ਪਾਣੀ ਬੂਟੇ 'ਚ ਪਾ ਦਿਉ, ਜਿਹੜਾ ਵੀ ਦੇਖਦਾ ਪਾਣੀ ਬੂਟੇ 'ਚ ਪਾ ਦਿੰਦੇ ਆ, ਉਹ ਜਦੋਂ ਫੁੱਲ ਲੱਗਦੇ ਜਾਂ ਫਲ ਲੱਗ ਜਾਂਦੇ ਆ, ਉਦੋਂ ਪਾਣੀ ਜ਼ਿਆਦਾ ਦੇਣ ਨਾਲ ਉਹਨਾਂ ਦੇ ਫਟ ਜਾਂਦਾ ਵਾ। ਅਤੇ ਤੀਜਾ ਜੇ ਇੱਕ ਹੋਰ ਕਾਰਨ ਫਿਜ਼ੀਓਲੋਜੀਕਲ ਵਿੱਚ ਇਹ ਆ ਵੀ ਜੇ ਉਹ ਫਲ ਪਾਟਦਾ ਵਾ ਬੂਟੇ ਦਾ, ਤਾਂ ਇੱਕ ਆਪਾਂ ਵੈਸਟਰਨ 2 ਗ੍ਰਾਮ ਦਵਾਈ ਲੈ ਕੇ ਉਹਦੀ ਸਪਰੇਅ ਕਰ ਸਕਦੇ ਹਾਂ, ਕਾਫੀ ਹੱਦ ਤੱਕ ਉਹ ਆਪਾਂ ਕੰਟਰੋਲ ਕਰ ਸਕਦੇ ਹਾਂ ਉਹਨੂੰ ਬਿਮਾਰੀ ਨੂੰ ਜੇ ਫਲ ਪਾਟਦੇ ਆ। ਵੱਡੀ ਗੱਲ ਤਾਂ ਇਹ ਆ ਵੀ ਤੁਸੀਂ ਪਾਣੀ ਤੋਂ ਹੀ ਅਵੋਇਡ ਕਰ ਸਕਦੇ ਹੋ, ਜਦੋਂ ਪਾਣੀ ਮਤਲਬ ਫਟਦਾ ਦੇਖਿਆ ਵੀ ਪਾਣੀ ਉਹਨੂੰ ਲੋੜ ਮੁਤਾਬਕ ਦੇਵੋ। ਪਹਿਲਾਂ ਵੀ ਮੈਂ ਦੱਸ ਕਿਹੜੇ ਨਿੰਬੂ ਜਾਤੀ ਦੇ ਕਿੰਨੂ ਜਾਤੀ ਦੇ ਬੂਟੇ ਜਿਹੜੇ ਉਹ ਪਾਣੀ ਬਿਨਾਂ ਸਾਰ ਲੈਣਗੇ, ਪਾਣੀ 'ਚ ਵੱਧ ਦਿੱਤਾ ਜਾਂ ਤਾਂ ਸੁੱਕ ਜਾਣਗੇ ਥੱਲੇ, ਜੜਾਂ ਵੀ ਸੁੱਕ ਮਰ ਜਾਣਗੀਆਂ ਉਹਨਾਂ ਦੀ, ਇੱਕ ਪਾਟ ਜਾਣਗੇ। ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਬੂਟੇ ਨੂੰ ਪਾਣੀ ਤੋਂ, ਨਿੰਬੂ ਨੂੰ ਪਾਣੀ ਤੋਂ ਥੋੜ੍ਹਾ ਜਿਹਾ ਸੰਭਲ ਕੇ ਰੱਖਣਾ ਚਾਹੀਦਾ, ਬਚਾ ਕੇ ਰੱਖਣਾ ਚਾਹੀਦਾ ਜੀ।
1: ਡਾਕਟਰ ਸਾਹਿਬ, ਜਿਹੜੇ ਬੂਟੇ ਛੋਟੀ ਉਮਰ ਦੇ ਨੇ, ਛੋਟੇ ਬੂਟੇ ਨੇ ਹਾਲੇ, ਉਹਨਾਂ ਨੂੰ ਜੜ੍ਹਾਂ ਵਾਲੀਆਂ ਵੀ ਕੋਈ ਰੋਗ ਹੋ ਸਕਦੇ ਨੇ?
0: ਜੀ ਜੀ ਜੀ, ਜੜ੍ਹਾਂ ਦੀਆਂ ਕਈ ਬਿਮਾਰੀਆਂ ਨੇ ਜੀ, ਜਿਹੜੀਆਂ ਜੜ੍ਹਾਂ ਗਲਦੀਆਂ ਉਹ ਪਾਣੀ ਵੱਧ ਦੇਣ ਨਾਲ ਗਲਦੀਆਂ ਨੇ ਜੀ, ਵੱਧ ਦੇਣ ਨਾਲ, ਜਾਂ ਕਈ ਵਾਰ ਪਹਿਲਾਂ ਪਿੱਛੋਂ ਇੱਕ ਬਿਮਾਰੀ ਹੁੰਦੀ ਹੈ, ਇੱਕ ਇੰਤਰਾ ਉਹ ਦੂਸਰੀ, ਉਹ ਥੱਲੇ ਉਹਦੇ ਗੱਠ ਦੇ ਵਿੱਚ ਹੀ ਬਣ ਜਾਂਦਾ, ਗੱਠ ਜੀ ਗੰਢਾਂ ਜੀਆਂ ਬਣ ਜਾਂਦੀਆਂ ਨੇ, ਉਹ ਬਿਮਾਰੀ ਵੀ ਪਹਿਲਾਂ ਜਿੱਥੋਂ ਆਪਾਂ ਬੂਟੇ ਲੈਣੇ ਉੱਥੋਂ ਵੀ ਆ ਜਾਂਦੀ ਹੈ। ਉਹਨਾਂ ਨੂੰ ਬਚਾਉਣ ਦੇ ਲਈ ਆਪਾਂ ਨੂੰ 2-3 ਸਪਰੇਅ ਨੇ ਜੀ, ਜਿਵੇਂ ਬਿਮਾਰੀ ਦੱਸ ਕੇ ਆਵੇ, ਐਂਥਰਾ ਗਰੋਜਾ ਦੇ ਬੂਟੇ ਦੇ ਥੱਲੇ ਜੜ੍ਹ ਤੋਂ ਥੋੜ੍ਹੇ ਜਿਹੇ ਉੱਚੇ ਤਲੇ ਤੋਂ ਉਹ ਨਿਕਲਣ ਲੱਗ ਜਾਂਦੀ ਗੂੰਦ ਜਿਹੀ, ਇਹ ਕਈ ਬਿਮਾਰੀਆਂ ਨੇ ਜੀ ਇਹਨਾਂ ਦੀਆਂ। ਇਹਨਾਂ ਨੂੰ ਬਚਾਉਣ ਲਈ ਜੜ੍ਹਾਂ ਦੀ ਜਿਹੜੀ ਮੇਨ ਬਿਮਾਰੀ ਆ ਉਹਦੇ ਵਿੱਚ ਆਪਾਂ ਬੂਟੇ ਨੂੰ ਬਚਾਉਣਾ, ਤਾਂ ਉਹਨੂੰ ਵਿਵਸਥਨ ਵਗੈਰਾ ਉਹ ਪਾ ਦੇਣੀ ਚਾਹੀਦੀ, ਜਿਹੜੀਆਂ ਪੁਰਾਣੀਆਂ ਸੁੱਕੀਆਂ ਹੋਈਆਂ ਜਿਹੜਾ ਹੌਲੀ ਹੌਲੀ ਨਵੀਆਂ ਬਣ ਲੱਗ ਜਾਂਦੀਆਂ ਨੇ, ਉਹ ਵਿਵਸਥਨ ਪਾ ਕੇ ਜਾਣ, ਉਹਨੂੰ ਆਪਾਂ ਦਵਾਈ ਨੂੰ ਤਕਰੀਬਨ ਬੂਟੇ ਨੂੰ ਬਚਾ ਸਕਦੇ ਹਾਂ। ਵਿਵਸਥਨ ਜੇ ਪਾਈਏ ਆਪਾਂ ਉਹਨੂੰ ਮਾਤਰਾ ਤਕਰੀਬਨ 10 ਕੁ ਗ੍ਰਾਮ ਬੂਟੇ ਨੂੰ ਪਾ ਸਕਦੇ ਹਾਂ, ਇੱਕ ਬੂਟੇ ਨੂੰ ਜੇ ਛੋਟੇ ਆ ਤਾਂ 5 ਗ੍ਰਾਮ ਪਾ ਦਿਉ, ਉਹ ਪਾ ਕੇ ਆਪਾਂ ਕਾਫੀ ਹੱਦ ਤੱਕ ਉਹਨੂੰ ਹਲਕਾ ਜਿਹਾ ਪਾਣੀ ਲਾ ਦਿਉ, ਕਾਫੀ ਹੱਦ ਤੱਕ ਬੂਟੇ ਦੀ ਜਿਹੜੀ ਆਪਾਂ ਬਚਾਅ ਕਰ ਸਕਦੇ ਹਾਂ, ਉਹਦੀਆਂ ਜੜ੍ਹਾਂ ਨਵੀਆਂ ਬਣ ਸਕਦੀਆਂ ਨੇ। ਇਹ ਹੈ
1: ਡਾਕਟਰ ਸਾਹਿਬ, ਜਦੋਂ ਫਲਦਾਰ ਬੂਟੇ ਨੇ ਫਲ ਚੁੱਕ ਲਿਆ, ਪੂਰਾ ਭਰਪੂਰ ਹੋ ਗਿਆ ਫਲ ਦੇ ਨਾਲ, ਫਲ ਪੱਕ ਗਿਆ, ਉਸ ਤੋਂ ਬਾਅਦ ਪੰਛੀਆਂ ਨੇ ਵੀ ਉਸਦਾ ਨੁਕਸਾਨ ਕਰਨਾ, ਹੋਰ ਵੀ ਬਹੁਤ ਸਾਰੇ ਜਾਨਵਰ ਨੇ ਜਿਹੜੇ ਫਲਾਂ ਦਾ ਨੁਕਸਾਨ ਕਰਦੇ ਨੇ, ਉਹਨਾਂ ਤੋਂ ਬਚਣ ਦੀ ਵਿਧੀ ਸਹੀ ਕੀ ਹੈ?
0: ਇੱਕ ਨਾ ਯੂਨੀਵਰਸਿਟੀ ਨੇ ਸਾਡੀ ਨਵੀਂ ਇੱਕ ਤਿਆਰ ਕੀਤਾ ਵਾ, ਉਹਦੇ ਵਿੱਚ ਨਾ ਤੁਸੀਂ ਜੇ ਬੂਟਿਆਂ ਦੀ ਇੱਦਾਂ ਜੇ ਥੋੜ੍ਹੇ ਆ ਕਰੇ, ਵੱਡੇ ਬਾਗ ਨੂੰ ਤਾਂ ਥੋੜ੍ਹਾ ਔਖਾ ਵਾ, ਉਹਦੇ ਵਿੱਚ ਤਾਂ ਠੇਕੇਦਾਰ ਬੈਠੇ ਹੁੰਦੇ ਬਾਗ ਦੇ ਵਿੱਚ, ਉਹ ਥੋੜ੍ਹੇ ਚਿਰ ਬਾਅਦ ਪਟਾਕੇ ਚਲਾਈ ਜਾਂਦੇ ਭੱਜ ਜਾਂਦੇ ਆ, ਜਿਨ੍ਹਾਂ ਦੇ ਘਰੇ ਲੱਗੇ ਹੋਏ ਆ ਉਹ ਇੱਕ ਮਤਲਬ ਪੀਏ ਜੀ ਉਹਨੇ ਨੈੱਟ 'ਚ ਤਿਆਰ ਕੀਤਾ, ਉਹ ਬਾਗ ਬੂਟੇ ਬਹੁਤ ਹਲਕਾ ਵਾ, ਕੋਈ ਉਹਦੀ ਪ੍ਰੋਬਲਮ ਨਹੀਂ ਹੈਗੀ, ਉਹ ਬੂਟੇ ਤੁਸੀਂ ਆਲੇ ਦੁਆਲੇ ਪਾ ਦਿਉ, ਉਹਦੇ ਨਾਲ ਬੂਟਾ ਜਾਨਵਰ ਆ ਜਿਹੜੇ ਜਿਵੇਂ ਤੋਤੇ ਹੋਏ ਆ, ਆਹ ਕਾਟਵਾਂ ਵੀ ਚਲੀ ਜਾਂਦੀਆਂ ਅੱਜ ਕੱਲ੍ਹ ਛੱਡਦੀਆਂ ਹੈਗੀਆਂ, ਉਹ ਤੋਂ ਆਪਾਂ ਬਚਾ ਸਕਦੇ ਹਾਂ।
1: ਮੱਛਰਦਾਨੀ ਟਾਈਪ ਹੁੰਦਾ,
0: ਮੱਛਰਦਾਨੀ ਵਰਗਾ ਹੁੰਦਾ ਵਾ, ਉਹਦੇ ਵਿੱਚ ਮਤਲਬ ਜਾਨਵਰ ਨਹੀਂ, ਪੰਛੀ ਨਹੀਂ ਵੜਨਗੇ ਅੰਦਰ, ਇਹ ਆ ਉਹ ਲੈ ਕੇ ਆਪਾਂ ਜੇ ਛੋਟਾ ਵਾ, ਇੱਕ ਘਰੇ 2 ਬੂਟੇ ਯਾਰ ਬਹੁਤ ਵਧੀਆ ਗੱਲ ਹੈ, ਉਹ ਪਾ ਕੇ ਤੁਸੀਂ ਉਹ ਬਚਾਅ ਕਰ ਸਕਦੇ ਹੋ। ਹੁਣ ਸਾਡੇ ਦੇਖਾ ਅਕਸਰ ਦੇਖਿਆ ਹੁੰਦਾ ਕਿਹਦੇ ਬੂਟਾ ਇੱਕ ਆ ਜਾਂ ਕਿਹਦੇ 2 ਆ, ਉਹ ਜਾਨਵਰ ਹੀ ਨਹੀਂ ਛੱਡਦੇ ਜੀ, ਅਤੇ ਉਹਦੇ ਲਈ ਤਾਂ ਇਹ ਇੱਕ ਸਾਡੇ ਲਈ ਬਹੁਤ ਵਧੀਆ ਗੱਲ ਆ ਵੀ ਤੁਸੀਂ ਉਹਨੂੰ ਲੈ ਕੇ ਆਪਾਂ ਬਣਾ ਬਚਾ ਸਕਦੇ ਹਾਂ ਜੀ। ਇਹ
1: ਜਿਹੜੇ ਬੂਟੇ ਡਾਕਟਰ ਸਾਹਿਬ ਛੋਟੇ ਨੇ, ਛੋਟੀ ਉਮਰ ਦੇ ਬੂਟੇ ਨੇ, ਕਿਉਂਕਿ ਬਾਗ ਨੇ ਇੱਕੋ ਦਮ ਆਮਦਨ ਦੇਣੀ ਸ਼ੁਰੂ ਨਹੀਂ ਕਰਨੀ ਕਿਸਾਨ ਨੂੰ, ਜਦੋਂ ਆਮਦਨ ਦੇਣੀ ਹੈ 3-4 ਸਾਲਾਂ ਬਾਅਦ ਉਸ ਦੀ ਆਮਦਨ ਆਉਣੀ ਸ਼ੁਰੂ ਹੋਣੀ ਹੈ ਬਾਗ, ਜਦੋਂ ਵੀ ਅਸੀਂ ਬਾਗ ਵਾਲੇ ਪਾਸੇ ਜਾਂਦੇ ਹਾਂ ਜਾਂ ਬਾਗਬਾਨੀ ਵਾਲੇ ਪਾਸੇ ਸੋਚਦੇ ਆ ਕਿਸਾਨ, 3-4 ਸਾਲ ਪਹਿਲਾਂ ਉਹ ਇੰਟਰਕ੍ਰੋਪਿੰਗ ਕਰਨੀ ਸ਼ੁਰੂ ਕਰ ਦਿੰਦੇ
0: ਜੀ।

0: ਸਬਜ਼ੀਆਂ ਦੀ ਕਾਸ਼ਤ ਕਰ ਲੈਂਦੇ ਨੇ ਕਿਸਾਨ, ਵੇਲਾਂ ਲਗਾ ਦਿੰਦੇ ਨੇ, ਕੀ ਇਹ ਤਰੀਕਾ ਸਹੀ ਹੁੰਦਾ? ਬਾਗ ਨੂੰ ਕੋਈ ਨੁਕਸਾਨ ਹੁੰਦਾ ਇਸ ਦਾ?
1: 4 ਸਾਲ ਤੋਂ ਬਾਅਦ ਹੀ ਪਲ ਦਿੰਦਾ ਬਾਗ, ਜਿਹੜਾ 3-4 ਸਾਲ ਤੋਂ ਬਾਅਦ, 4 ਸਾਲ ਨੂੰ ਤਕਰੀਬਨ ਆਪਾਂ 25% 30% ਫਲ ਲੈ ਲੈਂਦੇ ਹਾਂ, 5ਵੇਂ ਸਾਲ ਕਾਫੀ ਮਤਲਬ ਵਧੀਆ ਲੈ ਸਕਦੇ ਫਲ ਉਦੋਂ। ਉਹ ਤੋਂ ਪਹਿਲਾਂ ਜੱਟ ਦੀ ਆਮਦਨ ਜਿਹੜੀ ਕਾਫੀ ਹੱਦ ਤੱਕ ਰੁਕ ਜਾਂਦੀ ਆ। ਉਹਨੂੰ ਅਵਾਈਡ ਕਰਨ ਦੇ ਲਈ ਜਿਹੜੇ ਮਤਲਬ ਖਾਲ ਪਾਏ ਹੋਏ ਆ, ਜਿਹਨਾਂ 'ਚ ਬੂਟੇ ਲਾਏ, ਉਹਨਾਂ ਨੂੰ ਖਾਲ ਬਣਾ ਦਿਉ ਵੱਖਰੇ, ਭਾਵੇਂ ਕਿ ਥੱਲੇ ਦੀ ਵੀ ਪਾਣੀ ਮਾੜਾ ਮੋਟਾ ਤਾਂ ਸੀਪੇਜ ਜਾਣੀ ਆ, ਕੋਈ ਬਚਾਅ ਹੁੰਦਾ, ਪਰ ਉਹ ਖਾਲਾਂ ਨੂੰ ਲੋੜ ਮੁਤਾਬਕ ਹੀ ਪਾਣੀ ਲਾਓ ਬੂਟਿਆਂ ਨੂੰ ਜਦੋਂ ਲੋੜ ਆ। ਬਾਕੀ ਜਿੱਥੇ ਜਿਹੜੀਆਂ ਫਸਲਾਂ ਵਿਚਾਲੇ ਏਰੀਆ, ਉਹਦੇ ਵਿੱਚ ਆਪਾਂ ਛੋਟੀਆਂ ਸਬਜ਼ੀਆਂ ਜਿਵੇਂ ਗੋਭੀ ਲਾ ਲਈ, ਵਿੱਚ ਹੋਰ ਛੋਟੀਆਂ ਛੋਟੀਆਂ ਦਾਲਾਂ ਲਾ ਲਈਆਂ, ਮਟਰ ਲਾ ਲਏ, ਉਹ ਲਾ ਲੈਣੀਆਂ ਚਾਹੀਦੀਆਂ। ਇਹਦੇ ਵਿੱਚ ਇਹ ਨਹੀਂ ਹੋਗਾ ਵੀ ਆਪਾਂ ਜੇ ਬਾਗ ਲਾਇਆ ਤਾਂ ਉੱਤੇ ਆਪਾਂ ਬਾਜਰਾ ਬੀਜਤਾ, ਉਹ ਕਪਾਹ ਬੀਜਤੀ, ਜਾਂ ਇੱਦਾਂ ਦੀਆਂ ਵੱਡੀਆਂ ਫਸਲਾਂ ਨਹੀਂ ਬੀਜਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਨੂੰ ਕੀੜੇ ਮਕੌੜੇ ਬਹੁਤ ਲੱਗਦੇ ਆ। ਦੂਜਾ ਇਹ ਕਿ ਉਹਨਾਂ ਦੇ ਉੱਤੇ ਚਲੇ ਜਾਣਾ, ਬੂਟੇ ਨੂੰ ਹਵਾ ਲੱਗਣੀ, ਉਹ ਮਰ ਜਾਣਗੇ। ਬੈਟਰ ਇਹੀ ਆ ਵੀ ਉਹਨਾਂ ਖਾਲਾਂ ਨੂੰ ਵੱਖਰੇ, ਬੂਟਿਆਂ ਲਈ ਖਾਲ ਵੱਖਰੇ ਬਣਾ ਦਿਉ। ਵਿਚਾਲੇ ਸਬਜ਼ੀਆਂ ਆਪਾਂ ਛੋਟੀਆਂ ਦਾਲਾਂ ਵਾਲੀਆਂ ਲੱਗਦੀਆਂ ਸਬਜ਼ੀਆਂ ਲਾ ਸਕਦੀਆਂ, ਛੋਟੀਆਂ ਜਿਹੜੀਆਂ ਪਿਆਜ਼ ਲਾ ਸਕਦੇ ਹਾਂ, ਲਸਣ ਲਾ ਸਕਦੇ, ਇਹ ਵਿਚਾਲੇ ਜਿਹੜੇ ਨੇ ਨਾ, ਵਿਚਾਲੀਆਂ ਸਬਜ਼ੀਆਂ ਇਹਦੇ ਵਿੱਚ ਲਾ ਸਕਦੇ, ਤਾਂ ਕਿ ਇਨਕਮ ਅਗਲੇ ਦੀ ਬਹੁਤੀ ਇਫੈਕਟਡ ਨਾ ਹੋਵੇ।
0: ਬਾਗ 'ਤੇ ਕੋਈ ਨੁਕਸਾਨ ਨਹੀਂ ਹੁੰਦਾ ਇਸਦਾ?
1: ਬਾਗ 'ਤੇ ਕੋਈ ਅਸਰ ਨਹੀਂ ਹੁੰਦਾ ਜੇ ਆਪਾਂ ਖਾਲ ਵੱਖਰੇ ਲਾਏ ਹੋਏ, ਕਿਉਂਕਿ ਫਿਰ ਜੇ ਵੱਖਰੇ ਲਾਏ ਹੋਏ ਖਾਲ ਨੂੰ ਆਪਾਂ ਪਾਣੀ ਬੂਟਿਆਂ ਨੂੰ ਦੇਣਾ ਉਦੋਂ ਦੇਣਾ ਜਦੋਂ ਲੋੜ ਆ, ਉਹਨੂੰ ਆਪਾਂ ਨਹੀਂ ਦੇਣਾ ਹੈਗਾ। ਕਣਕ ਜੇ ਮੰਨ ਲਾਏ, ਕਣਕ ਵੀ ਲਾਈ ਹੋਈ ਆ, ਕਣਕ ਨੂੰ ਆਪਾਂ ਮਤਲਬ 3-4 ਪਾਣੀ ਦੇਣੇ, ਬੂਟੇ ਨੂੰ ਵੱਧ ਦੇਣੇ ਪੈ ਸਕਦੇ ਆ, ਉਹ ਵੱਖਰੇ ਲਾਏ, ਖਾਲ ਵੱਖਰੇ ਬਣਾ ਲਓ ਤਾਂ ਕਿ ਪਾਣੀ ਲੋੜ ਬੂਟੇ ਮੁਤਾਬਕ ਹੀ ਦਿੱਤਾ ਜਾ ਸਕੇ। ਫਿਰ ਦੂਜਾ ਉਹਦਾ ਤਾਂ ਕੋਈ ਅਸਰ ਨਾ ਹੋਵੇ ਬਹੁਤਾ, ਵੀ ਫਸਲਾਂ ਦਾ ਦੂਜੀਆਂ ਦਾ ਕੋਈ ਉਹਤੇ ਬਹੁਤਾ ਇਸਪੈਕਟ ਨਾ ਹੋਵੇ, ਕਿਉਂਕਿ ਨੈਚੁਰਲੀ ਆ ਵੀ ਆਪਾਂ ਸਪਰੇਅ ਤਾਂ ਜੇ ਕੋਈ ਕਰ ਰਹੀ ਹੈ ਤਾਂ ਬੂਟਿਆਂ ਨੂੰ ਕਰਨੀ ਹੈਗੀ ਆ, ਅਤੇ ਲੋੜ ਮੁਤਾਬਕ ਉਹ ਨਾਲੇ ਸੌਖੇ ਸੰਭਾਲ ਕਰਨੀ, ਗੁੜਗੜੀਆ ਕਰਨਾ ਬੂਟੇ ਨੂੰ ਸੌਖਾ ਹੋ ਜਾਂਦਾ ਜੇ ਖਾਲ ਵੱਖਰੇ ਪਾਏ ਹੋਣ। ਅਤੇ ਬਾਗ ਦਾ ਜੇ ਕੋਈ ਜਿੱਦਾਂ ਜਿਵੇਂ ਤੁਸੀਂ ਦੱਸ ਕੇ ਹਟੇ ਹੋ ਵੀ ਕੱਦੂ ਜਾਤੀ ਦੇ ਵੇਲਾਂ ਨੇ ਹੋਰ ਜਾਂ ਹੋਰ ਲਾ ਲਈਆਂ, ਉਹਨਾਂ ਨੂੰ ਕੀੜੇ ਮਕੌੜੇ ਕਾਫੀ ਪੈਂਦੇ ਆ, ਕੋਸ਼ਿਸ਼ ਕੀਤੀ ਜਾਵੇ ਉਹ ਬਚਾਇਆ ਜਾਣ, ਜੋੜੀ ਉਹ ਫਸਲਾਂ ਲਾਈਆਂ ਜਾਣ ਜਿਨ੍ਹਾਂ 'ਤੇ ਕੀੜੇ ਮਕੌੜਿਆਂ ਵੀ ਘੱਟ ਹਮਲਾ ਵਾ, ਅਤੇ ਤਾਂ ਕਿ ਆਪਾਂ ਨੂੰ ਬਾਗਾਂ 'ਤੇ ਵੀ ਕੋਈ ਇਫੈਕਟ ਨਾ ਹੋਵੇ।
0: ਡਾਕਟਰ ਸਾਹਿਬ, ਜਿਹੜੇ ਕਿਸਾਨ ਬਾਗਬਾਨੀ ਕਮਰਸ਼ੀਅਲ ਪੱਧਰ 'ਤੇ ਕਰਦੇ ਨੇ, ਵੱਡੇ ਪੱਧਰ 'ਤੇ ਕਰਦੇ ਨੇ, ਉਹਨਾਂ ਨੂੰ ਤਜਰਬਾ ਵੀ ਹੈ ਔਰ ਉਹਨਾਂ ਨੂੰ ਸਹੀ ਸਮੇਂ ਦੇ ਉੱਤੇ ਜਾਣਕਾਰੀ ਵੀ ਮਿਲ ਜਾਂਦੀ ਹੈ, ਉਹ ਅਕਸਰ ਯੂਨੀਵਰਸਿਟੀ ਦੇ ਨਾਲ ਰਾਬਤਾ ਵੀ ਕਾਇਮ ਰੱਖਦੇ ਨੇ, ਪਰ ਪਿੰਡਾਂ ਦੇ ਵਿੱਚ ਅਕਸਰ ਵਿਹਲੇ ਸਮੇਂ ਦੇ ਵਿੱਚ ਕਿਸਾਨ ਜਦੋਂ ਇਕੱਠੇ ਹੋ ਕੇ ਬੈਠਦੇ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਦੋ ਦੋ ਚਾਰ ਚਾਰ ਬੂਟੇ ਲੱਗੇ ਹੁੰਦੇ ਨੇ ਜਾਂ ਘਰੇਲੂ ਬਗੀਚੀ ਦੇ ਵਿੱਚ ਦੋ ਚਾਰ ਬੂਟੇ ਲੱਗੇ ਹੁੰਦੇ ਨੇ, ਖਾਲੀ ਥਾਵਾਂ ਦੇ ਉੱਤੇ ਮੋਟਰਾਂ ਦੇ ਉੱਤੇ ਫਲਦਾਰ ਬੂਟੇ ਲੱਗੇ ਹੁੰਦੇ ਨੇ, ਉਹ ਆਪਸ ਦੇ ਵਿੱਚ ਸਲਾਹ ਕਰਦੇ ਨੇ ਜਾਂ ਗੱਲਾਂ ਬਾਤਾਂ ਕਰਦੇ ਨੇ, ਅੰਬ ਨਹੀਂ ਲੱਗਦੇ ਜਾਂ ਉਸਦੇ ਗੁੱਛੇ ਬਣ ਜਾਂਦੇ ਨੇ ਜਾਂ ਛੋਟੀਆਂ ਅੰਬੀਆਂ ਲੱਗਦੀਆਂ ਨੇ, ਕਿਸੇ ਕਿਸਾਨ ਦੇ ਨਿੰਬੂ ਦੇ ਬੂਟਿਆਂ ਨੂੰ ਸਮੱਸਿਆ ਹੁੰਦੀ ਹੈ, ਨਿੰਬੂ ਘੱਟ ਲੱਗਦੇ ਨੇ ਔਰ ਕਿਸੇ ਦੇ ਬਹੁਤ ਜ਼ਿਆਦਾ ਲੱਗਦੇ ਨੇ, ਉੱਥੇ ਉਹ ਆਪਸ ਦੇ ਵਿੱਚ ਆਪੋ ਆਪਣੇ ਤਜਰਬੇ ਸਾਂਝੇ ਕਰਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਮਿਲਦੀਆਂ ਨੇ। ਜਿਸ ਕਿਸਾਨ ਨੂੰ ਸਮੱਸਿਆ ਹੁੰਦੀ ਹੈ, ਜਿਸ ਦੇ ਬੂਟਿਆਂ ਦੇ ਉੱਤੇ ਕੋਈ ਬਿਮਾਰੀ ਹੁੰਦੀ ਹੈ, ਉਹ ਜਦੋਂ ਸ਼ਹਿਰ ਦੇ ਵਿੱਚ ਜਾਂਦਾ ਹੈ, ਦੁਕਾਨ 'ਤੇ ਜਾਂਦਾ ਹੈ, ਉੱਥੇ ਵੀ ਉਸਨੂੰ 2-3 ਤਰ੍ਹਾਂ ਦੇ ਪੈਕਟ ਦੇ ਦਿੱਤੇ ਜਾਂਦੇ ਨੇ ਕਿ ਇਸ ਦੇ ਨਾਲ ਫਲ ਵਧੀਆ ਆਏਗਾ, ਸਾਰੀਆਂ ਬਿਮਾਰੀਆਂ ਵੀ ਚਲੀਆਂ ਜਾਣਗੀਆਂ, ਫਲ ਮੋਟਾ ਵੀ ਆਏਗਾ, ਸੋਹਣਾ ਵੀ ਹੋਏਗਾ ਫਲ, ਔਰ ਕਿਸਾਨ ਉੱਥੇ ਵੀ ਸੋਚ ਦੇ ਵਿੱਚ ਪੈ ਜਾਂਦਾ ਕਿ ਹੁਣ ਕੀ ਕੀਤਾ ਜਾਵੇ। ਇਸ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਦੇ ਲਈ ਜਾਂ ਜਿਹੜੇ ਛੋਟੇ ਬੂਟੇ ਨੇ ਜਾਂ ਥੋੜ੍ਹੇ ਬੂਟੇ ਨੇ ਜਿਨ੍ਹਾਂ ਕਿਸਾਨਾਂ ਦੇ ਲਗਾਏ ਹੋਏ, ਉਹ ਕੀ ਕਰਨ, ਕਿਸ ਦੀ ਮੰਨਣ ਅਤੇ ਕਿੱਥੋਂ ਸਲਾਹ ਲੈਣ ਔਰ ਕਿਵੇਂ ਆਪਣੇ ਬੂਟਿਆਂ ਦੀ ਸੰਭਾਲ ਕਰਨ?
1: ਰਣਵੀਰ ਜੀ, ਤੁਸੀਂ ਬਹੁਤ ਹੀ ਅਹਿਮ ਸਵਾਲ ਕੀਤਾ, ਬਹੁਤ ਹੀ ਵਧੀਆ ਸਵਾਲ ਕੀਤਾ। ਮੈਂ ਕਿਸਾਨ ਵੀਰਾਂ ਨੂੰ, ਬਾਗਬਾਨ ਭਰਾਵਾਂ ਨੂੰ ਸੁਝਾਅ ਇਹੀ ਦਊਂਗਾ ਵੀ ਜੇ ਤੁਸੀਂ ਕੋਈ ਬੂਟੇ ਨੂੰ ਪ੍ਰੋਬਲਮ ਆ, ਬਾਗਬਾਨੀ ਦੀ ਦਫ਼ਤਰ ਸਾਡੇ ਲਾਗੇ ਲਾਗੇ ਹੁੰਦੇ ਨੇ, ਸਾਡੇ PAU ਦੇ ਦਫ਼ਤਰ ਲਾਗੇ ਜਾਗੇ ਹੈਗੇ ਨੇ, ਕਿਤੇ ਨਾ ਕਿਤੇ ਨੇੜੇ ਤੇੜੇ ਹੁੰਦੇ ਹੈਗੇ ਆ, ਤੁਸੀਂ ਉਹਨਾਂ ਦੀ ਸਲਾਹ ਲੈ ਕੇ ਹੀ ਬੂਟੇ ਨੂੰ ਸਪਰੇਅ ਕੀਤੀ ਜਾਵੇ, ਬੂਟੇ ਨੂੰ ਹੀ ਪਾਇਆ ਜਾਵੇ। ਅਤੇ ਮੈਂ ਤਾਂ ਤੁਹਾਨੂੰ ਨਟਸ਼ਲ ਇਹੀ ਗੱਲ ਕਹੂੰਗਾ ਵੀ ਬਾਗਬਾਨੀ ਵਿਭਾਗ ਦੀ ਜਾਂ ਬਾਗਬਾਨੀ ਮਾਹਰਾਂ ਦੀ ਜਾਂ PAU ਵਾਲੇ ਮਾਹਰਾਂ ਜੀ ਦੀ ਲੈ ਕੇ ਸਲਾਹ ਲੈ ਕੇ ਹੀ ਕੋਈ ਸਪਰੇਅ ਜਾਂ ਕੋਈ ਖਾਦ ਪਾਈ ਜਾਇਆ ਕਰੇ।
0: ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਘਰੇਲੂ ਬਗੀਚੀ ਦੀ
1: ਜੀ,
0: ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਮਾਡਲ ਹੈ, ਥੋੜ੍ਹਾ ਜਿਹਾ ਜਾਣਕਾਰੀ ਉਹਦੇ ਬਾਰੇ ਅਸੀਂ ਤੁਹਾਡੇ ਤੋਂ ਲੈਣਾ ਚਾਹਾਂਗੇ ਕਿ ਜਿਸ ਦੇ ਵਿੱਚ ਅਸੀਂ ਬਹੁਤ ਸਾਰੇ ਬੂਟੇ ਲਗਾ ਸਕਦੇ ਹਾਂ ਔਰ ਪੂਰਾ ਸਾਲ ਅਸੀਂ ਜਿਹੜਾ ਫਲ ਹੈ ਉਹ ਪ੍ਰਾਪਤ ਕਰ ਸਕਦੇ ਹਾਂ।
1: ਰਣਵੀਰ ਜੀ, ਜਿਹੜੀ ਬਾਗਬਾਨ ਸਾਡੇ PAU ਨੇ ਬਣਾਇਆ ਨੇ ਕਿ ਇਹਦਾ ਨਿਊਟ੍ਰੀਸ਼ਨ ਸਕੀਮ ਕਹਿੰਦੇ ਇਹਨੂੰ, ਉਹਦੇ ਵਿੱਚ ਅਸੀਂ ਸਾਰਾ ਸਾਲ ਕਨਾਲਕ ਦਾ ਏਰੀਆ ਲੈ ਕੇ ਨਾ ਆਪਣੇ ਘਰ ਵਿੱਚ ਜਿਹਦੇ ਕੋਲ ਕਨਾਲ ਹੈਗੀ ਉਹਦੇ ਵਿੱਚ ਸਾਰੇ ਬੂਟੇ ਲਾ ਸਕਦੇ ਹਾਂ ਅਸੀਂ। ਜਦੋਂ ਸੀਜ਼ਨ, ਹਰ ਸੀਜ਼ਨ ਦੇ ਵਿੱਚ ਆੜੂ ਆ ਗਿਆ, ਉਦੋਂ ਬਾਅਦ ਨਾਖ ਆ ਗਈ, ਅੰਗੂਰ ਆ ਗਿਆ, ਅੰਗੂਰ ਤੋਂ ਬਾਅਦ ਫਿਰ ਮਾਲਟਾ ਆ ਗਿਆ, ਮਾਲਟੇ ਤੋਂ ਬਾਅਦ ਕਿੰਨੂ ਆ ਗਿਆ, ਕਿ ਇਸ ਵਿਚਾਲੇ ਫਰਵਰੀ ਮਾਰਚ ਆ ਕੇ ਬੇਰ ਆ ਗਏ, ਇਸ ਤਰ੍ਹਾਂ ਆੜੂ ਆ ਗਏ, ਇੱਦਾਂ ਅਸੀਂ ਪਲੈਨਿੰਗ ਦੇ ਨਾਲ ਲਾ ਸਕਦੇ ਹਾਂ ਬੂਟੇ। ਉਹਦਾ ਸਾਨੂੰ ਯੂਨੀਵਰਸਿਟੀ ਦਾ ਸਾਡੇ ਕੋਲ ਉਹ ਹੈਗਾ ਵਾ, ਮੈਪ ਵੀ ਹੈਗਾ ਵੀ ਕਿਹੜੇ ਬੂਟੇ ਕਿੱਧਰ ਨੂੰ ਲਾਉਣੇ ਆ, ਤਾਂ ਕਿ ਕੋਈ ਦੂਜੇ ਬੂਟੇ ਦੂਜੇ 'ਤੇ ਇਫੈਕਟ ਨਾ ਕਰ, ਹਵਾ ਦਾ, ਧੁੱਪ ਦਾ, ਜਾਂ ਉਹਨੂੰ ਸਨਲਾਈਟ ਜਿਹਨੂੰ ਵੱਧ ਚਾਹੀਦੀ ਆ, ਕਿਹਨੂੰ ਨਹੀਂ ਚਾਹੀਦੀ, ਕਿਹਨੂੰ ਜ਼ਿਆਦਾ ਚਾਹੀਦੀ ਆ, ਜਿਹਨੂੰ ਘੱਟ ਚਾਹੀਦੀ ਆ, ਉਸ ਹਿਸਾਬ ਨਾਲ ਸਾਡੀ ਪਲੈਨ ਬਣਾਏ ਹੋਏ ਆ, ਸਾਡੇ ਬਣਾਏ ਹੋਏ ਬੂਟਾ ਕਿੱਥੇ ਤਾਂ ਕਿ ਜਿਹੜੀ ਸਾਡੀ ਨਿਊਟ੍ਰੀਸ਼ਨਲ ਤੱਤ ਆ ਸਾਡੇ 300 ਦੇ ਕਰੀਬਨ ਸਾਨੂੰ ਫਰੂਟ ਫਲ ਸਾਨੂੰ ਰੋਜ਼ 300 ਗ੍ਰਾਮ ਦੇ ਕਰੀਬ ਫਲ ਸਾਨੂੰ ਰੋਜ਼ ਖਾਣਾ ਚਾਹੀਦਾ, ਪਰ ਸਾਨੂੰ ਮਿਲ ਨਹੀਂ ਰਿਹਾ ਹੈਗਾ। ਤਕਰੀਬਨ ਅਸੀਂ 150 ਦੇ ਲਾਗੇ ਛਾਗੇ ਬੈਠੇ ਹਾਂ ਪਰ ਹੈੱਡ। ਉਸ ਲਈ ਸਾਡਾ ਇਹ PAU ਨੇ ਮਾਡਲ ਤਿਆਰ ਕੀਤਾ, ਉਹਨੂੰ ਅਡਾਪਟ ਕਰਕੇ ਘਰੇਲੂ ਘਰ ਦੇ ਵਿੱਚ ਆਪਾਂ ਸਾਰਾ ਸਾਲ ਫਰੂਟ ਆਪਦੇ ਲੈ ਸਕਦੇ ਹਾਂ, ਨਾ ਕਿ ਬਾਜ਼ਾਰ ਦੇ ਵਿੱਚ ਜਾ ਕੇ। ਬਾਜ਼ਾਰ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਸੁਝਾਅ ਦਿੰਦਾ, ਬਾਜ਼ਾਰ ਦੇ ਫਰੂਟ ਅਵੋਇਡ ਕਰਨੇ ਚਾਹੀਦੇ ਆ, ਕਿਉਂਕਿ ਅੱਜ ਦੇ ਹਾਲਾਤ ਦੇ ਜਿਹੜੇ ਉਹ ਸਪਰੇਆਂ ਰਾਤ ਨੂੰ ਕਰਦੇ ਆ, ਸਪਰੇਆਂ ਸਬਜ਼ੀਆਂ ਰਾਤ ਨੂੰ ਸਪਰੇਆਂ ਤਾਂ ਕਰਦੇ ਆ, ਸਵੇਰ ਨੂੰ ਮੰਡੀ 'ਚ ਆ ਜਾਂਦੇ ਆ। ਦੂਜੇ ਤਾਂ ਤੁਸੀਂ ਕੋਈ ਕਿਸੇ ਦੀ ਉਲਟੀ ਆਉਂਦੀ ਆ, ਕਿਸੇ ਦਾ ਸਿਰ ਦੁਖਦਾ, ਕਿਸੇ ਨੂੰ ਕੁਛ ਹੁੰਦਾ, ਅੱਜ ਤੱਕ ਲੋਕਾਂ ਦਾ ਕੋਈ ਕਿਸੇ ਨਾਲ ਨਹੀਂ, ਸਿਰਫ ਮੁਨਾਫੇ ਤੱਕ ਮਤਲਬ ਆ। ਜਿਹੜੇ ਬਾਜ਼ਾਰ 'ਚ ਇਹ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਉਹ ਅਵੋਇਡ ਕਰਨੀਆਂ ਚਾਹੀਦੀਆਂ। ਜੇ ਆ ਵੀ ਜਾਵੇ ਮੈਂ ਤੁਹਾਨੂੰ ਸੁਝਾਅ ਦਊਂ ਵੀ ਘੱਟੋ ਘੱਟ ਸਬਜ਼ੀ ਫਲ ਨੂੰ ਅੱਧਾ ਪੌਣਾ ਘੰਟਾ ਪਾਣੀ 'ਚ ਰੱਖ ਕੇ ਫਿਰ ਹੀ ਵਰਤਿਆ ਜਾਵੇ। ਸਭ ਤੋਂ ਵਧੀਆ ਗੱਲ ਤਾਂ ਇਹ ਜੋ PAU ਨੇ ਮਾਡਲ ਬਣਾਇਆ ਹੈ ਨਿਊਟ੍ਰੀਸ਼ਨਲ ਗਾਰਡਨ ਦਾ, ਉਹੀ ਅਡਾਪਟ ਕੀਤਾ ਜਾਵੇ। ਜਿਹੜੇ ਜਿਹੜੇ ਬੰਦੇ ਕਰ ਸਕਦੇ ਆ, ਸਬਜ਼ੀਆਂ ਵੀ ਲਾ ਸਕਦੇ ਆਪਾਂ, ਜਿੰਨੀਆਂ ਜੇ 5 ਮੈਂਬਰਾਂ ਦਾ ਪਰਿਵਾਰ ਆ ਤਾਂ 5 ਮਰਲੇ ਲਾ ਲਓ, ਉਹ ਸਾਰੀਆਂ ਸਬਜ਼ੀਆਂ ਲੱਗ ਜਾਂਦੀਆਂ। ਇਸ ਤਰ੍ਹਾਂ ਇੱਕ ਕਨਾਲ ਦਾ ਸਾਡੇ ਮਾਡਲ ਆ ਫਰੂਟਾਂ ਸਬਜ਼ੀ ਫਲਾਂ ਦਾ, ਉਹ ਤੁਸੀਂ ਅਪਣਾ ਸਕਦੇ ਹੋ ਤਾਂ ਕਿ ਸਾਰਾ ਸਾਲ ਫਲ ਸਾਡੇ ਕੋਲ ਆਪਦੇ ਹੋਣ, ਕੋਈ ਬਿਨਾਂ ਸਪਰੇਆਂ ਤੋਂ, ਬਿਨਾਂ ਦਵਾਈਆਂ ਤੋਂ, ਬਿਨਾਂ ਜ਼ਹਿਰਾਂ ਤੋਂ ਅਸੀਂ ਉਹ ਆਪਦੇ ਘਰੇ ਫਲ ਪੈਦਾ ਕਰ ਸਕਦੇ ਹਾਂ।
0: ਕਿਸਾਨ ਵੀਰੋ, ਸਾਨੂੰ ਵੀ ਘੱਟੋ ਘੱਟ ਆਪਣੀਆਂ ਘਰੇਲੂ ਲੋੜਾਂ ਮੁਤਾਬਕ ਜਿੰਨੇ ਕੁ ਫਲ ਦੀ ਸਾਨੂੰ ਲੋੜ ਹੁੰਦੀ ਹੈ ਆਪਣੇ ਘਰ ਦੇ ਵਿੱਚ, ਜਿਹੜਾ ਸਾਨੂੰ ਸਾਰਾ ਸਾਲ ਫਲ ਪ੍ਰਾਪਤ ਹੁੰਦਾ ਰਹੇ, ਇੰਨੇ ਕੁ ਬੂਟੇ ਸਾਨੂੰ 2-4 ਬੂਟੇ, 10 ਬੂਟੇ ਆਪਣੇ ਖੇਤ ਦੇ ਵਿੱਚ, ਆਪਣੀ ਮੋਟਰ ਦੇ ਉੱਤੇ, ਕਿਸੇ ਵੀ ਖਾਲੀ ਥਾਂ ਦੇ ਉੱਤੇ ਜਾਂ ਆਪਣੇ ਘਰ ਦੇ ਵਿੱਚ ਜ਼ਰੂਰ ਲਗਾ ਲੈਣੇ ਚਾਹੀਦੇ ਨੇ। ਜਦੋਂ ਅਸੀਂ ਰੇਹੜੀ ਵਾਲਿਆਂ ਤੋਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਮਾਲੀ ਤੁਰੇ ਫਿਰਦੇ ਨੇ ਉਹਨਾਂ ਤੋਂ ਬੂਟੇ ਲੈ ਕੇ ਲਗਾਉਂਦੇ ਹਾਂ, ਨਾ ਤਾਂ ਉਹ ਬੂਟਾ ਢੰਗ ਤਰੀਕੇ ਦੇ ਨਾਲ ਲਗਾਇਆ ਜਾਂਦਾ ਹੈ ਔਰ ਨਾ ਹੀ ਉਹ ਬੂਟਾ ਵਧੀਆ ਕੁਆਲਿਟੀ ਦਾ ਹੁੰਦਾ ਹੈ। ਜੇਕਰ ਤੁਸੀਂ ਵਧੀਆ ਕੁਆਲਿਟੀ ਦੇ ਬੂਟੇ ਲੈਣੇ ਨੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮਾਂ ਤੋਂ ਹੀ ਲੈਣੇ ਚਾਹੀਦੇ ਨੇ ਜਾਂ ਫਿਰ ਕਿਸੇ ਚੰਗੀ ਨਰਸਰੀ ਤੋਂ ਬੂਟੇ ਲੈ ਕੇ ਆਪਣੇ ਘਰ ਦੇ ਵਿੱਚ ਲਗਾਉਣੇ ਚਾਹੀਦੇ ਨੇ, ਕਿਉਂਕਿ ਇੱਕ ਬੂਟਾ ਪਾਲਣ ਦੇ ਉੱਤੇ 3-4 ਸਾਲ ਦੀ ਮਿਹਨਤ ਹੁੰਦੀ ਹੈ ਔਰ 3-4 ਸਾਲ ਬਾਅਦ ਜਦੋਂ ਸਾਨੂੰ ਫਲ ਨਹੀਂ ਪ੍ਰਾਪਤ ਹੁੰਦਾ ਫਿਰ ਸਾਡਾ ਮਨ ਅੱਕ ਜਾਂਦਾ, ਫਿਰ ਦੁਬਾਰਾ ਬੂਟਾ ਲੈਣ ਦਾ ਅਸੀਂ ਜਲਦੀ ਤਹੀਆ ਨਹੀਂ ਕਰਦੇ। ਇਹੀ ਕਾਰਨ ਹੁੰਦਾ ਕਿ ਅਸੀਂ ਆਪਣੇ ਘਰ ਦੇ ਵਿੱਚ ਹਾਲੇ ਤੱਕ ਵੀ ਫਲ ਨਹੀਂ ਪੈਦਾ ਕਰ ਸਕੀ। ਪਹਿਲਾਂ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ, ਇੱਕ ਦੋ ਬੂਟੇ ਖਰਾਬ ਵੀ ਹੋ ਜਾਂਦੇ ਨੇ, ਮੌਸਮ ਕਰਕੇ ਵੀ ਖਰਾਬ ਹੋ ਜਾਂਦੇ ਨੇ, ਕੁਝ ਸਾਡੀਆਂ ਗਲਤੀਆਂ ਕਰਕੇ ਵੀ ਖਰਾਬ ਹੋ ਜਾਂਦੇ ਨੇ, ਪਰ ਛੇਤੀ ਹਾਰ ਨਹੀਂ ਮੰਨਣੀ ਚਾਹੀਦੀ। 2-4 ਬੂਟੇ ਲਗਾਵਾਂਗੇ, 10 ਬੂਟੇ ਲਗਾਵਾਂਗੇ ਆਪਣੇ ਘਰ ਦੇ ਵਿੱਚ ਔਰ ਜਦੋਂ ਸਾਰੇ ਕਿਸਾਨ ਇੱਦਾਂ ਕਰਨ ਲੱਗ ਜਾਣਗੇ ਤਾਂ ਸਾਨੂੰ ਬਾਜ਼ਾਰ ਦੇ ਵਿੱਚੋਂ ਫਲ ਲੈਣ ਦੀ ਲੋੜ ਨਹੀਂ ਪਏਗੀ, ਅਸੀਂ ਆਪਣੀਆਂ ਘਰੇਲੂ ਲੋੜਾਂ ਮੁਤਾਬਕ ਘਰ ਦਾ ਫਲ ਪੈਦਾ ਕਰ ਸਕਦੇ ਹਾਂ। ਇਸ ਤੋਂ ਬਿਨਾਂ ਜਿਹੜੇ ਕਿਸਾਨ ਵੀਰ ਵੱਡੇ ਪੱਧਰ 'ਤੇ ਬਾਗਵਾਨੀ ਕਰਨਾ ਚਾਹੁੰਦੇ ਨੇ, ਬਾਗ ਲਗਾਉਣਾ ਚਾਹੁੰਦੇ ਨੇ, ਬਹੁਤ ਸਾਰੀਆਂ ਗੌਰਮੈਂਟ ਦੀਆਂ ਸਕੀਮਾਂ ਵੀ ਨੇ, ਸਬਸਿਡੀ ਵੀ ਦਿੱਤੀ ਜਾਂਦੀ ਹੈ ਫਲਦਾਰ ਬੂਟਿਆਂ ਦੇ ਉੱਤੇ ਔਰ ਸਬਸਿਡੀ ਮਿਲਦੀ ਵੀ ਹੈ ਕਿਸਾਨ ਵੀਰਾਂ ਨੂੰ ਜਿਹੜੇ ਵੱਡੇ ਪੱਧਰ 'ਤੇ ਬਾਗ ਲਗਾਉਂਦੇ ਨੇ। ਇਸ ਦੇ ਲਈ ਤੁਸੀਂ ਆਪਣੇ ਕਿਸੇ ਵੀ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਮਾਹਿਰਾਂ ਦੇ ਨਾਲ ਸਲਾਹ ਕਰ ਸਕਦੇ ਹੋ, ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ ਜਿੱਥੋਂ ਤੁਹਾਨੂੰ ਲੋੜੀਂਦੀ ਅਤੇ ਵਧੀਆ ਜਾਣਕਾਰੀ ਮਿਲੇਗੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਨ ਡਾਕਟਰ ਜਗਦੇਵ ਸਿੰਘ, ਰਿਟਾਇਰਡ ਜੁਆਇੰਟ ਡਾਇਰੈਕਟਰ ਬਾਗਵਾਨੀ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਵਧੀਆ ਜਾਣਕਾਰੀ ਕਿਸਾਨ ਵੀਰਾਂ ਦੇ ਨਾਲ ਸਾਂਝੀ ਕੀਤੀ ਔਰ ਉਮੀਦ ਕਰਦੇ ਹਾਂ ਕਿ ਕਿਸਾਨ ਵੀਰ ਵੀ ਇਸ ਦਾ ਭਰਪੂਰ ਲਾਹਾ ਲੈਣਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ ਤੁਹਾਡਾ ਵੀ ਬਹੁਤ, ਰਣਵੀਰ ਜੀ, ਥੈਂਕ ਯੂ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 6:20 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ ਅਤੇ ਸ਼ਾਮੀ 6:30 ਵਜੇ ਤੋਂ ਰਾਤ 10:45 ਤੱਕ ਤੁਸੀਂ ਸੁਣੋਗੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2024

26 ਅਧੀਨ ਲੀਡਸ ਇੰਗਲੈਂਡ ਦੇ ਹੌਡਿੰਗਲੀ ਸਟੇਡੀਅਮ ਵਿੱਚ ਭਾਰਤ ਤੇ ਨੀਦਰਲੈਂਡ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਸਿੱਧਾ ਪ੍ਰਸਾਰਣ। ਇਸ ਤੋਂ ਇਲਾਵਾ ਸਾਡੇ ਬਾਕੀ ਜਿੰਨੇ ਵੀ ਪ੍ਰੋਗਰਾਮ ਨੇ ਉਹ ਅੱਜ ਤੁਸੀਂ ਨਿਊਜ਼ ਔਨ AIR ਐਪ 'ਤੇ ਸੁਣੋਗੇ। ਇਸ ਦੇ ਨਾਲ ਹੀ ਖਬਰਾਂ ਦੋਵੇਂ ਹੀ ਪਲੇਟਫਾਰਮਸ ਦੇ ਉੱਪਰ 100.2 MHz ਅਤੇ ਨਿਊਜ਼ ਔਨ AIR ਐਪ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸ਼ਾਮੀ 6:30 ਵਜੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਵਕਿਓਰ ਲੈ ਕੇ ਹਾਜ਼ਰ ਹੋਵਾਂਗੇ ਅਤੇ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸੱਤ ਵੱਜ ਕੇ 10 ਮਿੰਟ 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਦੋ ਭਾਸ਼ਾਈ ਪ੍ਰੋਗਰਾਮ। ਅਤੇ 7:45 'ਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਤੁਸੀਂ ਸਾਨੂੰ ਸਾਡੇ ਸਟੂਡੀਓ ਨੰਬਰ 01752280494 'ਤੇ ਫੋਨ ਕਰਕੇ ਆਪਣਾ ਕੋਈ ਵੀ ਫਰਮਾਇਸ਼ੀ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਅਤੇ ਰਾਤੀਂ 8:15 'ਤੇ ਪ੍ਰੋਗਰਾਮ ਮਹਿਕ ਮਾਲਵੇ ਦੀ ਲੈ ਕੇ ਹਾਜ਼ਰ ਹੋਵਾਂਗੇ। ਰਾਤੀਂ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ ਅਤੇ 9 ਵਜੇ ਤੋਂ 10 ਵਜੇ ਤੱਕ ਤੁਸੀਂ ਸੁਣੋਗੇ ਸਾਡੀ ਕੌਮੀ ਸੇਵਾ ਵਿਵਿਧ ਭਾਰਤੀ ਤੋਂ ਪ੍ਰਸਾਰਣ। ਰਾਤੀਂ 10:02 'ਤੇ ਪੰਜਾਬੀ ਗੀਤਾਂ ਦੀ ਮਹਿਕ ਨਾਲ ਭਰਪੂਰ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ। ਅਤੇ ਰਾਤੀਂ 10:30 ਪੁਰਾਣੇ ਹਿੰਦੀ ਫਿਲਮੀ ਗੀਤਾਂ ਦੀ ਮਿਠਾਸ ਨਾਲ ਭਰਪੂਰ ਪ੍ਰੋਗਰਾਮ ਰਜਨੀਗੰਧਾ ਪੇਸ਼ ਕਰਾਂਗੇ। ਅਖੀਰ ਦੇ ਵਿੱਚ ਰਾਤੀਂ 11 ਵਜੇ ਤੁਸੀਂ ਸੁਣੋਗੇ ਹਿੰਦੀ ਮੇਂ ਸਮਾਚਾਰ ਅਤੇ ਨਿਊਜ਼ ਇਨ ਇੰਗਲਿਸ਼ ਸਾਡੇ ਦਿੱਲੀ ਕੇਂਦਰ ਤੋਂ। ਇਹ ਸੀ ਸਾਡੀ ਅੱਜ ਦੀ ਸਭਾ ਦੇ ਰਹਿੰਦੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ।

ਦੋਸਤੋ ਆਓ ਹੁਣ ਸੁਣਦੇ ਹਾਂ ਫਨਾ ਫਿਲਮ ਦਾ ਇਹ ਗੀਤ ਦੇਸ਼ ਰੰਗੀਲਾ, ਜਿਸਨੂੰ ਆਵਾਜ਼ ਦਿੱਤੀ ਹੈ ਮਹਾਲਕਸ਼ਮੀ ਅਈਅਰ ਨੇ। ਗੀਤ ਦੇ ਬੋਲ ਲਿਖੇ ਨੇ ਪ੍ਰਸੂਨ ਜੋਸ਼ੀ ਨੇ ਅਤੇ ਸੰਗੀਤਬੱਧ ਕੀਤਾ ਹੈ ਜਤਿਨ ਲਲਿਤ ਨੇ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।

0: ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇੱਕ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਾਤਕਰ ਨੇ ਖੁਲਾਸਾ ਕੀਤਾ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਕਰੀਬ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ। ਸ਼੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ, ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਕੀਆਂ ਕਾਇਮ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅੱਜ ਲੀਡਸ ਦੇ ਹੈਡਿੰਗਲੇ ਵਿੱਚ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿੱਚ ਨੀਦਰਲੈਂਡ ਖਿਲਾਫ ਖੇਡੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ PMVBRY ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ ਭਰ ਦੇ ਸਾਰੇ 200 ਸਥਾਨਾਂ ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ, ਜਿੱਥੇ ਲਾਭ ਦੀ ਵੰਡ ਵੀ ਹੋਏਗੀ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਲਾਭ ਦੀ ਵੰਡ ਚੰਡੀਗੜ੍ਹ EPFO ਦਫ਼ਤਰ ਵਿੱਚ ਵੀ ਕੀਤੀ ਜਾਏਗੀ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਕਿ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸੰਬੰਧੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਹੈ। ਇਸ ਯੋਜਨਾ ਨੇ ਪਹਿਲਾਂ ਹੀ ਦੇਸ਼ ਭਰ ਵਿੱਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕੀਤੀ ਹੈ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ NCW ਦੇ ਚੇਅਰਪਰਸਨ ਵਿਜੇ ਰੈਦਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਕਰੀਬ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀ ਦੀ ਵੱਧ ਰਹੀ ਚੁਣੌਤੀ ਏ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦਿਆਂ ਉਨ੍ਹਾਂ ਨੇ ਤਿਆਗੀਆਂ ਔਰਤਾਂ ਦੇ ਇਸ ਉਪਲਬਧ ਅੰਕੜਿਆਂ ਦਾ ਹਵਾਲਾ ਦਿੱਤਾ ਅਤੇ ਇਨ੍ਹਾਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਕੁੜੀਆਂ ਅਤੇ ਔਰਤਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਵੱਧ ਰਹੀ ਚੁਣੌਤੀ ਅਤੇ ਇਸ ਉਭਰ ਰਹੀ ਸਮਾਜਿਕ ਚਿੰਤਾ ਨੂੰ ਹੱਲ ਕਰਨ ਲਈ ਕੇਂਦਰਿਤ ਦਖਲਅੰਦਾਜ਼ੀ ਦੀ ਜ਼ਰੂਰਤ ਤੇ ਚਰਚਾ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ MLA ਹੋਸਟਲ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਏ। ਇਸ ਸਬੰਧ ਵਿੱਚ ਸਬੰਧਿਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਵਿਰਾਸਤੀ ਵਸਤਾਂ ਦੀ ਦੇਖ ਰੇਖ ਕੌਣ ਕਰ ਰਿਹਾ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਪੀਕਰ ਸੰਧਵਾ ਨੇ ਕਿਹਾ ਕਿ ਇਸ ਅਪਰਾਧ ਨੂੰ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਇਹ ਕਾਰਵਾਈ 4 ਜੂਨ ਨੂੰ ਸ਼ਿਕਾਗੋ ਵਿੱਚ ਚੰਡੀਗੜ੍ਹ ਦੇ ਪੰਜਾਬ MLA ਹੋਸਟਲ ਤੋਂ ਬਿਨਾਂ ਸਰਕਾਰ ਦੀ ਜਾਣਕਾਰੀ ਦੇ $72,720 ਭਾਵ 59 ਲੱਖ ਰੁਪਏ ਤੋਂ ਵੱਧ ਦੀਆਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਨਿਵੇਂ ਸਟੂਲ ਦੇ ਸੈੱਟ ਦੀ ਨਿਲਾਮੀ ਸੰਬੰਧੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੀਤੀ ਗਈ ਏ। ਇਹ ਵਿਰਾਸਤੀ ਫਰਨੀਚਰ ਵਸਤਾਂ ਆਰਕੀਟੈਕਟ ਲੇ ਕੋਰਬੂਸੀਅਰ ਅਤੇ ਪੀਏਰੇ ਜਿਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਸਨ ਜਦੋਂ ਚੰਡੀਗੜ੍ਹ ਬਣਾਇਆ ਜਾ ਰਿਹਾ ਸੀ। ਪੰਜਾਬ ਦੇ ਖਜ਼ਾਨਾ ਤੇ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਈਲ ਐਲਕੋਹਲ ਮੈਥਾਨੋਲ ਤੇ ਪਾਬੰਦੀ ਲਾਉਣ ਲਈ ਤੁਰੰਤ ਅਤੇ ਫੈਸਲਾਕੁਨ ਕਦਮ ਚੁੱਕਣ ਦੀ ਅਪੀਲ ਕੀਤੀ ਏ। ਉਨ੍ਹਾਂ ਨੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਅਤੇ ਭਵਿੱਖ ਵਿੱਚ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਨੂੰ ਰੋਕਣ ਲਈ ਇੱਕ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਖਜ਼ਾਨਾ ਮੰਤਰੀ ਨੇ ਅੱਜ ਇਹ ਵਿਚਾਰ ਆਬਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ DK ਤਿਵਾੜੀ ਤੇ ਆਬਕਾਰੀ ਤੇ ਕਰ ਕਮਿਸ਼ਨਰ ਜਿਤੇਂਦਰ ਜੋਰਵਾਲ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਮਨੁੱਖੀ ਜਾਨਾਂ ਦੀ ਰਾਖੀ ਲਈ ਜ਼ਰੂਰੀ ਕੇਂਦਰੀ ਦਖਲਅੰਦਾਜ਼ੀ ਦੀ ਮੰਗ ਕਰਦਿਆਂ ਮੰਤਰੀ ਨੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਹੱਤਵਪੂਰਨ ਜਨਤਕ ਸੁਰੱਖਿਆ ਮੁੱਦੇ ਤੇ ਪਹਿਲਾਂ ਭੇਜੇ ਗਏ ਉੱਚ ਪੱਧਰੀ ਪੱਤਰ ਵਿਹਾਰ ਦੇ ਸਬੰਧ ਵਿੱਚ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕਰਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ X ਹੈਂਡਲ ਹੈ @AIR ਜਲੰਧਰ। श्री अमरनाथ जी यात्रा कुछ दिनों विच शुरू होने वाली है ते पठानकोट पुलिस पूरी तरह चौकस ते हाई अलर्ट ते है। यात्रा दौरान सुरक्षा प्रबंधा नु मजबूत करन अते किसी भी अणसुखावी घटना नु रोकन लई पठानकोट जिले के वख-वख इलाकियां विच विशेष पाल कार्रवाइयां चलाईयां जा रही ने। इस समय दौरान अंतरराजी चौकियों तो इलावा जिले के मुख चौराहियां मुख सड़कां बाजारां ते संवेदनशील स्थानां ते रेड अलर्ट चौकियां कायम कीतियां जा रही ने ते वाहनां ते लोकां दी पूरी तरह जांच कीती जा रही है। पुलिस जम्मू कश्मीर नाल लगती पंजाब सरहद ते 50 तों वध चौकियां कायम करके जम्मू कश्मीर तों आउण वाले वाहनां दी जांच कर रही है, जिस विच भारत पाकिस्तान सरहद ते पठानकोट खेत्र भी शामिल है। इस बारे खुलासा करदे होए डीएसपी सदर मुकाम आर के शर्मा ने कहा कि पंजाब पुलिस वल्लों श्री अमरनाथ जी यात्रा दे सुरक्षित अते शांतिपूर्ण संचालन नूं यकीनी बनाउण लई व्यापक सुरक्षा प्रबंध कीते जा रहे ने।
1: ਇਹ ਸ਼੍ਰੀ ਅਮਰਨਾਥ ਯਾਤਰਾ ਜੀ ਸ਼ੁਰੂ ਹੋਣ ਜਾ ਰਹੀ ਹੈ, ਉਸ ਸੰਬੰਧ 'ਚ ਰੈੱਡ ਅਲਰਟ ਅੱਜ ਲਗਾਇਆ ਗਿਆ ਵਾ, ਸਾਰੇ ਬਾਰਡਰ ਰੇਂਜ 'ਚ ਹੀ ਚੱਲ ਰਿਹਾ ਅਤੇ ਸਾਰੇ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ। ਯਾਤਰਾ ਵਾ ਇਹ ਸਹੀ ਤਰੀਕੇ ਨਾਲ ਸ਼ੁਰੂ ਹੋ ਕੇ ਅਤੇ ਸੰਪੰਨ ਸਹੀ ਤਰੀਕੇ ਨਾਲ ਹੋ ਜਾਵੇ, ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਮਾੜੇ ਅਨਸਰਾਂ ਨੂੰ ਇਹੋ ਹੀ ਹੈ ਮੈਸੇਜ ਵੀ ਉਹ ਸਾਡਾ ਇਲਾਕਾ ਛੱਡ ਜਾਣ, ਬਿਲਕੁਲ ਗਲਤ ਕੰਮ ਵੱਲ ਤੋਂ ਗੁਰੇਜ਼ ਕਰਨ ਅਤੇ ਮਾੜੇ ਅਨਸਰਾਂ ਉਹਨਾਂ ਦੇ ਖਿਲਾਫ਼ ਅਸੀਂ ਸਖ਼ਤ ਐਕਸ਼ਨ ਲਵਾਂਗੇ।
0: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ 'ਚ ਪਾਕਿਸਤਾਨੀ ਸੰਬੰਧ ਵਾਲੇ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਕਈ ਖਤਰਨਾਕ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 10 ਪਾਕਿਸਤਾਨੀ ਪਿਸਤੌਲ ਬਰਾਮਦ ਕੀਤੇ ਨੇ। ਡੀਆਈਜੀ ਬਾਰਡਰ ਰੇਂਜ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਹੋਰ ਖੁਫੀਆ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਤਹਿਤ ਇੱਕ ਵੱਡੇ ਗੈਂਗਸਟਰ ਅਤੇ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ 5 ਤੋਂ 6 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਤਾਰ ਵਿਦੇਸ਼ੀ ਤਾਕਤਾਂ ਅਤੇ ਗੈਂਗਸਟਰ ਨੈਟਵਰਕ ਨਾਲ ਜੁੜੇ ਹੋਏ ਸਾਹਮਣੇ ਆਏ ਨੇ। ਇਨ੍ਹਾਂ ਦੇ ISI ਨਾਲ ਸੰਬੰਧ ਹੋਣ ਦੀ ਵੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ,
2: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖਾਸ ਜਿਹੜੇ ਹੈਗੇ ਆ ਪਿਸਟਲ ਜਿਹੜੇ ਕਿ ਪਾਕਿਸਤਾਨ ਮੇਡ ਨੇ ਉਹ ਰਿਕਵਰ ਕੀਤੇ ਆ, ਔਰ ਕਈ ਮੁਕਦਮਿਆਂ ਦੇ ਵਿੱਚ ਜਿਹੜੇ ਸਸਪੀਸ਼ਨਲ ਕ੍ਰਾਈਮ ਹੋਏ ਉਹਨਾਂ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਸੋ ਇਹ ਇੰਟੈਰੋਗੇਸ਼ਨ ਦਾ ਅਗਲੀ ਤਫਤੀਸ਼ 'ਚ ਇਹਨਾਂ ਦੀਆਂ ਕੜੀਆਂ ਨੂੰ ਜੋੜਿਆ ਜਾ ਰਿਹਾ। ਫਰਦਰ ਜਿਹੜੀਆਂ ਸਾਡੀਆਂ ਰੇਡਿੰਗ ਪਾਰਟੀਜ਼ ਆ, ਵੀ ਆਰ ਔਨ ਦੀ ਜੋਬ, ਜਿਹੜੀਆਂ ਸਾਡੀਆਂ IB ਐਂਡ CID ਯੂਨਿਟਸ ਆ ਜਾਂ SSOC ਆ, ਉਹਨਾਂ ਦੇ ਨਾਲ ਇਨ ਕੋਆਰਡੀਨੇਸ਼ਨ ਅਸੀਂ ਸਾਰਾ ਇਹ ਵਰਕ ਕਰ ਰਹੇ ਹਾਂ ਔਰ ਇਹਨਾਂ ਤਫਤੀਸ਼ਾਂ ਨੂੰ ਅੱਗੇ ਲੈ ਕੇ।
0: ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ ਤਰਨ ਤਾਰਨ ਸਥਿਤ ਸ਼੍ਰੀ ਦਰਬਾਰ ਸਾਹਿਬ ਸਰਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਤਰਨ ਤਾਰਨ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਔਰਤਾਂ ਦੀ ਕ੍ਰਿਕਟ ਵਿੱਚ ਭਾਰਤ ਅੱਜ ਲੀਡਸ ਦੇ ਹੈਡਿੰਗਲੇ ਵਿੱਚ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿੱਚ ਨੀਦਰਲੈਂਡਸ ਖਿਲਾਫ਼ ਖੇਡੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ ਤੇ ਕਰਾਇਆ ਜਾਏਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਾਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਕਰੀਬ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨੀਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
3: FM ਬੈਂਡ ਰਾਹੀਂ 100.2 MHz 'ਤੇ ਤੁਸੀਂ ਸੁਣ ਰਹੇ ਹੋ T20 ਕ੍ਰਿਕਟ ਵਿਸ਼ਵ ਵਰਲਡ ਕੱਪ ਦਾ ਮੈਚ ਭਾਰਤ ਅਤੇ ਨੀਦਰਲੈਂਡਸ ਦੌਰਾਨ। ਵੈਨਿਊ ਹੈ ਇੰਗਲੈਂਡ ਦਾ ਹੋਡਿੰਗਲੀ ਸਟੇਡੀਅਮ।

0: ਨਿਊਜ਼ ਔਨ ਏਅਰ ਰਾਹੀਂ ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਰੋਤੇ, ਹੁਣ ਵੇਲਾ ਹੈ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵੇਬਗਿਓਰ ਦਾ, ਅਤੇ ਅੱਜ ਦਾ ਪ੍ਰੋਗਰਾਮ ਵੇਬਗਿਓਰ ਲੈ ਕੇ ਹਾਜ਼ਰ ਹਾਂ ਮੈਂ ਤਰੁਣ, ਅਤੇ ਮੇਰੇ ਨਾਲ ਨੇ ਮੇਰੇ ਸਾਥੀ
1: ਰਾਬਿੰਦੀਪ ਕੌਰ।
0: ਜੀ। ਸਰੋਤੇ, ਅੱਜ ਸ਼ੁਰੂਆਤ ਕਰਦੇ ਹਾਂ ਇੱਕ ਅਜਿਹੇ ਵਿਸ਼ੇ ਦੇ ਨਾਲ, ਜਾਂ ਕਹਿ ਦੇ ਇੱਕ ਅਜਿਹਾ ਵਿਚਾਰ ਹੈ ਜਿਹਦੀ ਅਕਸਰ ਜਿਹੜੀ ਮਹੱਤਤਾ ਹੈ ਉਹ ਹਰ ਦਹਾਕੇ ਬਾਅਦ, ਹਰ ਕੁਝ ਸਾਲਾਂ ਬਾਅਦ ਜਦ ਕੋਈ ਨਵੀਂ ਰਿਪੋਰਟ ਆ ਜਾਂਦੀ ਹੈ ਰੋਬਿਨ,
1: ਹਾਂਜੀ,
0: ਤਾਂ ਉਹਦੀ ਜਿਹੜੀ ਇੰਪੋਰਟੈਂਸ ਆ ਉਹਦੇ ਕਾਰਨ ਨੇ ਉਹਦੀ ਸਟੱਡੀ ਵੱਧਦੀ ਹੋ ਜਾਂਦੀ ਹੈ।
1: ਪਰ ਐਸਾ ਕਿਹੜਾ ਵਿਸ਼ਾ ਹੈ ਤਰੁਣ?
0: ਰੋਬਿਨ ਦੀ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈ ਵਰਲਡ ਡੇ ਟੂ ਕੰਬੈਟ ਡੈਜ਼ਰਟੀਫਿਕੇਸ਼ਨ ਐਂਡ ਡਰੋਟ, ਮਤਲਬ ਪੰਜਾਬੀ 'ਚ ਤਰਜਮਾ ਕਰੀਏ ਤਾਂ ਵਿਸ਼ਵ ਮਰੂਥਲੀਕਰਨ ਅਤੇ ਸੋਕਾ ਰੋਕਥਾਮ ਦਿਵਸ।
1: ਹਾਂਜੀ,
0: ਮਤਲਬ ਹਰ ਸਾਲ 17 ਜੂਨ ਨੂੰ ਅਸੀਂ ਜਿਹੜਾ ਦਿਨ ਹੈ ਮਨਾਉਂਦੇ ਹਾਂ। ਇਹ ਦਿਨ ਦਾ ਉਦੇਸ਼ ਮਾਰੂਥਲੀਕਰਨ ਯਾਨੀ ਕਿ ਡੈਜ਼ਰਟੀਫਿਕੇਸ਼ਨ ਨੂੰ, ਭੂਮੀ ਦੇ ਨਿਗਾਰ ਅਤੇ ਸੁੱਕੇ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕਤਾ ਪੈਦਾ ਕਰਨਾ।
1: ਹਾਂਜੀ,
0: ਇਹ ਦਿਵਸ 1994 ਦੇ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਇਹਦੇ ਵਿੱਚ ਇਹਦੀ ਕਨਵੈਨਸ਼ਨ ਕੀਤੀ ਗਈ, ਜਿਹਦੇ ਵਿੱਚ ਯਾਦ ਕੀਤਾ ਹੈ ਕਿ ਅਸੀਂ ਹਰ ਸਾਲ ਨੂੰ ਇਹ ਦਿਨ ਮਨਾਵਾਂਗੇ, ਅਤੇ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚ ਦੱਸਿਆ ਹੈ ਕਿ ਕਿਵੇਂ ਉਪਜਾਊ ਜ਼ਮੀਨ ਹੌਲੀ ਹੌਲੀ ਬੰਜਰ ਬਣ ਜਾਂਦੀ ਹੈ, ਜੰਗਲਾਂ ਦੀ ਕਟਾਈ ਨਾਲ, ਜਲਵਾਯੂ ਪਰਿਵਰਤਨ ਨਾਲ, ਮਿੱਟੀ ਦਾ ਕਟਾਅ, ਪਾਣੀ ਦੀ ਘਾਟ, ਜਾਂ ਕਹਿ ਦਈਏ ਜਿਹੜੇ ਕੁਦਰਤੀ ਸਰੋਤ ਜਿਹੜੇ ਸਰੋਤ ਨੇ ਉਹਨਾਂ ਦੇ ਘਟਾ ਦੇ ਕਾਰਨ ਜਿਹੜੀ ਸਮੱਸਿਆ ਵੱਧ ਰਹੀਆਂ ਨੇ, ਇਹਨਾਂ ਦੇ ਨਤੀਜੇ ਪੱਖੋਂ ਜਿਹੜੀ ਖੇਤੀ ਦਾ ਉਤਪਾਦਨ ਵੀ ਉਹ ਵੀ ਘਟਦਾ ਜਾ ਰਿਹਾ, ਖੁਰਾਕ ਸੁਰੱਖਿਆ ਦਾ ਖਤਰਾ ਪੈਦਾ ਹੋ ਰਿਹਾ, ਜੈਵ ਵਿਭਿੰਨਤਾ ਨੂੰ ਨੁਕਸਾਨ ਪਹੁੰਚ ਰਿਹਾ। ਜਦ ਬਹੁਤ ਅਸੀਂ ਸੁਣਦੇ ਹਾਂ ਵਰਡ ਕਿ ਜਿਹੜੀ ਬਾਇਓਲੋਜੀਕਲ ਡਾਇਵਰਸਿਟੀ ਆ ਉਹ ਘਟਦੀ ਜਾ ਰਹੀ ਹੈ, ਹੈ ਨਾ, ਜਿਹੜਾ ਪੰਛੀਆਂ ਦੀ ਜਿਹੜੀ ਤਾਦਾਦ ਆ ਉਹ ਘੱਟ ਰਹੀ ਹੈ, ਜਾਂ ਜਿੰਨੀਆਂ ਸਪੀਸੀਜ਼ ਨੇ ਸਪੀਸੀਜ਼ ਵੀ ਕਾਫੀ ਘੱਟ ਚੁੱਕੀਆਂ ਨੇ। ਇਹ ਦਿਵਸ ਮੌਕੇ ਸਰਕਾਰਾਂ, ਸੰਸਥਾਵਾਂ ਅਤੇ ਨਾਗਰਿਕਾਂ ਨੂੰ ਭੂਮੀ ਸੰਭਾਲ, ਵਨੀਕਰਨ, ਵਰਖ, ਜਲ ਸੰਭਾਲ, ਟਿਕਾਊ ਖੇਤਰੀ ਵਰਗੇ ਕਾਫੀ ਉਪਰਾਲੇ ਜਿਹੜੇ ਨੇ ਉਹ ਪ੍ਰੇਰਿਤ ਵੀ ਕੀਤੇ ਜਾਂਦੇ ਨੇ।
1: ਹਾਂਜੀ, ਅਤੇ ਮੈਨੂੰ ਲੱਗਦਾ ਕਿ ਇਹਦੇ ਕਾਰਨ ਇਹ ਆ ਕਿ ਜਿਹੜਾ ਮਿੱਟੀ ਖੁਰਦੀ ਹੈ ਨਾ, ਮਿੱਟੀ ਦੇ ਖੁਰਨ ਦੇ ਕਰਕੇ ਵੀ ਇਹ ਸਾਡਾ ਜਿਹੜਾ ਮਾਰੂਥਲੀਕਰਨ ਹੁੰਦਾ ਆ, ਅਤੇ ਜਿਹੜੇ ਪਾਣੀ ਦੀ ਕਮੀ ਆ, ਹੁਣ ਕੀ ਕਰਦੇ ਹਾਂ ਅਸੀਂ ਕਿ ਖੇਤੀ ਕਰਦੇ ਰਹਿੰਦੇ ਹਾਂ, ਤਾਂ ਉਹਦੇ ਨਾਲ ਕੀ ਆ ਜਿਹੜਾ ਪਾਣੀ ਘਟਦਾ ਜਾ ਰਿਹਾ ਹੈ ਨਾ, ਉਹ ਵੀ ਬਹੁਤ ਜਿਹੜਾ ਉਹਦੇ ਨਾਲ ਕਰਕੇ ਮਾਰੂਥਲੀਕਰਨ ਵੱਧਦਾ ਜਾ ਰਿਹਾ। ਅਤੇ ਹੋਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਅਸੀਂ ਦਿਨ ਪ੍ਰਤੀ ਦਿਨ ਰੁੱਖਾਂ ਦੀ ਕਟਾਈ ਕਰਦੇ ਜਾ ਰਹੇ ਹਾਂ, ਹੈ ਨਾ, ਅਤੇ ਜਿਹੜੇ ਨਵੇਂ ਰੁੱਖ ਲਗਾ ਵੀ ਰਹੇ ਹਾਂ, ਚਲੋ, ਪਰ ਉਹ ਉਸ ਹਿਸਾਬ ਨਾਲ ਇੰਨੇ ਵੱਡੇ ਨਹੀਂ ਹੋਏ ਜਿਹੜੇ ਕਿ ਅਸੀਂ ਕੱਟ ਰਹੇ ਹਾਂ, ਹੈ ਨਾ। ਅਤੇ ਜੇ ਬਾਕੀ ਹੋਰ ਗੱਲਾਂ ਕਰੀਏ ਤਾਂ ਜਿਹੜੀ ਕਿ ਅਸੀਂ ਜ਼ਮੀਨ ਦੀ ਵਰਤੋਂ ਕਰਦੇ ਹੀ ਜਾ ਰਹੇ ਹਾਂ, ਹੁਣ ਅਸੀਂ ਖੇਤੀ ਕਰਦੇ ਹਾਂ, ਤਾਂ ਉਸ ਟਾਈਮ ਪੀਰੀਅਡ ਖੇਤੀ ਕਰਨ ਤੋਂ ਬਾਅਦ ਕੁਛ ਟਾਈਮ ਜਿਹੜਾ ਹੁੰਦਾ ਆ ਉਹ ਸਾਨੂੰ ਰੁਕਣਾ ਹੁੰਦਾ ਆ, ਤਾਂ ਕਿ ਜਿਹੜੀ ਜ਼ਮੀਨ ਹੈ ਉਹ ਦੁਬਾਰਾ ਉਪਜਾਊ ਹੋ ਸਕੇ,
0: ਰਿਚਾਰਜ ਹੋ ਸਕੇ ਦੁਬਾਰਾ।
1: ਜੀ, ਪਰ ਅਸੀਂ ਕੀ ਕਰਦੇ ਹਾਂ ਕਿ ਦੁਬਾਰਾ ਖੇਤੀ ਕਰਦੇ ਹੀ ਰਹਿੰਦੇ ਹਾਂ, ਤਾਂ ਉਹ ਜਿਹੜੀ ਉਪਜਾਊ ਜ਼ਮੀਨ ਆ ਉਹ ਇੱਕ ਬੰਜਰ ਜ਼ਮੀਨ ਦੇ ਵਿੱਚ ਤਬਦੀਲ ਹੋ ਜਾਂਦੀ ਆ। ਅਤੇ ਹੁਣ ਅਸੀਂ ਇੱਕ ਜਿਹੜਾ ਸਾਡਾ ਗਰਾਊਂਡ ਵਾਟਰ ਲੈਵਲ ਹੈ, ਪਾਣੀ ਦਾ ਸਤਰ ਹੈ ਜਿਹੜਾ ਨੀਵਾਂ ਹੀ ਹੁੰਦਾ ਜਾ ਰਿਹਾ ਦਿਨ ਪ੍ਰਤੀ ਦਿਨ, ਅਤੇ ਸਾਨੂੰ ਲੋੜ ਹੈ ਕਿ ਕਿਤੇ ਨਾ ਕਿਤੇ ਅਸੀਂ ਉਹਨੂੰ ਥੋੜ੍ਹਾ ਸੰਭਾਲ ਕਰੀਏ, ਉਸ ਪਾਣੀ ਦੀ ਜਿਹੜੀ ਦੁਬਾਰਾ ਵਰਤੋਂ ਕਰੀਏ, ਰੀਯੂਜ ਕਰੀਏ ਪਾਣੀ ਦਾ, ਅਤੇ ਇਹ ਹੋਣਾ ਚਾਹੀਦਾ ਆ। ਅਤੇ ਇਸ ਦੇ ਨਾਲ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਈਏ, ਅਤੇ ਕਟਾਈ ਜਿਹੜੀ ਹੈ ਕਿ ਉਹਦੀ ਘਟਾਈਏ, ਮੈਨੂੰ ਲੱਗਦਾ ਆ।
0: ਜੀ ਬਿਲਕੁਲ, ਅਤੇ ਅਕਸਰ ਨਾ ਮੈਨੂੰ ਲੱਗਦਾ ਕੀ ਹੈ ਕਿ ਜਿਹੜੇ ਲੋਕ ਨੇ ਉਹ ਇਹ ਸੁਣ ਲੈਂਦੇ ਨੇ ਕਿ ਹਾਂ ਭਾਈ ਵੀ ਇਹ ਨੁਕਸਾਨ ਹੋ ਰਿਹਾ, ਨੁਕਸਾਨ ਹੋ ਰਿਹਾ, ਪਰ ਨੁਕਸਾਨ ਹੋ ਕਿੰਨਾ ਰਿਹਾ ਵੀ ਸਾਨੂੰ ਲੱਗਦਾ ਕਿ ਉਸ ਚੀਜ਼ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ। ਹੁਣ ਅਸੀਂ ਕਹਿ ਦਈਏ ਕਿ ਭਾਈ ਪਾਣੀ ਗੰਦਾ, ਹੈ ਨਾ, ਗੰਦਾ ਪਾਣੀ ਨਹੀਂ ਪੀਣਾ ਚਾਹੀਦਾ, ਪਰ
1: ਜੇ
0: ਜੇ ਅਸੀਂ ਕਹੀਏ ਵੀ ਹਾਂ ਵੀ ਉਹਦੇ ਨਾਲ ਜਿਹੜੀ ਬਿਮਾਰੀਆਂ ਲੱਗਣੀਆਂ ਜੇ ਉਹ ਦੱਸੀਏ, ਫਿਰ ਮੈਨੂੰ ਲੱਗਦਾ ਜ਼ਿਆਦਾ ਪ੍ਰਭਾਵ ਪੈਂਦਾ। ਅਤੇ ਅਗਰ ਗੱਲ ਕਰੀਏ ਕਿ ਇਹਦੇ ਹੋਰ ਪ੍ਰਭਾਵ ਕੀ ਨੇ, ਤਾਂ ਖੇਤੀ ਉਤਪਾਦਨ ਦੀ ਕਮੀ ਵੀ, ਜਿਹੜੀ ਖੇਤੀ ਸਾਨੂੰ ਮਿਲਦੀ ਹੈ ਜਿਹਨੂੰ ਅਸੀਂ ਉਤਪਾਦਨ ਕਰਦੇ ਹਾਂ, ਜਾਂ ਕਹਿ ਦਈਏ ਕਿ ਜਿਹਨੇ ਅਸੀਂ ਉਹਦੀ ਕਟਾਈ ਕਰਦੇ ਹਾਂ ਵੀ ਉਹਦੀ ਜਿਹੜੀ ਅਮਾਊਂਟ ਹੈ, ਜਾਂ ਕਹਿ ਦਈਏ ਕਿ ਜਿਸ ਝੋਨਾ ਜਿੰਨਾ ਲੱਗਦਾ ਜਿੰਨੀ ਉਹਦੀ ਹੁੰਦੀ ਹੈ ਵੀ ਉਹੀ ਘਟਦਾ ਜਾਂਦਾ।
1: ਹਾਂਜੀ,
0: ਭੋਜਨ ਸੁਰੱਖਿਆ ਨੂੰ ਖਤਰਾ, ਸਭ ਤੋਂ ਵੱਡਾ ਤਾਂ ਇਹੀ ਹੈ ਵੀ ਸਾਡੀ ਫੂਡ ਸਿਕਿਉਰਿਟੀ ਨਹੀਂ ਹੋਊਗੀ ਜੇ ਮਤਲਬ ਧਰਤੀ ਹੀ ਉਪਜਾਊ ਨਹੀਂ ਰਹੀ, ਸੋਕਾ ਹੀ ਰਹਿ ਗਿਆ, ਫਿਰ ਤਾਂ ਮਤਲਬ ਖਾਣਾ ਹੀ ਕੀ ਹੈ ਫਿਰ ਅਸੀਂ, ਹੈ ਨਾ। ਅਤੇ ਪਾਣੀ ਦੀ ਕਮੀ, ਗਰਾਊਂਡ ਵਾਟਰ ਰਿਚਾਰਜ ਹੀ ਨਹੀਂ ਹੋਣਾ, ਮਤਲਬ ਸਭ ਤੋਂ ਵੱਡਾ ਗੱਲ ਕਮੀ ਇਹ ਹੈ। ਮਤਲਬ ਭਾਰਤ ਨੂੰ ਤਾਂ UN ਨੇ 1995 ਦੇ ਵਿੱਚ ਜਿਹੜਾ ਅਲਰਟ ਦਿੱਤਾ ਸੀ ਕਿ ਪੰਜਾਬ ਵਾਲਾ ਜਿਹੜਾ ਏਰੀਆ ਉਹ ਰੈੱਡ ਅਲਰਟ 'ਚ ਜਾ ਰਿਹਾ 1995 ਤੋਂ।
1: ਜੀ,
0: ਅਤੇ ਗਰਾਊਂਡ ਵਾਟਰ ਰਿਚਾਰਜ ਹੋਣ ਦੀ, ਕਿਉਂਕਿ ਅਸੀਂ ਦੇਖਦੇ ਹਾਂ ਸੜਕਾਂ ਬਣ ਰਹੀਆਂ, ਵਾਹ ਜੀ ਵਾਹ, ਮਤਲਬ ਹਰ ਚੀਜ਼ ਬਣ ਰਹੀ ਹੈ, ਵਾਹ ਜੀ ਵਾਹ, ਮਤਲਬ ਵੱਡੀ ਵੱਡੀ ਬਿਲਡਿੰਗਸ ਬਣ ਰਹੀਆਂ, ਡਿਵੈਲਪਮੈਂਟ ਹੋ ਰਹੀ ਹੈ,
1: ਜੀ,
0: ਪਰ ਜਿਹੜੀ ਉਹ ਡਿਵੈਲਪਮੈਂਟ ਹੈ ਕਿ ਉਹ ਸਸਟੇਨੇਬਲ ਹੈ ਕਿ ਨਹੀਂ, ਮਤਲਬ ਸਸਟੇਨੇਬਲ ਦਾ ਮਤਲਬ ਕਿ ਉਹ ਤੁਹਾਡੇ ਇਨਵਾਇਰਮੈਂਟ 'ਤੇ, ਤੁਹਾਡਾ ਕਹਿ ਸਕੀਏ ਕਿ ਜਿਹੜੀ ਤੁਹਾਡੇ ਆਲੇ ਦੁਆਲੇ ਕੁਦਰਤ ਜਿਹੜੀ ਵੱਸ ਰਹੀ ਹੈ ਕਿ ਉਹਦੇ ਲਈ ਕਿਤੇ ਘਾਤਕ ਤਾਂ ਨਹੀਂ।
1: ਇਹ ਤਾਂ ਹੈ ਤਰੁਣ, ਪਰ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ, ਹੈ ਨਾ, ਅਸੀਂ ਜੋ ਖੇਤੀ ਕਰਦੇ ਹਾਂ, ਫਿਰ ਅਸੀਂ ਝੋਨਾ ਬਹੁਤ ਜ਼ਿਆਦਾ ਬੀਜਦੇ ਹਾਂ, ਉਹਦੇ ਕਰਕੇ ਕਿ ਐਸੀਆਂ ਫਸਲਾਂ ਸਾਨੂੰ ਉਗਾਉਣੀਆਂ ਚਾਹੀਦੀਆਂ ਕਿ ਜਿਹੜੀਆਂ ਫਸਲਾਂ 'ਤੇ ਘੱਟ ਪਾਣੀ ਦੀ ਵਰਤੋਂ ਹੋਵੇ।
0: ਜੀ, ਰੇਹਾਂ ਸਪਰੇਆਂ ਦੀ ਵੀ ਜਿਹੜੀ ਹੈ ਜਿਹੜੀ ਮਾਤਰਾ ਸਾਨੂੰ ਬਹੁਤ ਸੋਚ ਵਿਚਾਰ ਕੇ ਜਿਹੜਾ ਵਰਤਣੀ ਚਾਹੀਦੀ, ਕਿਉਂਕਿ ਅੰਤਰ ਵਿੱਚ ਜਾਣੀ ਤਾਂ ਉਹ ਲੋਕ ਕਹਿੰਦੇ ਆ ਜੇ ਅਸੀਂ ਨਹੀਂ ਖਾਂਦੇ ਅਸੀਂ ਤਾਂ ਜਾ ਕੇ ਵੀ ਚੱਕੀ 'ਤੇ ਜਾਂਦੇ ਹਾਂ, MP ਦੀ ਕਣਕ ਲਿਆਉਂਦੇ ਹਾਂ, ਅਸੀਂ ਕਿਹੜਾ ਪੰਜਾਬ ਦੀ ਵਰਤਦੇ ਹਾਂ, ਉਹ ਭਲੇ ਲੋਕੋ ਜਦ ਹਵਾ ਚੱਲਦੀ ਹੈ ਆਸੇ ਪਾਸੇ ਜਾਂਦੇ ਤਾਂ ਸਾਹ 'ਚ ਤੁਹਾਡੇ ਹੀ ਨੇ, ਜਿਹੜਾ ਉਹ ਪਾਣੀ ਜਾ ਰਿਹਾ ਉਹ ਤਾਂ ਤੁਸੀਂ ਬੋਰ ਨਾਲ ਹੀ ਕੀਤਾ ਹੋਇਆ, ਤਾਂ
1: ਹਾਂਜੀ
0: ਇਹ ਵੀ ਸਾਨੂੰ ਜਿਹੜਾ ਵੀ ਇੰਨਾ ਪਤਾ ਹੋਣਾ ਚਾਹੀਦਾ। ਅਤੇ ਗੱਲ ਕਰੀਏ ਕਿ ਲੋਕਾਂ ਦਾ ਪਲਾਇਨ ਵੀ ਬਹੁਤ ਹੋ ਰਿਹਾ, ਬਹੁਤ ਜਿਹੜੇ ਮਤਲਬ ਦੇਖਣ ਨੂੰ ਮਿਲਦੇ, ਅਸੀਂ ਅਕਸਰ ਰਾਜਸਥਾਨ 'ਚ ਪਹਿਲਾਂ ਸੁਣਦੇ ਹੁੰਦੇ ਸੀ ਭਾਈ ਵੀ ਉੱਥੇ ਇੱਕ ਬਾਉਲੀ ਸੀ, ਇੱਕ ਮਤਲਬ ਪਿੰਡ ਦੇ ਵਿੱਚ, ਉਹ ਬਾਉਲੀ ਸੁੱਕ ਗਈ ਹੁਣ ਉੱਥੇ ਹੈ ਨਹੀਂ, ਤਾਂ ਉਹ ਸਾਰਾ ਪਿੰਡ ਹੈ ਕਿਸੇ ਹੋਰ ਪਿੰਡ 'ਚ ਜਾ ਰਿਹਾ, ਇੱਥੇ ਪਾਣੀ ਦਾ ਕੂਆ ਬਚਿਆ ਹੋਇਆ ਜਾਂ
1: ਹਾਂਜੀ
0: ਪਾਣੀ ਦੀ ਬਾਉਲੀ ਬਚੀ ਹੋਈ ਹੈ, ਤਾਂ ਜਿਹੜੇ ਇਹ ਚੀਜ਼ਾਂ ਨੇ, ਹਾਲਾਂਕਿ ਪੰਜਾਬ 'ਚ ਸਾਨੂੰ ਲੱਗਦਾ ਕਿ ਨਹੀਂ ਐਵੇਂ ਥੋੜ੍ਹੀ ਹੁੰਦਾ, ਪਰ ਭਾਈ ਹੋ ਰਿਹਾ ਹੁੰਦਾ ਹੈ, ਹਾਲਾਂਕਿ ਪਿਛਲੇ ਸਾਲ ਪਹਿਲੀ ਵਾਰ ਹਿਮਾਚਲ ਦੇ ਵਿੱਚ ਜਿਹੜਾ ਬਲੈਕਆਊਟ ਡੇ ਵੀ ਦੇਖਣ ਨੂੰ ਮਿਲਿਆ ਵੀ ਜਿੱਥੇ ਉਹਨਾਂ ਨੂੰ ਪਾਣੀ ਹੀ ਨਹੀਂ ਮਿਲਿਆ, ਵੀ ਉਹ ਦਿਨਾਂ ਦੇ ਵਿੱਚ ਜਿੱਥੇ ਮੀਂਹ ਨਹੀਂ ਪੈਂਦੇ ਗਰਾਊਂਡ ਵਾਟਰ ਰੀਚਾਰਜ ਨਹੀਂ ਹੋਇਆ, ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਡੂੰਘਾਈ ਕਰਨੀ ਪੈਂਦੀ ਹੈ ਸਾਰੇ ਪਹਾੜ ਤੋਂ ਕਰਨੀ ਪੈਂਦੀ ਹੈ, ਫਿਰ ਉਹ ਗਰਾਊਂਡ ਲੈਵਲ 'ਤੇ ਆਉਂਦੇ ਨੇ ਅਤੇ ਫਿਰ ਉਸ ਤੋਂ ਥੱਲੇ ਆਉਂਦੇ ਨੇ,
1: ਹਾਂਜੀ
0: ਤਾਂ ਉਹਨਾਂ ਲਈ ਡੂੰਘਾਈ ਹੋਰ ਵੱਧ ਜਾਂਦੀ ਹੈ, ਅਤੇ ਬਹੁਤ ਜਿਹੜੇ ਇਹਦੇ ਪ੍ਰਭਾਵ ਨੇ ਬਹੁਤ ਜ਼ਿਆਦਾ ਨੇ, ਸਾਨੂੰ ਲੱਗਦਾ ਕਿ ਨਹੀਂ ਕੀ ਹੀ ਜਾਏਗਾ, ਪਰ ਨਹੀਂ, ਜਿਹੜੇ ਇਹਦੇ ਨੁਕਸਾਨ ਨੇ ਬਹੁਤ ਜ਼ਿਆਦਾ ਨੇ, ਅਤੇ ਸਾਨੂੰ ਜਿਹੜਾ ਅਕਸਰ ਜੰਗਲਾਂ ਦੀ ਸੁਰੱਖਿਆ ਲਈ, ਪਾਣੀ ਦੀ ਸੰਭਾਲ ਲਈ, ਟਿਕਾਊ ਖੇਤੀ ਲਈ, ਜੇ ਕਹਿ ਦਈਏ ਕਿ ਉਪਜਾਊ ਸ਼ਕਤੀ ਨੂੰ ਬਣਾਉਣ ਲਈ ਸਰੋਤਿਆਂ ਦੀ ਰੱਖਿਆ ਕਰਨਾ ਸਾਡਾ ਸਭ ਤੋਂ ਸਾਂਝੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਜਿਹੜੀ ਲੈਗਸੀ ਕੁਦਰਤ ਦੀ, ਜਾਂ ਕਹਿ ਦਈਏ ਕਿ ਜੋ ਸਾਨੂੰ ਵਿਰਾਸਤ ਮਿਲੀ ਹੈ ਉਹ ਅਸੀਂ ਅੱਗੇ ਵੀ ਦੇਣੀ, ਸਾਡਾ ਹੱਕ ਹੈ, ਕਹਿ
1: ਜੀ
0: ਦਈਏ ਕਿ ਸਾਡਾ ਫਰਜ਼ ਹੈ ਜੀ। ਸਰੋਤਿਓ, ਅਤੇ ਆਓ ਵੱਧਦੇ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਪਹਿਲੇ ਗੀਤ ਵੱਲ, ਇੱਕ ਵਕਫੇ ਤੋਂ ਬਾਅਦ।
2: ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98 151 0 11 48, 98 880 2848।

0: ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
1: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
0: ਲੈ ਕੁੜੇ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
1: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
0: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
1: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
2: ਪਾਣੀ ਬਚਾਓ, ਧਰਤੀ ਬਚਾਓ।
3: ਤਰੁਣ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਿਹੜਾ ਕਿ ਗੁਲਮੋਹਰ ਖਿੜਿਆ ਹੋਇਆ ਹੈ ਨਾ, ਅਤੇ ਜਦੋਂ ਅੱਜ ਮੈਂ ਆ ਰਹੀ ਸੀਗੀ ਨਾ ਤਾਂ ਮੈਂ ਦੇਖਿਆ ਕਿ ਧਰਤੀ 'ਤੇ ਜਿਹੜੇ ਗੁਲਮੋਹਰ ਦੇ ਫੁੱਲ ਹੈ ਉਹ ਐਵੇਂ ਖਿੜੇ ਹੋਏ ਸੀਗੇ, ਖਿਲਰੇ ਹੋਏ ਸੀ ਅਤੇ ਬੜੇ ਸੋਹਣੇ ਲੱਗ ਰਹੇ ਸੀਗੇ, ਅਤੇ ਐਵੇਂ ਜਾਪ ਰਿਹਾ ਸੀਗਾ ਕਿ ਕੁਦਰਤ ਨੇ ਨਾ ਧਰਤੀ 'ਤੇ ਇੱਕ ਲਾਲ ਰੰਗ ਦੀ ਚਾਦਰ ਵਿਛਾਈ ਹੋਈ ਹੈ, ਅਤੇ ਉਹਦੇ ਨਾਲ ਹੀ ਨਾ ਬੜਾ ਸੋਹਣਾ ਅਤੇ ਬੜਾ ਐਸਾ ਮੂਡ ਬਣ ਰਿਹਾ ਸੀਗਾ ਕਿ ਹਾਂ ਬਹੁਤ ਖੂਬਸੂਰਤ ਕੁਦਰਤ ਲੱਗ ਰਹੀ ਸੀਗੀ। ਅਤੇ ਮੈਨੂੰ ਇੱਕ ਕਵਿਤਾ ਯਾਦ ਆਉਂਦੀ ਆ ਜਿਹੜੀ ਕਿ ਉਹਦੀਆਂ ਦੋ ਲਾਈਨਾਂ ਆ ਕਿ ਬੱਦਲਾਂ ਨੂੰ ਦੇਖ ਉਹਦੀ ਸੂਰਤ ਬਣਾਈ ਜਾਵਾਂ, ਗੁਲਮੋਹਰ ਦਿਆਂ ਫੁੱਲਾਂ ਦੇ ਹਾਰ ਉਹਦੇ ਪਾਈ ਜਾਵਾਂ। ਦੋਸਤੋ, ਇਹ ਮੇਰੇ ਦਾਦਾ ਦਾਦੀ ਦੀ ਕਹਾਣੀ ਹੈ ਅਤੇ ਇਹ ਦਾਦਾ ਦਾਦੀ ਦੀ ਕਹਾਣੀ ਮੇਰੀ ਜ਼ੁਬਾਨੀ। ਹੋਇਆ ਜਦੋਂ ਮੰਗਣੇ ਨੂੰ 1.5 ਸਾਲ ਸੀ, ਨੈਣ ਮੇਰੇ ਦੇਖਣੇ ਨੂੰ ਉਹਨੂੰ ਬੇਕਰਾਰ ਸੀ। ਬੱਦਲਾਂ ਨੂੰ ਦੇਖ ਉਹਦੀ ਸੂਰਤ ਬਣਾਈ ਜਾਵਾਂ, ਗੁਲਮੋਹਰ ਦਿਆਂ ਫੁੱਲਾਂ ਦੇ ਹਾਰ ਉਹਦੇ ਪਾਈ ਜਾਵਾਂ। ਪਤਾ ਲੱਗਾ ਜਦੋਂ ਅੱਜ ਪਿੰਡ ਉਹਦੇ ਮਿਲ ਆਏ, ਕੰਮ ਧੰਦੇ ਛੱਡ ਯਾਰੋ ਗਿੱਲ ਅੱਜ ਵਿਹਲਾ ਏ, ਟੌਰ ਟੱਪਾ ਕੱਢ ਫਿਰ ਯਾਰਾਂ ਨੂੰ ਬੁਲਾ ਲਿਆ, ਬਣ ਠਣ ਚਾਲਾ ਅਜਿੱਤ ਗਿੱਲ ਵੱਲ ਪਾ ਲਿਆ। ਥੋੜ੍ਹਾ ਜਿਹਾ ਦੂਰ ਪਰ ਲੰਮਾ ਲੱਗੇ ਰਾਹ ਸੀ, ਅੱਜ ਉਹਨੂੰ ਦੇਖਣੇ ਦਾ ਮੈਨੂੰ ਬੜਾ ਚਾਅ ਸੀ। ਮੌਜਾਂ ਮੂਜਾਂ ਮਾਣ ਫਿਰ ਮੇਲਾ ਸਾਰਾ ਗਾ ਲਿਆ, ਚਾਈਂ ਚਾਈਂ ਢੋਲ ਉੱਤੇ ਭੰਗੜਾ ਵੀ ਪਾ ਲਿਆ। ਨਿਡਰ ਜਿਹਾ ਹੋ ਕੇ ਫਿਰ ਥਾਪੀ ਦੇ ਕੇ ਗੱਲ ਨੂੰ, ਤੁਰ ਪਿਆ ਯਾਰੋ ਮੈਂ ਤਾਂ ਉਹਦੇ ਘਰ ਵੱਲ ਨੂੰ। ਮੁੜ ਮੁੜ ਵਾਰੇ ਜਾਵਾਂ ਉਹਦੇ ਮੈਂ ਘਰਾਣੇ ਤੋਂ, ਪਿੰਡਿਓ ਦਾ ਸੋਹਣਾ ਦੇਖੋ ਝੰਗ ਮਗਿਆਣੇ ਤੋਂ। 3-4 ਵਾਰੀ ਉਹਦੇ ਬੂਹੇ ਅੰਗੋ ਲੰਘਿਆ, ਧੋਂਦੀ ਪਈ ਸੀ ਹੱਥ ਜਿਹੜਾ ਆਟੇ ਨਾਲ ਰੰਗਿਆ। ਕਰਦਾ ਸੀ ਚਿੱਤ ਜਾ ਕੇ ਹਾਲ ਸੁਣਾਵਾਂ ਮੈਂ, ਬੰਨ ਕੇ ਜਸੇਰਾ ਉਹਨੂੰ ਨਾਲ ਹੀ ਲੈ ਜਾਵਾਂ ਮੈਂ, ਬੰਨ ਕੇ ਜਸੇਰਾ ਉਹਨੂੰ ਨਾਲ ਹੀ ਲੈ ਜਾਵਾਂ ਮੈਂ। ਤਰੁਣ, ਅਸੀਂ ਇਹ ਵੀ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਹੜਾ ਗੁਲਮੋਹਰ ਦੀਆਂ ਟਹਿਣੀਆਂ ਆ ਉਹ ਥੋੜ੍ਹੀ ਕੱਚੀਆਂ ਹੁੰਦੀਆਂ ਅਤੇ ਲੱਕੜ ਗੁਲਮੋਹਰ ਦੀ ਕੱਚੀ ਹੈ, ਅਤੇ ਜਦੋਂ ਹਨੇਰੀ ਤੂਫਾਨ ਜਾਂ ਝੱਖੜ ਆਉਂਦੇ ਆ ਤਾਂ ਉਹ ਟਹਿਣੀਆਂ ਜਿਹੜੀਆਂ ਕਿ ਡਿੱਗ ਜਾਂਦੀਆਂ ਹੈ ਨਾ। ਅਤੇ ਮੈਨੂੰ ਲੱਗਦਾ ਕਿ ਮਨੁੱਖ ਨੂੰ ਵੀ ਐਵੇਂ ਹੀ ਹੋਣਾ ਚਾਹੀਦਾ ਹੈ ਕਿ ਜਦੋਂ ਸਾਡੀ ਲਾਈਫ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਜਾਂ ਕਹਿ ਲਓ ਹਨੇਰੀ ਤੂਫਾਨ ਝੱਖੜ ਆਉਂਦੇ ਆ ਅਤੇ ਸਾਨੂੰ ਅਸੀਂ ਉਹ ਤੋਂ ਡਰਦੇ ਕਿਉਂ ਹੈ? ਜਿਵੇਂ ਇੱਕ ਪੇੜ ਖੜ੍ਹਾ ਰਹਿੰਦਾ, ਇੱਕ ਰੁੱਖ ਖੜ੍ਹਾ ਰਹਿੰਦਾ ਆ, ਅਤੇ ਅਸੀਂ ਵੀ ਉਵੇਂ ਖੜ੍ਹੇ ਰਹੀਏ ਹੈ ਨਾ, ਅਤੇ ਨਿਡਰ ਹੋ ਕੇ ਖੜ੍ਹੇ ਰਹੀਏ ਅਤੇ ਅੱਗੇ ਵਧੀਏ। ਅਤੇ ਜਿਵੇਂ ਇੱਕ ਰੁੱਖ ਨੂੰ ਕੋਈ ਮਤਲਬ ਨਹੀਂ ਹੈ ਕਿ ਉਹਦੀਆਂ ਟਹਿਣੀਆਂ ਡਿੱਗ ਪਈਆਂ, ਪਰ ਫਿਰ ਵੀ ਉਹ ਸਟਿਲ ਖੜ੍ਹਾ ਆ। ਅਤੇ ਉਸੇ ਨਾਲ ਹੀ ਮੈਨੂੰ ਲੱਗਦਾ ਹੈ ਕਿ ਮਨੁੱਖ ਨੂੰ ਵੀ ਕੁਦਰਤ ਤੋਂ ਸਿੱਖਣਾ ਚਾਹੀਦਾ।
4: ਜੀ ਬਿਲਕੁਲ, ਜਿਹੜਾ ਸੰਤੋਖ ਸ਼ਬਦ ਅਸੀਂ ਕਹਿੰਦੇ ਹਾਂ, ਸੰਤੋਖ ਸਾਨੂੰ ਰੱਖਣਾ ਚਾਹੀਦਾ ਹੈ ਕੁਦਰਤ ਤੋਂ, ਹੈ ਕਿ ਸਾਰੇ ਜਿਹੜੇ ਕਹਿ ਸਕਦੇ ਹਾਂ ਕਿ ਸਾਰੇ ਸੀਜ਼ਨ ਜਿਹੜਾ ਉਹ ਪੇੜ ਹੰਢਾਉਂਦਾ ਹੈ ਨਾ, ਵੀ ਦੇਖੋ ਪੱਤਝੜ ਦਾ ਵੀ ਆਉਂਦਾ, ਫਿਰ ਸੌਣ ਵੀ ਆਉਂਦਾ, ਸਾਰਾ ਕੁਛ ਹੁੰਦਾ, ਪਰ ਫਿਰ ਵੀ ਆਪਣੇ ਆਪ ਨੂੰ ਬਰਕਰਾਰ ਰੱਖਣਾ ਸਾਨੂੰ ਕੁਦਰਤ ਤੋਂ ਸਿੱਖਣਾ ਚਾਹੀਦਾ।
3: ਹਾਂਜੀ
4: ਜੀ, ਅਤੇ ਸੋਚਿਓ ਵੱਧਦੇ ਹਾਂ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਗੀਤ ਵੱਲ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ, ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ, ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ। ਕਿੱਥੋਂ ਸੀ ਇਹ ਢੰਗ ਆਉਣਾ, ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ। ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ। ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: FM ਬੈਂਡ 102.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ
2: ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨਦੇਵ ਤੋਂ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ਼੍ਰੀ ਮੋਦੀ ਨੇ ਅੱਜ ਫਰਾਂਸ ਦੇ ਏਵੀਆਂ ਵਿੱਚ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਦੁਵੱਲੀ ਮੀਟਿੰਗ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ 2 ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋ ਗਏ ਨੇ। ਅਤੇ ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਦੀ ਜਿੱਤ ਵਾਸਤੇ 403 ਦੌੜਾਂ ਦਾ ਟੀਚਾ ਰੱਖਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਐਵੀਆਂ ਵਿੱਚ G7 ਸਿਖਰ ਸੰਮੇਲਨ ਵਿੱਚ ਇੱਕ ਅਹਿਮ ਕਾਰਜ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਉਹਨਾਂ ਨੇ ਅਫਰੀਕਾ, ਲਾਤੀਨੀ ਅਮਰੀਕਾ ਅਤੇ ਪ੍ਰਸ਼ਾਂਤ ਟਾਪੂ ਦੇਸ਼ਾਂ ਨੂੰ ਜੋੜਨ ਵਾਲੇ ਸੰਪਰਕ ਪ੍ਰੋਜੈਕਟਾਂ ਦੀ ਵੀ ਤਜਵੀਜ਼ ਰੱਖੀ। ਸ਼੍ਰੀ ਮੋਦੀ ਨੇ ਸੰਪਰਕ ਅਤੇ ਵਪਾਰ ਨੂੰ ਵਧਾਉਣ ਲਈ ਇੱਕ ਅੰਤਰਰਾਸ਼ਟਰੀ ਆਵਾਜਾਈ ਭਾਈਵਾਲੀ ਵਿਕਸਿਤ ਕਰਨ ਦਾ ਸੁਝਾਅ ਵੀ ਦਿੱਤਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਤੇਜ਼ ਵਿਕਾਸ ਸਮਾਵੇਸ਼ ਅਤੇ ਲੋਕਾਂ ਦੀ ਭਲਾਈ ਨੂੰ ਮਜ਼ਬੂਤ ਕਰਦਾ ਹੈ। ਉਹਨਾਂ ਨੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਨੂੰ ਅਪਣਾਉਂਦੇ ਹੋਏ ਭਾਰਤ ਦੀ ਵਿਕਾਸ ਗਾਥਾ ਦੀ ਗੱਲ ਕੀਤੀ। ਇਸ ਸੈਸ਼ਨ ਵਿੱਚ G7 ਮੈਂਬਰ ਦੇਸ਼ਾਂ, ਭਾਈਵਾਲ ਦੇਸ਼ਾਂ, ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਅੱਜ ਪ੍ਰਧਾਨ ਮੰਤਰੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੁਵੱਲੀ ਮੁਲਾਕਾਤ 'ਤੇ ਟਿੱਕੀਆਂ ਹੋਈਆਂ ਨੇ। ਮੀਟਿੰਗ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰੇ ਦੀ ਉਮੀਦ ਹੈ। ਦੋਵੇਂ ਨੇਤਾ ਆਖਰੀ ਵਾਰ ਫਰਵਰੀ 2025 ਵਿੱਚ ਵਾਸ਼ਿੰਗਟਨ DC ਵਿੱਚ ਮਿਲੇ ਸਨ। ਭਾਰਤ ਦੇ ਇੱਕ ਪ੍ਰਮੁੱਖ ਵਿਸ਼ਵ ਸ਼ਕਤੀ ਵਜੋਂ ਉਭਰਨ ਦੇ ਮੱਦੇਨਜ਼ਰ ਇਸ ਮੀਟਿੰਗ ਨੂੰ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਆਲਮੀ ਮੁੱਦਿਆਂ 'ਤੇ ਚਰਚਾਵਾਂ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਵੱਧਦੀ ਭੂਮਿਕਾ, ਇਸ ਦੀ ਕੂਟਨੀਤਿਕ ਸ਼ਮੂਲੀਅਤ ਅਤੇ ਮੁੱਖ ਮੰਚਾਂ ਵਿੱਚ ਵਿਸ਼ਵ ਨੇਤਾਵਾਂ ਨਾਲ ਸਰਗਰਮ ਸ਼ਮੂਲੀਅਤ ਤੋਂ ਝਲਕਦੀ ਹੈ। ਇਸ ਤੋਂ ਇਲਾਵਾ ਸ਼੍ਰੀ ਮੋਦੀ ਸੁਰੱਖਿਅਤ, ਤੇਜ਼ ਅਤੇ ਪ੍ਰਭਾਵਸ਼ਾਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯਕੀਨੀ ਬਣਾਉਣ 'ਤੇ ਕੇਂਦਰਿਤ ਇੱਕ ਕਾਰਜ ਸੈਸ਼ਨ ਵਿੱਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਏਵੀਆਂ ਵਿੱਚ G7 ਸਿਖਰ ਸੰਮੇਲਨ ਤੋਂ ਅਲੱਗ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਦੁਵੱਲੀ ਗੱਲਬਾਤ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਰਮਨ ਚਾਂਸਲਰ ਨਾਲ ਉਨ੍ਹਾਂ ਦੀ ਗੱਲਬਾਤ ਲਾਹੇਵੰਦ ਰਹੀ। ਉਨ੍ਹਾਂ ਕਿਹਾ ਕਿ ਦੋਹਾਂ ਆਗੂਆਂ ਨੇ ਵਪਾਰ, ਨਿਵੇਸ਼, ਸਰਕੂਲਰ ਅਰਥ ਵਿਵਸਥਾ, ਰੱਖਿਆ, IT ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਰਾਹੀਂ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵੀ ਗੱਲਬਾਤ ਕੀਤੀ। ਭਾਰਤ ਅਤੇ ਫਰਾਂਸ ਨੇ ਪੈਰਿਸ ਵਿੱਚ ਵਿਵਾਟੈਕ 2026 ਚ ਇੰਡੀਆ ਪਵੇਲੀਅਨ ਦੇ ਉਦਘਾਟਨ ਮੌਕੇ ਨਵੀਨਤਾ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਤਕਨਾਲੋਜੀ ਵਿੱਚ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਇਸ ਮੌਕੇ 'ਤੇ ਬੋਲਦਿਆਂ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਫਰਾਂਸੀਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਮਾਮਲਿਆਂ ਦੇ ਮੰਤਰੀ ਐਨ ਲੀ ਹੈਨਾਫ ਨੇ ਦੋਹਾਂ ਦੇਸ਼ਾਂ ਵਿਚਕਾਰ ਵੱਧ ਰਹੀ ਰਣਨੀਤਿਕ ਭਾਈਵਾਲੀ 'ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ PMVBRY ਅਧੀਨ ਕਰੀਬ 2400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ 'ਚ 200 ਸਥਾਨਾਂ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਵਾਇਆ ਜਾਏਗਾ। ਇਸ ਮੌਕੇ 2 ਵੱਖ ਵੱਖ ਸ਼੍ਰੇਣੀਆਂ ਅਧੀਨ 11,900 ਮੁਲਾਜ਼ਮਾਂ ਅਤੇ 411 ਮਾਲਕਾਂ ਵਿੱਚ 10 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏਗੀ। ਇਹ ਵੰਡ ਚੰਡੀਗੜ੍ਹ EPFO ਦਫ਼ਤਰ ਵਿਖੇ ਵੀ ਕੀਤੀ ਜਾਏਗੀ। ਇਹ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸੰਬੰਧੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਪ੍ਰਸਾਰ ਕਰਨਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉੱਭਰ ਰਿਹਾ ਹੈ। ਭਾਰਤ ਹੁਣ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਇਲੈਕਟ੍ਰੋਨਿਕਸ ਬਰਾਮਦਕਾਰ ਹੈ। ਪੁਣੇ ਵਿੱਚ ਇੱਕ ਅਮਰੀਕੀ ਕੰਪਨੀ ਦੀ ਨਿਰਮਾਣ ਇਕਾਈ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਵਿਸ਼ਵ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਵਿਕਸਿਤ ਹੋਇਆ ਹੈ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਇਸ ਸਮੇਂ 2 ਸੈਮੀ ਕੰਡਕਟਰ ਪਲਾਂਟ ਨਿਰਮਾਣ ਅਧੀਨ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਹਨਾਂ ਦੀ ਗਿਣਤੀ 4 ਤੋਂ ਵੱਧ ਹੋ ਜਾਏਗੀ। ਸ਼ਿਵ ਸੈਨਾ ਉਧਵ ਠਾਕਰੇ ਧੜੇ ਦੇ ਲੋਕ ਸਭਾ ਮੈਂਬਰ ਅਰਵਿੰਦ ਸਾਵੰਤ ਅਤੇ ਅਨਿਲ ਦਸਾਈ ਨੇ ਰਾਜ ਸਭਾ ਮੈਂਬਰ ਸੰਜੇ ਰਾਊਤ ਦੇ ਨਾਲ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਸੌਂਪਿਆ। ਇਹ ਮੁਲਾਕਾਤ ਕੁਝ ਪਾਰਟੀ ਸੰਸਦ ਮੈਂਬਰਾਂ ਦੇ ਦਲ ਬਦਲੀ ਕਰਨ ਦੀਆਂ ਅਟਕਲਾਂ ਦਰਮਿਆਨ ਹੋਈ ਹੈ। ਸ਼ਿਵ ਸੈਨਾ ਉਧਵ ਠਾਕਰੇ ਧੜੇ ਦੇ ਲੋਕ ਸਭਾ ਵਿੱਚ 9 ਸੰਸਦ ਮੈਂਬਰ ਨੇ। ਮੀਟਿੰਗ ਤੋਂ ਬਾਅਦ ਸ਼੍ਰੀ ਦਸਾਈ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਵਫਦ ਨੇ ਸ਼੍ਰੀ ਬਿਰਲਾ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਦਲ ਬਦਲੀ ਵਿਰੋਧੀ ਕਾਨੂੰਨ ਦੇ ਉਪਬੰਧਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਇੱਕ ਬਾਗੀ ਧੜਾ ਕਿਸੇ ਹੋਰ ਪਾਰਟੀ ਵਿੱਚ ਰਲੇਵਾਂ ਨਹੀਂ ਕਰ ਸਕਦਾ, ਭਾਵੇਂ ਉਸ ਨੂੰ 2/3 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਿਉਂ ਨਾ ਹੋਏ। ਸ਼੍ਰੀ ਦਸਾਈ ਨੇ ਸਪਸ਼ਟ ਕੀਤਾ ਕਿ ਸਿਰਫ ਮੂਲ ਪਾਰਟੀ ਹੀ ਰਲੇਵਾਂ ਕਰ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਉਜਾਨੀ ਇਲਾਕੇ ਵਿੱਚ ਅੱਜ ਦੁਪਹਿਰ ਬਾਅਦ ਇੱਕ ਈ ਰਿਕਸ਼ਾ ਦੇ ਇੱਕ ਟਰੈਕਟਰ ਨਾਲ ਟਕਰਾ ਜਾਣ ਕਾਰਨ ਈ ਰਿਕਸ਼ਾ 'ਚ ਸਵਾਰ ਘੱਟੋ ਘੱਟ 6 ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ 3 ਹੋਰ ਜ਼ਖਮੀ ਹੋ ਗਈਆਂ। ਬਦਾਯੂੰ ਜ਼ਿਲ੍ਹੇ ਦੇ DM ਅਵਨੀਸ਼ ਰਾਏ ਨੇ ਆਕਾਸ਼ਵਾਣੀ ਨਿਊਜ਼ ਨੂੰ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪਰਿਵਾਰ ਦੀਆਂ 9 ਔਰਤਾਂ ਇੱਕ ਵਿਆਹ ਲਈ ਰਿਸ਼ਤੇਦਾਰਾਂ ਨੂੰ ਸੱਦਾ ਦੇਣ ਲਈ ਈ ਰਿਕਸ਼ਾ ਵਿੱਚ ਦੂਜੇ ਪਿੰਡ ਜਾ ਰਹੀਆਂ ਸਨ। ਉੱਧਰ ਗੁਜਰਾਤ ਦੇ ਵਡੋਦਰਾ ਵਿੱਚ ਇੱਕ ਟਰੱਕ ਅਤੇ ਇੱਕ ਨਿੱਜੀ ਬੱਸ ਦੀ ਟੱਕਰ ਵਿੱਚ ਇੱਕ 9 ਸਾਲਾ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 27 ਹੋਰ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਲਈ ਵਡੋਦਰਾ ਦੇ SSG ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਅੱਜ ਤੜਕੇ ਕੁਟੰਬੀ

0: ਸਟੇਡੀਅਮ ਨੇੜੇ ਵਾਪਰਿਆ ਜਦੋਂ ਬਾਂਸਵਾੜਾ ਤੋਂ ਸੂਰਤ ਜਾ ਰਹੀ ਇੱਕ ਬੱਸ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਸੂਚਨਾ ਮਿਲਣ 'ਤੇ ਐੱਸ ਟੀ ਆਰ ਐੱਫ ਐੱਨ ਡੀ ਆਰ ਐੱਫ ਪੁਲਿਸ ਅਤੇ ਵਡੋਦਰਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਬਚਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬਦਾਯੂ ਅਤੇ ਗੁਜਰਾਤ ਦੇ ਵਡੋਦਰਾ ਦਿਹਾਤੀ ਵਿੱਚ ਵੱਖ ਵੱਖ ਹਾਦਸਿਆਂ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕੀਤਾ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਓਪਰੇਸ਼ਨ ਸਿੰਦੂਰ 2.0 ਦੀਆਂ ਤਿਆਰੀਆਂ ਦੀ ਤਜਵੀਜ਼ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਪੱਤਰ ਫਰਜ਼ੀ ਹੈ। ਵਾਤਾਵਰਣ ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਬੰਜਰ ਜ਼ਮੀਨ ਨੂੰ ਦੁਬਾਰਾ ਉਪਜਾਊ ਬਣਾਉਣ ਦੇ ਸਰਕਾਰ ਦੇ ਯਤਨ ਨਾ ਸਿਰਫ ਕੁਦਰਤ ਦੀ ਸੇਵਾ ਨੇ ਸਗੋਂ ਮਨੁੱਖਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਵਚਨਬੱਧਤਾ ਵੀ ਨੇ। ਮਾਰੂਥਲੀਕਰਨ ਅਤੇ ਸੋਕੇ ਨਾਲ ਲੜਨ ਲਈ ਆਲਮੀ ਦਿਵਸ ਦੇ ਮੌਕੇ 'ਤੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2,60,00,000 ਹੈਕਟਰ ਜ਼ਮੀਨ ਨੂੰ ਮੁੜ ਉਪਜਾਊ ਬਣਾਉਣ ਦਾ ਟੀਚਾ ਰੱਖਿਆ ਅਤੇ ਸਰਕਾਰ ਇਸ ਟੀਚੇ ਵੱਲ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਮਿੱਟੀ ਦੇ ਖਾਰੇਪਣ ਦਾ ਵਧੇਰੇ ਜ਼ੋਖਮ ਹੈ ਉੱਥੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਅਤੇ ਯੂਰੀਆ ਅਤੇ ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਤੋਂ ਬਚਣਾ ਚਾਹੀਦਾ ਹੈ। ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਲਈ ਜਿੱਤ ਵਾਸਤੇ 403 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ 49.5 ਓਵਰਾਂ ਵਿੱਚ 402 ਦੌੜਾਂ ਬਣਾ ਕੇ ਆਊਟ ਹੋ ਗਈ। ਸ਼ੁਭਮਨ ਗਿੱਲ ਅਤੇ ਸ਼ਾਨ ਕਿਸ਼ਨ ਦੋਵਾਂ ਨੇ ਸੈਂਕੜੇ ਲਾਏ। ਗਿੱਲ ਨੇ 154 ਅਤੇ ਕਿਸ਼ਨ ਨੇ 125 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ ਅਫਗਾਨਿਸਤਾਨ ਨੇ 16 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ 86 ਦੌੜਾਂ ਬਣਾ ਲਈਆਂ ਨੇ। ਜੰਮੂ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਜੁਲਾਈ ਵਿੱਚ ਸ਼ੁਰੂ ਹੋਣ ਵਾਲੀ ਯਾਤਰਾ ਨਾਲ ਜੁੜੇ ਸਥਾਨਾਂ 'ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਨੇ। ਮਣੀਪੁਰ ਵਿੱਚ ਸੁਰੱਖਿਆ ਬਲਾਂ ਨੇ ਰਾਜ ਭਰ ਵਿੱਚ ਬਗਾਵਤ ਵਿਰੋਧੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਨੇ। ਅਧਿਕਾਰੀਆਂ ਅਨੁਸਾਰ ਵੱਖ ਵੱਖ ਕਾਰਵਾਈਆਂ ਵਿੱਚ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ੍ਰੀ ਮੋਦੀ ਨੇ ਅੱਜ ਫਰਾਂਸ ਦੇ ਏਵੀਆਂ ਵਿੱਚ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਦੁਵੱਲੀ ਗੱਲਬਾਤ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ 2 ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਾਡੀ ਨਿਊਜ਼ ਔਨ AIR ਐਪ ਤੇ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ 2 ਭਾਸ਼ਾਈ ਪ੍ਰੋਗਰਾਮ ਤੇ ਸਾਡੇ FM ਬੈਂਡ 100.2 ਮੈਗਾਹਰਟਜ਼ ਤੇ ICC ਮਹਿਲਾ T20 ਵਿਸ਼ਵ ਕ੍ਰਿਕਟ ਕੱਪ ਦੀ ਕਮੈਂਟਰੀ ਜਾਰੀ ਰਹੀ।
2: ਵਿਦ ਰਾਜੀਵ ਗੌਬਾ, ਮੈਂਬਰ ਆਫ ਨੀਤੀ ਆਯੋਗ ਐਂਡ former cabinet secretary to government of india on india's decade of transformation. Interview is Nitin Gokhale, senior journalist.
3: Hello and welcome to special series celebrating 12 years of the india government under prime minister narendra modi. I'm Nitin Gokhale. In this episode I'm joined by former cabinet secretary, home secretary and now niti aayog member rajiv gauba to discuss national security issues, particularly relating to internal security and of course other related matters. Mr. Gauba, thank you very much for joining this.
4: Thank you, Nitin.
3: When we look back at the Modi government's tenure for the last 12 years, one of the most consequential changes that happened was in 2019, the abrogation of Article 370. And you were the incumbent Home Secretary that time, and of course you later became the Cabinet Secretary. If you can take us through the thought process, the planning and the implementation of the abrogation, how did it happen?
4: So Nitin, I think consequential is the word, you know, as you put it very aptly. I think it was one of the most consequential decisions of the government in the post-independence history of India. Bold and decisive action, which could have been taken only by a Prime Minister like Prime Minister Modi, with absolute clarity, resolve and strong will to make a clean break.

0: एक जमाने में
1: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਯਾਰ ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 7:45 ਹੋ ਰਹੇ ਨੇ।

ਦੋਸਤੋ, ਹੁਣ ਵੇਲਾ ਹੋ ਗਿਆ ਹੈ ਤੁਹਾਡੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ।

ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸਿਰਫ ਨਿਊਜ਼ ਔਨ ਜਾਂ ਰੈਪ 'ਤੇ ਹੀ ਸੁਣ ਸਕੋਗੇ ਕਿਉਂਕਿ ਸਾਡੇ ਐਫ ਐਮ ਬੈਂਡ 100.2 MHz 'ਤੇ ਕ੍ਰਿਕਟ ਵਿਸ਼ਵ ਕੱਪ ਦੀ ਕਮੈਂਟਰੀ ਤੁਸੀਂ ਨਾਲੋ ਨਾਲ ਸੁਣ ਰਹੇ ਹੋ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਅਸੀਂ ਤੁਹਾਨੂੰ ਤੁਹਾਡੇ ਫਰਮਾਇਸ਼ੀ ਗੀਤ ਸੁਣਵਾਉਂਦੇ ਹਾਂ। ਤੁਸੀਂ ਸਾਨੂੰ 0175-2280-494 'ਤੇ ਫੋਨ ਕਰਕੇ ਆਪਣਾ ਕੋਈ ਵੀ ਹਿੰਦੀ ਜਾਂ ਪੰਜਾਬੀ ਫਰਮਾਇਸ਼ੀ ਗੀਤ ਸੁਣ ਸਕਦੇ ਹੋ। ਸਾਡਾ ਸਟੂਡੀਓ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 0175-2280-494। ਜਿੰਨੀ ਦੇਰ ਤੁਸੀਂ ਸਾਨੂੰ ਕਾਲ ਕਰਦੇ ਹੋ, ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।

0: ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਾਡੇ ਅੱਜ ਦੇ ਪਹਿਲੇ ਕਾਲਰ ਸਾਡੇ ਨਾਲ ਲਾਈਨ 'ਤੇ ਨੇ, ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹੈਲੋ
1: ਹੈਲੋ
0: ਹੈਲੋ
1: ਹੈਲੋ ਹੈਲੋ

0: हेलो
1: ਸਤਿ ਸ੍ਰੀ ਅਕਾਲ ਜੀ। ਹਾਂਜੀ
0: हेलो
1: ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਮੈਂ ਬਲਦੇਵ
0: हेलो
1: ਸਿੰਘ ਪਿੰਡ ਭਗਵਾਨਗੜ੍ਹ ਮੁਖਾਲੀ ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਹੋਰ ਠੀਕ ਠਾਕ ਹੋ ਬਲਦੇਵ ਜੀ?
1: ਹਾਂਜੀ ਹਾਂਜੀ ਠੀਕ ਠਾਕ ਬਹੁਤ ਵਧੀਆ।
0: ਕਿਹੜਾ ਗੀਤ ਸੁਣੋਗੇ ਜੀ ਅੱਜ?
1: ਨਰਿੰਦਰ ਬੀਬਾ ਦਾ ਕੋਈ ਵੀ ਸੁਣਾ ਦਿਓ ਸਾਰਾ।
0: ਠੀਕ ਹੈ ਸਰ, ਤੁਹਾਡੀ ਫਰਮਾਇਸ਼ 'ਤੇ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਗੀਤ ਸੁਣਵਾਉਣ ਜਾ ਰਹੇ ਹਾਂ, ਤੇਰੀ ਮੇਰੀ ਇੱਕ ਜਿੰਦੜੀ।
1: ਬਹੁਤ ਬਹੁਤ ਧੰਨਵਾਦ ਜੀ, ਗੁਰੂ ਭਲਾ ਕਰੇ।
0: ਠੀਕ ਹੈ ਜੀ, ਆਕਾਸ਼ਵਾਣੀ ਪਟਿਆਲਾ 'ਤੇ ਕਾਲ ਕਰਨ ਲਈ ਧੰਨਵਾਦ।
1: ਧੰਨਵਾਦ ਜੀ।

0: ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 8 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਮਾਲੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ੍ਰੀ ਮੋਦੀ ਨੇ G7 ਸਿਖਰ ਸੰਮੇਲਨ ਤੋਂ ਅਲੱਗ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਸ੍ਰੀ ਮੋਦੀ ਨੇ ਜਰਮਨ ਚਾਂਸਲਰ ਫਰੈਡਰਿਕ ਮਰਟਸ ਨਾਲ ਵੀ ਦੁਵੱਲੀ ਮੀਟਿੰਗ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉੱਭਰੇ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਵੇਗਾ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਆਪਰੇਸ਼ਨ ਸਿੰਦੂਰ 2.0 ਦੀਆਂ ਤਿਆਰੀਆਂ ਦੀ ਤਜਵੀਜ਼ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ

ਛੱਡ ਦਿੱਤਾ ਗਿਆ ਹੈ। ਸ਼੍ਰੀ ਅਮਰਨਾਥ ਜੀ ਦੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ, ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਂਕੀਆਂ ਕਾਇਮ। ਪੰਜਾਬ ਦੇ ਖਜ਼ਾਨਾ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਇਲ ਅਲਕੋਹਲ 'ਤੇ ਪਾਬੰਦੀ ਲਾਉਣ ਵਾਸਤੇ ਫੌਰਨ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਤੇ ਹੁਣ ਤੁਹਾਨੂੰ ਸੁਣਵਾਉਣ ਜਾ ਰਿਹਾ ਰਾਮਨਾਥ ਅਤਾਪੁਰ ਜੀ ਦਾ ਫਰਮਾਇਸ਼ੀ ਗੀਤ, ਕੱਲਾ ਖੇਤ ਨੂੰ ਨਾ ਜਾਵੀਂ ਵੇ।

FN Band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਯਾਰ ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵਾਮੀ ਲਾਲੋ ਜੀ, ਇਸ ਵੇਲੇ ਰਾਤ ਦੇ 8:15 ਹੋ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਮਹਿਕ ਮਾਲਵੇ ਦੀ ਦਾ।

ਆਕਾਸ਼ਵਾਣੀ ਪਟਿਆਲਾ ਦੇ ਲੋਕ ਸੰਗੀਤ ਆਧਾਰਿਤ ਪ੍ਰੋਗਰਾਮ ਮਹਿਕਮਾਲਵੇ ਦੀ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਦੋਸਤੋ, ਪੰਜਾਬ ਦੀ ਧਰਤੀ ਨੇ ਅਨੇਕਾਂ ਅਜਿਹੇ ਕਲਾਕਾਰ ਦਿੱਤੇ ਹਨ ਜਿਨ੍ਹਾਂ ਨੇ ਆਪਣੀ ਆਵਾਜ਼ ਰਾਹੀਂ ਪੰਜਾਬੀ ਸੱਭਿਆਚਾਰ, ਲੋਕ ਰਿਵਾਇਤਾਂ ਅਤੇ ਸੂਫੀ ਵਿਰਾਸਤ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਇਆ ਹੈ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਦੋ ਮਸ਼ਹੂਰ ਗਾਇਕਾ ਭੈਣਾਂ ਨੂਰਾਂ ਸਿਸਟਰਸ ਬਾਰੇ, ਜਿਨ੍ਹਾਂ ਦੀ ਆਵਾਜ਼ ਵਿੱਚ ਸੂਫੀਆਨਾ ਰੰਗ, ਲੋਕ ਸੰਗੀਤ ਦੀ ਰੂਹ ਅਤੇ ਪੰਜਾਬੀ ਮਿੱਟੀ ਦੀ ਮਹਿਕ ਇਕੱਠੀ ਸੁਣਾਈ ਦਿੰਦੀ ਹੈ। ਆਓ ਅੱਜ ਦੇ ਇਸ ਸੰਗੀਤਿਕ ਸਫ਼ਰ ਦੀ ਸ਼ੁਰੂਆਤ ਕਰੀਏ ਇਸ ਗੀਤ ਦੇ ਨਾਲ।

ਸਰੋਤਿਓ, ਨੂਰਾ ਸਿਸਟਰਸ ਦਾ ਸੰਬੰਧ ਇੱਕ ਅਜਿਹੇ ਸੰਗੀਤਕ ਪਰਿਵਾਰ ਨਾਲ ਹੈ ਜਿਸ ਵਿੱਚ ਸੂਫੀ ਗਾਇਕੀ ਦੀ ਪਰੰਪਰਾ ਕਈ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ। ਬਚਪਨ ਤੋਂ ਹੀ ਉਹਨਾਂ ਨੇ ਕਲਾਮ, ਕਵਾਲੀ ਅਤੇ ਸੂਫੀ ਸੰਗੀਤ ਦੀ ਸਿਖਲਾਈ ਪ੍ਰਾਪਤ ਕੀਤੀ। ਇਹੀ ਕਾਰਨ ਹੈ ਕਿ ਉਹਨਾਂ ਦੀ ਗਾਇਕੀ ਵਿੱਚ ਰਵਾਇਤੀ ਸੂਫੀ ਰੰਗ ਅਤੇ ਆਧੁਨਿਕ ਪੇਸ਼ਕਾਰੀ ਦਾ ਸੁੰਦਰ ਮੇਲ ਨਜ਼ਰ ਆਉਂਦਾ ਹੈ।

ਦੋਸਤੋ, ਤੁਸੀਂ ਇਸ ਵੇਲੇ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਦਾ ਪ੍ਰੋਗਰਾਮ ਮਹਿਕ ਮਾਲਵੇਦੀ। ਅਤੇ ਅੱਜ ਦੇ ਪ੍ਰੋਗਰਾਮ ਮਹਿਕ ਮਾਲਵੇਦੀ ਵਿੱਚ ਅਸੀਂ ਗੱਲ ਕਰ ਰਹੇ ਸੀਗੇ ਨੂਰਾਂ ਸਿਸਟਰਸ ਬਾਰੇ। ਭਾਵੇਂ ਨੂਰਾਂ ਸਿਸਟਰਸ ਨੂੰ ਸੂਫੀ ਗਾਇਕੀ ਲਈ ਵੱਧ ਜਾਣਿਆ ਜਾਂਦਾ ਹੈ, ਪਰ ਉਹਨਾਂ ਦੀ ਆਵਾਜ਼ ਵਿੱਚ ਪੰਜਾਬੀ ਲੋਕ ਰੰਗ ਵੀ ਪੂਰੀ ਤਰ੍ਹਾਂ ਮੌਜੂਦ ਹੈ। ਉਹਨਾਂ ਦੇ ਗੀਤਾਂ ਵਿੱਚ ਪੰਜਾਬ ਦੀ ਮਿੱਟੀ, ਲੋਕ ਧੁਨਾਂ ਅਤੇ ਰਵਾਇਤੀ ਸੰਗੀਤ ਦੀ ਮਹਿਕ ਸਪਸ਼ਟ ਮਹਿਸੂਸ ਕੀਤੀ ਜਾ ਸਕਦੀ ਹੈ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਯਾਰ ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 10 ਵਜ ਰਹੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਅੰਤਰਰਾਸ਼ਟਰੀ ਮਾਲੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸ੍ਰੀ ਮੋਦੀ ਨੇ ਅੱਜ ਫਰਾਂਸ ਦੇ ਇਵਿਆਨ ਵਿੱਚ ਜਰਮਨ ਚਾਂਸਲਰ ਫਰੈਡਰਿਕ ਮਰਟਸ ਨਾਲ ਦੁਵੱਲੀ ਮੀਟਿੰਗ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ 2 ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ, 30 ਦੇ ਕਰੀਬ ਜ਼ਖਮੀ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਿਆਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਵੇਗਾ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਆਪਰੇਸ਼ਨ ਸਿੰਦੂਰ 2.0 ਦੀਆਂ ਤਿਆਰੀਆਂ ਦੀ ਤਜਵੀਜ਼ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਾਹਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਸ਼੍ਰੀ ਅਮਰਨਾਥ ਜੀ ਦੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ, ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਂਕੀਆਂ ਕਾਇਮ। ਪੰਜਾਬ ਦੇ ਖਜ਼ਾਨਾ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਇਲ ਅਲਕੋਹਲ 'ਤੇ ਪਾਬੰਦੀ ਲਾਉਣ ਵਾਸਤੇ ਫੌਰਨ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਦੋਸਤੋ ਆਕਾਸ਼ਵਾਣੀ ਪਟਿਆਲਾ ਤੁਸੀਂ ਟਿਊਨ ਇਨ ਕੀਤਾ ਹੋਇਆ ਸਾਡੀ ਨਿਊਜ਼ ਔਨ AIR ਐਪ 'ਤੇ ਅਤੇ ਇਸ ਵੇਲੇ ਰਾਤ ਦੇ 10:03 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਪੰਜਾਬੀ ਤੜਕਾ।

ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਅਸੀਂ ਤੁਹਾਡੇ ਵਟਸਐਪ ਸੰਦੇਸ਼ਾਂ ਦੇ ਆਧਾਰ ਤੇ ਤੁਹਾਡੇ ਫਰਮਾਇਸ਼ੀ ਗੀਤ ਸੁਣਵਾਉਂਦੇ ਹਾਂ। ਇਸ ਦੇ ਨਾਲ ਹੀ ਜਿਹੜੇ ਖਤ ਤੁਸੀਂ ਸਾਨੂੰ ਲਗਾਤਾਰ ਭੇਜਦੇ ਰਹਿੰਦੇ ਹੋ ਉਹ ਵੀ ਉਹਨਾਂ ਦੀਆਂ ਫਰਮਾਇਸ਼ਾਂ ਵੀ ਅਸੀਂ ਪੂਰੀਆਂ ਕਰਦੇ ਹਾਂ। ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਵਟਸਐਪ ਨੰਬਰ 9465006268 'ਤੇ ਮੈਸੇਜ ਭੇਜ ਸਕਦੇ ਹੋ। ਤੁਹਾਡੇ ਬਹੁਤ ਸਾਰੇ ਮੈਸੇਜਸ ਸਾਨੂੰ ਵਟਸਐਪ 'ਤੇ ਮਿਲ ਚੁੱਕੇ ਨੇ, ਆਓ ਪ੍ਰੋਗਰਾਮ ਦੇ ਵਿੱਚ ਕੁਝ ਫਰਮਾਇਸ਼ਾਂ ਸ਼ਾਮਿਲ ਕਰੀਏ। ਪਹਿਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਫਕੀਰ ਸਿੰਘ ਸੋਮਾ ਸ਼ੈਂਟੀ ਅਤੇ ਤੇਜਾ ਸਿੰਘ ਹੋਰਾਂ ਦਾ, ਪਿੰਡ ਬਾਗੜੀਆਂ ਤੋਂ ਫਰਮਾਇਸ਼ ਕਰ ਰਹੇ ਨੇ ਕੋਈ ਵੀ ਗੀਤ ਸੁਣਵਾਉਣ ਦੀ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ, ਫਰਮਾਇਸ਼ ਕਰ ਰਹੇ ਨੇ ਕੋਈ ਵੀ ਆਪਣਾ ਪਸੰਦੀਦਾ ਗੀਤ ਸੁਣਵਾਉਣ ਦੀ। ਜਨਕਪੁਰੀ ਸਹਾਰਨਪੁਰ ਤੋਂ ਮੈਸੇਜ ਮਿਲਿਆ ਸਾਨੂੰ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਅਤੇ ਵਿਲੀਸ ਡਿਕੈਸਟਰੋ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ, ਦਾਤਾਰ ਸਿੰਘ, ਸੰਗੀਤਾ, ਤੁਸ਼ਾਰ ਸਿੰਘ, ਰਿੰਕੀ ਅਤੇ ਸ਼ੇਖਾਵਤਾ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਮੈਸੇਜ ਸਾਨੂੰ ਮਿਲਿਆ ਜੀ ਹਰਜਿੰਦਰ ਸਿੰਘ ਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਮੰਡੀ ਡੱਬ ਵਾਲੀ ਹਰਿਆਣਾ ਤੋਂ, ਆਸ਼ਾ ਵਾਲਮੀਕਿ, ਵੇਦ ਚਿੰਦਨਾਲੀਆ, ਜੀਆ, ਵਿਜੇ, ਵਿਜੇਤਾ, ਵਿਕਰਾਂਤ ਅਤੇ ਸਪਨਾ ਹੋਰਾਂ ਦਾ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਸਦਰ ਬਾਜ਼ਾਰ ਕੁਰਾਬਲੀ ਤੋਂ, ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਅਤੇ ਸੋਨਮ ਵਰਮਾ ਹੋਰਾਂ ਦਾ। ਵੜਿੰਗਖੇੜਾ ਪੰਜਾਬ ਤੋਂ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਮਿੰਟੂ ਟੋਮਸ, ਪਿੰਕੀ ਅਤੇ ਲਵਲੀ ਹੋਰਾਂ ਦੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਗਲਾ ਮੈਸੇਜ ਸਾਨੂੰ ਮਿਲਿਆ ਜੀ ਮੋਟਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਾਲਕਰ ਰਤਨਮਾਲਾ ਆਰਤੀ ਗੌਰੀ ਅਤੇ ਓਮ ਕੁਮਾਰ ਸੁਰਾਲਕਰ ਹੋਰਾਂ ਦਾ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਹੁਸਨਜੀਤ ਸਿੰਘ ਨਵਜੋਤ ਕੌਰ ਅਤੇ ਹਰਜੋਤ ਸਿੰਘ ਹੋਰਾਂ ਦੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਰਣਜੀਤ ਵਿਹਾਰ ਸਰਹੰਦ ਰੋਡ ਪਟਿਆਲਾ ਤੋਂ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ ਬਬੀਤਾ ਮਿਗਲਾਨੀ ਸੁਭਾਸ਼ ਯੋਗੀ ਅਤੇ ਡੱਬੂ ਅਤੇ ਬੱਬੂ ਫਰਮਾਇਸ਼ ਭੇਜ ਰਹੇ ਨੇ ਫਰਮਾਇਸ਼ ਦੁਰਗਾ ਕਲੋਨੀ ਹਾਂਸੀ ਤੋਂ ਸਾਡੇ ਤੱਕ ਪਹੁੰਚੀ ਹੈ ਅਗਲੀ ਫਰਮਾਇਸ਼ ਆਈ ਹੈ ਜੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰਨ ਵਰਮਾ ਹੋਰਾਂ ਦੀ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਫਰਮਾਇਸ਼ ਭੇਜ ਰਹੇ ਨੇ ਮਿਹਰ ਅਰੋੜਾ ਮਮਤਾ ਅਰੋੜਾ ਕੀਰਤੀ ਅਤੇ ਭੂਮਿਕਾ ਅਰੋੜਾ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਰੋਹੀਦਾਸ ਚੌਂਕ ਪੰਡਰਪੁਰ ਸਿਟੀ ਤੋਂ ਪ੍ਰਸ਼ਾਂਤ ਸ਼ਿੰਦੇ ਸੁਨੀਤਾ ਸ਼ਿੰਦੇ ਯਸ਼ਰਾਜ ਕ੍ਰਿਸ਼ੀ ਅਤੇ ਕ੍ਰਿਸ਼ਨਾ ਘੋੜਕੇ ਹੋਰਾਂ ਦੀ ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਜੀ ਹੰਸ ਰਾਜ ਹੰਸ ਫਰਮਾਇਸ਼ ਕਰ ਰਹੇ ਨੇ ਸਾਨੂੰ ਤਖਤਪੁਰ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਵਿਸ਼ਵਕਰਮਾ ਮੀਰਾ ਦੇਵੀ ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਸ਼ਮਸ਼ੁਲ ਕਮਰ ਰਾਹੀ ਸ਼ਾਹੀਨ ਫਾਤਮਾ ਅਨਦਾਨ ਖਾਂ ਅਦਨਾਨ ਖਾਨ ਫੈਜ਼ਾਨ ਖਾਨ ਅਨੂ ਖਾਨ ਉਮਾਨ ਅੰਸਾਰੀ ਅਤੇ ਵਲੀਮ ਅੰਸਾਰੀ ਹੋਰਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਗਾਵਿਆ ਅਤੇ ਭਾਈ ਸੁੱਚਾ ਸਿੰਘ ਪਾਠਕ ਅਤੇ ਵਿਨੋਦ ਪੁਰੀ ਹੋਰਾਂ ਦੀ ਫਰਮਾਇਸ਼ ਸਾਨੂੰ ਭੇਜਦੇ ਨੇ ਅਨਾਰਕਲੀ ਬਾਜ਼ਾਰ ਜਗਰਾਓਂ ਪੰਜਾਬ ਤੋਂ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਮੈਸਗੇਟ ਨਾਭਾ ਤੋਂ ਸੋਮਦੱਤ ਜੋਤੀ ਰਾਣੀ ਕੈਰਵ ਅਤੇ ਗੁਰਮੰਨਤ ਫਰਮਾਇਸ਼ ਭੇਜ ਰਹੇ ਨੇ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ਿਤ ਖੁਸ਼ੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ। ਫਰਮਾਇਸ਼ ਭੇਜ ਰਹੇ ਨੇ ਹੀਰਾਮਨੀ ਵਰਮਾ, ਪਾਰਸ ਮਨੀ, ਪੁਸ਼ਪੇਂਦਰ ਮਨੀ ਅਤੇ ਨੋਖੇ ਲਾਲ ਵਰਮਾ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਪਾਕੀਜ਼ਾ ਰੇਡੀਓ ਸ਼ਰੋਤਾ ਸੰਘ ਵੈਸ਼ਨਵ ਕਲੋਨੀ ਸਨਾਵਤ ਤੋਂ। ਫਰਮਾਇਸ਼ ਭੇਜ ਰਹੇ ਨੇ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਕੀਰ, ਮੁਹੰਮਦ ਅਲਕਮਾ, ਮੁਹੰਮਦ ਅਲਤਮਸ਼, ਰਮੇਸ਼ ਗੌੜ ਅਤੇ ਮੁਹੰਮਦ ਸ਼ਾਦਾਬ ਛੱਤਰੀ। ਅਗਲੀ ਫਰਮਾਇਸ਼ ਪਹੁੰਚੀ ਹੈ ਜੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ, ਫਰਮਾਇਸ਼ ਪੇਸ਼ ਰਹੇ ਨੇ। ਨਗਰ ਨਿਗਮ ਵਾਰਡ ਨੰਬਰ 28 ਨਾਸ ਮੰਜ਼ਿਲ ਮਹਿਸੋਲ ਸੀਤਾਗੜ੍ਹੀ ਤੋਂ ਫਰਮਾਇਸ਼ ਭੇਜ ਰਹੇ ਨੇ ਅਕਰਮ ਹੁਸੈਨ, ਪ੍ਰਿੰਸ, ਬੇਗਮ ਇਸ਼ਰਤ, ਵਸੀਮ ਅਕਰਮ, ਰੂਬੀਨਾ, ਆਰਿਜ਼, ਨਦੀਮ, ਸ਼ਮੀਮ, ਮਮਤਾ ਰਾਣੀ ਅਤੇ ਪੂਨਮ ਕੁਮਾਰੀ ਸ਼ਰਮਾ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਡੁੱਡੀ ਫਰਮਾਇਸ਼ ਭੇਜ ਰਹੇ ਨੇ। ਲੇਵਾਈ ਛੱਤੀਸਗੜ੍ਹ ਤੋਂ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਗੁਲਾਬਦਾਸ ਮਾਨਕਪੁਰੀ, ਰਾਜਾਦਾਸ ਮਾਨਕਪੁਰੀ, ਰਾਣੀ ਮਾਨਕਪੁਰੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਫਰਮਾਇਸ਼ ਭੇਜ ਰਿਹਾ ਹੈ। ਉੱਤਮ ਨਗਰ ਦਿੱਲੀ ਤੋਂ ਫਰਮਾਇਸ਼ ਭੇਜ ਰਹੇ ਨੇ ਕਮਲਾ ਰਾਣੀ, ਗੀਤਿਕਾ ਭਾਨੂ ਅਤੇ ਬੋਧ ਰਾਜ ਖੋਰਲਾਲ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਭ, ਸਾਇਨਾ ਅਤੇ ਨਿਵਾਨ ਸ਼ਰਮਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਖੈਰ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਚੰਦ ਮਲਹੋਤਰਾ, ਪਿਊਸ਼ ਸਿੱਕਾ ਅਤੇ ਕੋਇਲ ਸਿੱਕਾ, ਉਹਨਾਂ ਦੇ ਨਾਲ ਡੁੱਗੂ ਭਾਵੀ ਸਿੱਕਾ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਜੈਨ ਮੰਦਿਰ ਵਾਲੀ ਗਲੀ ਖੁਰਾਬਲੀ ਤੋਂ ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੌਰੀਨ ਆਸਮਾ ਅਤੇ ਮੁਹੰਮਦ ਕੈਫ ਅੰਸਾਰੀ। ਫਰਮਾਇਸ਼ ਸਾਨੂੰ ਇੱਕ ਹੋਰ ਮਿਲੀ ਹੈ ਜੀ ਪਦਮਾ ਟੋਕੀਜ਼ ਨੇਪਾਨ ਨਗਰ ਮੱਧਿਆ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ, ਸੂਰਭੀ, ਅਭਿਨਵ ਅਤੇ ਮੰਗਲਾਬੇਨ ਸ਼ਾਹ ਫਰਮਾਇਸ਼ ਭੇਜ ਰਹੇ ਨੇ। ਅਗਲੀ ਫਰਮਾਇਸ਼ ਮਿਲੀ ਹੈ ਜੀ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ। ਉੱਤਮ ਨਗਰ ਦਿੱਲੀ ਤੋਂ ਫਰਮਾਇਸ਼ ਭੇਜ ਰਹੇ ਨੇ ਬੋਧ ਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਭਾਨੂ ਪ੍ਰਕਾਸ਼। ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਜੀ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰਾ ਤੋਂ। ਫਰਮਾਇਸ਼ ਭੇਜ ਰਹੇ ਨੇ ਸਾਨੂੰ ਪੀ ਐੱਸ ਨਹਾਕਰ, ਨਿਰਮਲਾ ਨਹਾਕਰ, ਵਿਸ਼ਾਲ ਨਹਾਕਰ ਅਤੇ ਇਹਨਾਂ ਦੇ ਨਾਲ ਹੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਮਲਕਾਪੁਰ ਤੋਂ ਨਾਰਾਇਣ ਇੰਗਲੇ, ਸੋਪਾਨ ਤਾਇੜੇ ਅਤੇ ਆਸ਼ੀਸ਼ ਮੁਹੇਕਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਇਸ ਵੇਲੇ ਤੁਸੀਂ ਸੁਣ ਰਹੇ ਹੋ ਸਾਡੀ ਪ੍ਰਸਾਰ ਭਾਰਤੀ ਨਿਊਜ਼ ਔਨ AIR ਐਪ ਤੇ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੇ ਜੀ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਤੇ ਮਹਿਰਾਜ ਜਹਾਂ ਦੀ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਤੇ ਡਾਕਟਰ ਅਮਨਦੀਪ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ ਬਰਖਾ ਤੇ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ। ਫਰਮਾਇਸ਼ ਸਾਨੂੰ ਭੇਜਣੇ ਜੀ ਲੋਕੋ ਕਲੋਨੀ ਲੋਹਾਰੂ ਹਰਿਆਣਾ ਤੋਂ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਰਾਮਗੜ੍ਹ ਕੈਂਟ, ਮਹਿੰਦਰ ਮੋਤੀ ਤੇ ਠਾਕੁਰ ਸਾਹਿਬ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਗਣੇਸ਼ਪੁਰ ਗੰਜ ਡੁੰਬਰਾ ਈਟਾ ਉੱਤਰ ਪ੍ਰਦੇਸ਼ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਫਾਰੂਕ ਸ਼ੇਖ, ਪਰਵੀਨ ਸ਼ੇਖ, ਸਾਇਮਾ, ਸਰਫਰਾਜ਼, ਗੁਲਫਰਾਜ਼ ਤੇ ਬੇਬੀ ਮੁਸਕਾਨ। ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਗੁਰਪ੍ਰੀਤ ਗੋਰਾ, ਯਸ਼ਿਕਾ, ਯੁਵਰਾਜ ਗਾਂਧੀ ਤੇ ਕੁਲਦੀਪ ਗਾਂਧੀ ਫਰਮਾਇਸ਼ ਭੇਜਣ ਵਾਲੇ ਨੇ। ਫਰਮਾਇਸ਼ ਅਗਲੀ ਸਾਡੇ ਤੱਕ ਪਹੁੰਚੀ ਹੈ ਜੀ ਸ਼ਾਦਰਾ ਦਿੱਲੀ ਤੋਂ ਬੀਨਾ ਮਸਕੀਨ, ਤੁਲਸੀ ਮਸਕੀਨ ਤੇ ਆਸ਼ੀਸ਼ ਰਾਜਾ ਦੀ। ਇਹਨਾਂ ਦੇ ਨਾਲ ਹੀ ਚੰਡੀਗੜ੍ਹ ਤੋਂ ਫਰਮਾਇਸ਼ ਭੇਜ ਰਹੇ ਨੇ ਰਾਹੁਲ ਖੁਰਾਨਾ, ਰਚਿਤਾ ਖੁਰਾਨਾ ਤੇ ਕੇਸ਼ੂ ਖੁਰਾਨਾ। ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਜੀ ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲੀਆ ਤੇ ਆਯਾਨ ਬਾਬੂ ਹੋਰਾਂ ਦੀ। ਇੱਕ ਹੋਰ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਬੀਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਨੀ ਖੇੜਾ, ਟਿਵਾਨਾਸ਼ੀ ਖੇੜਾ ਤੇ ਇਹਨਾਂ ਦੇ ਨਾਲ ਇਹਨਾਂ ਦਾ ਪੂਰਾ ਖੇੜਾ ਪਰਿਵਾਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਮੰਨਤ ਨੂਰ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਜਾਣ ਤੋਂ ਪਹਿਲਾਂ ਕੁਝ ਖਤ ਸ਼ਾਮਿਲ ਕਰਾਂਗੇ। ਖਤ ਸਾਨੂੰ ਮਿਲਿਆ ਜੀ ਗਾਂਧੀ ਚੌਂਕ ਰੋਪੜ ਪੰਜਾਬ ਤੋਂ। ਖਤ ਭੇਜ ਰਹੇ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਅਗਲਾ ਖਤ ਸਾਨੂੰ ਮਿਲਿਆ ਜੀ ਕਨੇਰਾ ਮਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਅਗਲਾ ਖਤ ਸਾਡੇ ਤੱਕ ਪਹੁੰਚਿਆ ਜੀ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਦਾ। ਆਦਰਸ਼ ਨਗਰ ਮਲੋਟ ਤੋਂ ਖਤ ਸਾਨੂੰ ਭੇਜ ਰਹੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਗਲਾ ਖਤ ਸਾਡੇ ਤੱਕ ਪਹੁੰਚਿਆ ਜੀ ਮੁਕਤਸਰ ਤੋਂ। ਖਤ ਭੇਜਣ ਵਾਲੇ ਨੇ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ ਦਾ ਆਖਰੀ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

ਦੋਸਤੋ, ਇਸ ਗਿੱਧੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਸਮਾਪਤ ਹੁੰਦਾ ਹੈ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਰਾਤ ਦੇ 10:30 ਵੱਜ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਰਸ਼ਨੀ ਗੰਧਾ ਦਾ।

ਪ੍ਰੋਗਰਾਮ ਰਜਨੀਗੰਧਾ ਵਿੱਚ ਅਸੀਂ ਤੁਹਾਨੂੰ ਪੁਰਾਣੇ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ। ਉਹ ਗੀਤ ਜਿਹੜੇ ਕਿ ਸਮਾਂ ਬੀਤਣ ਦੇ ਨਾਲ ਕਦੇ ਵੀ ਪੁਰਾਣੇ ਨਹੀਂ ਹੋਏ, ਸਗੋਂ ਅੱਜ ਵੀ ਸਾਡੇ ਦਿਲਾਂ ਦੇ ਉੱਤੇ ਰਾਜ ਕਰਦੇ ਨੇ। ਦਿਨ ਭਰ ਦੇ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਬਾਅਦ ਜਦੋਂ ਰਾਤ ਆਪਣੀ ਚਾਦਰ ਵਿਛਾਉਂਦੀ ਹੈ ਤਾਂ ਮਨ ਕੁਝ ਸਕੂਨ, ਕੁਝ ਮਿਠਾਸ ਅਤੇ ਕੁਝ ਯਾਦਾਂ ਦੀ ਤਲਬ ਕਰਦਾ ਹੈ। ਅਜਿਹੀ ਪਲਾਂ ਨੂੰ ਹੋਰ ਸੁਹਾਵਨਾ ਬਣਾਉਣ ਲਈ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਰਜਨੀਗੰਧਾ ਦੇ ਨਾਲ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਕੁਝ ਅਜਿਹੇ ਨਗਮੇ ਜਿਨ੍ਹਾਂ ਦੀ ਮਹਿਕ ਅੱਜ ਵੀ ਤਾਜ਼ਾ ਹੈ। ਇਹ ਉਹ ਗੀਤ ਹਨ ਜਿਨ੍ਹਾਂ ਨੇ ਪੀੜ੍ਹੀਆਂ ਨੂੰ ਜੋੜਿਆ ਹੈ ਅਤੇ ਜੋ ਅੱਜ ਵੀ ਦਿਲਾਂ ਦੀ ਧੜਕਣ ਬਣੇ ਹੋਏ ਨੇ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਸੰਗੀਤਕ ਪੇਸ਼ਕਸ਼, ਜਿਸ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਨੇ। ਗੀਤ ਦੇ ਬੋਲ ਲਿਖੇ ਨੇ ਮਜਰੂ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਬਰਮਨ ਨੇ। ਫਿਲਮ ਦਾ ਨਾਮ ਹੈ ਯਾਦੋਂ ਕੀ ਬਾਰਾਤ।

ਸਰੋਤਿਆਂ ਕੁਝ ਗੀਤ ਅਜਿਹੇ ਹੁੰਦੇ ਨੇ ਜੋ ਸਮੇਂ ਦੇ ਨਾਲ ਪੁਰਾਣੇ ਨਹੀਂ ਹੁੰਦੇ, ਸਗੋਂ ਹੋਰ ਵੀ ਕੀਮਤੀ ਬਣ ਜਾਂਦੇ ਨੇ। ਜਦੋਂ ਅਸੀਂ ਇਹ ਗੀਤ ਸੁਣਦੇ ਹਾਂ ਤਾਂ ਜ਼ਿੰਦਗੀ ਦੇ ਕਈ ਸੁਹਾਵਣੇ ਪਲ ਅੱਖਾਂ ਸਾਹਮਣੇ ਤੈਰ ਜਾਂਦੇ ਨੇ। ਸ਼ਾਇਦ ਇਸੇ ਕਰਕੇ ਪੁਰਾਣੇ ਗੀਤਾਂ ਨੂੰ ਸੰਗੀਤ ਦੀ ਸੁਨਹਿਰੀ ਵਿਰਾਸਤ ਕਿਹਾ ਜਾਂਦਾ ਹੈ। ਆਓ ਸੁਣਦੇ ਹਾਂ ਹੁਣ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਗੀਤ ਦੇ ਬੋਲ ਲਿਖੇ ਨੇ ਰਾਜਾ ਮਹਿੰਦੀ ਅਲੀ ਨੇ, ਅਤੇ ਫਿਲਮ ਦਾ ਨਾਮ ਹੈ ਵੋ ਕੌਣ ਥੀ।

ਦੋਸਤੋ, ਪੁਰਾਣੇ ਹਿੰਦੀ ਫਿਲਮੀ ਗੀਤਾਂ ਦੀ ਇੱਕ ਵੱਡੀ ਖੂਬੀ ਉਹਨਾਂ ਦੇ ਬੋਲ ਹੁੰਦੇ ਨੇ। ਗੀਤਕਾਰ ਆਪਣੀਆਂ ਭਾਵਨਾਵਾਂ ਨੂੰ ਬੜੀ ਸਾਦਗੀ ਅਤੇ ਖੂਬਸੂਰਤੀ ਨਾਲ ਸ਼ਬਦਾਂ ਵਿੱਚ ਪਰੋਂਦੇ ਸਨ। ਇਹਨਾਂ ਗੀਤਾਂ ਵਿੱਚ ਪਿਆਰ ਵੀ ਸੀ, ਦਰਦ ਵੀ, ਉਮੀਦ ਵੀ ਅਤੇ ਜ਼ਿੰਦਗੀ ਦਾ ਫਲਸਫਾ ਵੀ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ। ਗੀਤ ਦੇ ਬੋਲ ਲਿਖੇ ਨੇ ਮਸ਼ਰੂ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ। ਫਿਲਮ ਦਾ ਨਾਮ ਹੈ ਮੇਰੇ ਜੀਵਨ ਸਾਥੀ।

ਦੋਸਤੋ, ਇੱਕ ਸਮਾਂ ਸੀ ਜਦੋਂ ਰੇਡੀਓ ਹੀ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹੁੰਦਾ ਸੀ। ਲੋਕ ਆਪਣੇ ਮਨਪਸੰਦ ਗੀਤ ਸੁਣਨ ਲਈ ਘੜੀਆਂ ਵੇਖਦੇ ਰਹਿੰਦੇ ਸਨ। ਜਦੋਂ ਕੋਈ ਮਸ਼ਹੂਰ ਗੀਤ ਵੱਜਦਾ ਸੀ ਤਾਂ ਘਰ ਦਾ ਮਾਹੌਲ ਹੀ ਬਦਲ ਜਾਂਦਾ ਸੀ। ਅੱਜ ਵੀ ਉਹੀ ਗੀਤ ਸੁਣਦੇ ਹਾਂ, ਉਹ ਸੁਨਹਿਰੀ ਦੌਰ ਯਾਦ ਆ ਜਾਂਦਾ ਹੈ। ਆਓ ਸੁਣਦੇ ਹਾਂ ਇਸੇ ਤਰ੍ਹਾਂ ਦਾ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਨੇ। ਗੀਤ ਦੇ ਬੋਲ ਲਿਖੇ ਨੇ ਸਾਹਿਰ ਲੁਧਿਆਣਵੀ ਨੇ, ਸੰਗੀਤਬੱਧ ਕੀਤਾ ਹੈ ਜੈਦੀਪ ਨੇ ਅਤੇ ਫਿਲਮ ਦਾ ਨਾਮ ਹੈ ਹਮ ਦੋਨੋਂ।

ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ, ਮੁਕੇਸ਼ ਅਤੇ ਆਸ਼ਾ ਭੋਸਲੇ, ਇਹ ਆਵਾਜ਼ਾਂ ਨੇ ਭਾਰਤੀ ਸੰਗੀਤ ਨੂੰ ਅਮਰ ਬਣਾ ਦਿੱਤਾ। ਇਹਨਾਂ ਕਲਾਕਾਰਾਂ ਨੇ ਸਿਰਫ ਗੀਤ ਨਹੀਂ ਗਾਏ, ਸਗੋਂ ਹਰ ਅਹਿਸਾਸ ਨੂੰ ਆਪਣੀ ਆਵਾਜ਼ ਰਾਹੀਂ ਜੀਵਿਤ ਰੱਖਿਆ ਹੈ। ਆਓ ਹੁਣ ਸੁਣਦੇ ਹਾਂ ਅੱਜ ਦੀ ਰਾਤ ਦਾ ਆਖਰੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਲਿਖੇ ਨੇ ਸਾਹਿਰ ਲੁਧਿਆਨਵੀ ਨੇ, ਸੰਗੀਤਬੱਧ ਕੀਤਾ ਹੈ ਮਦਨ ਮੋਹਨ ਨੇ ਅਤੇ ਫਿਲਮ ਦਾ ਨਾਮ ਹੈ ਲੈਲਾ ਮਜਨੂੰ।

ਦੋਸਤੋ, ਇਸ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਰਜਨੀਗੰਧਾ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਯਾਨੀ ਤੁਹਾਡੇ ਰੇਡੀਓ ਦੋਸਤ ਮੁਹੰਮਦ ਕਾਸਿਮ ਨੂੰ ਦਿਓ ਇਜਾਜ਼ਤ।

0: In reply, the Netherlands were bowled out for 114 in 17.3 overs, and for India, the Sri Charan start with a 4-wicket haul, while the Shefali Verma picked up 3 wickets and Nandini Sharma claimed 2. Batting India first posted a formidable 209 for 5 in their allotted 20 overs, powered by Smriti Mandhana in 74 and Shefali Verma by 55. In cricket, India beat Afghanistan by 170 runs in the second ODI of the three-match series in Lucknow to take an inaccessible 2-0 lead. And that's the end of the news bulletin.
1: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 11:10 ਹੋ ਰਹੇ ਨੇ। ਹੁਣੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਖਬਰਾਂ ਸੁਣੀਆਂ। ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਹੁਣ ਮੈਨੂੰ ਮੁਹੰਮਦ ਕਾਸਿਮ ਅਤੇ ਮੇਰੇ ਬ੍ਰੌਡਕਾਸਟਿੰਗ ਅਸਿਸਟੈਂਟ ਸੰਦੀਪ ਕੌਰ ਅਤੇ ਸਾਡੇ ਟੈਕਨੀਕਲ ਅਸਿਸਟੈਂਟ ਸ਼੍ਰੀ ਰਾਜੇਸ਼ ਕੁਮਾਰ ਮਿੱਤਲ ਜੀ ਨੂੰ ਦਿਓ ਇਜਾਜ਼ਤ। ਕੱਲ੍ਹ ਸਵੇਰੇ 5:51 ਤੋਂ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸ਼ੁਭ ਰਾਤਰੀ, ਜੈ ਹਿੰਦ।